ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਭਾਈ ਤਰਲੋਕ ਸਿੰਘ ਜੀ, ਜੋ ਆਪ ਜੀ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਵਾ ਰਿਹਾ ਸੀ। ਸੋ ਜਥੇ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਬੜੇ ਮਾਣ ਵਾਲੀ ਗੱਲ ਆ ਕਿ ਸਾਡੇ ਵਿੱਚ ਲਿਊਟੀਨੈਂਟ ਬ੍ਰਾਇਨ ਮਰਫੀ ਜੀ ਅੱਜ ਆਏ ਨੇ। ਇਹ ਉਹ ਇਨਸਾਨ ਨੇ ਜਦੋਂ 5 ਅਗਸਤ 2012 ਨੂੰ ਵਿਸਕੌਂਸਨ ਦੇ ਵਿੱਚ ਗੁਰਦੁਆਰਾ ਸਾਹਿਬ ਓਕ ਕ੍ਰੀਕ ਦੇ ਵਿੱਚ ਇੱਕ ਵੇਡ ਮਾਈਕਲ ਪੇਜ ਦੇ ਗੋਰੇ ਦੁਆਰਾ ਸ਼ੂਟਿੰਗ ਹੋਈ ਸੀ, ਜਿੱਥੇ ਤਕਰੀਬਨ 7 ਲੋਕ ਸ਼ਹੀਦ ਹੋਏ ਸਨ। ਸੋ ਬ੍ਰਾਇਨ ਮਰਫੀ ਜਿਹੜੇ ਪਹਿਲੇ ਰਿਸਪੋਂਡੈਂਟ ਸੀਗੇ, ਜਦੋਂ 911 ਕਾਲ ਕੀਤਾ ਗਿਆ ਤਾਂ ਇਹਨਾਂ ਨੇ ਸਾਰਾ ਕੁਛ ਆਪਣਾ ਦਾਅ ਦੇ ਉੱਤੇ ਲਾ ਦਿੱਤਾ। ਤਾਂ ਇਹਨਾਂ ਦੇ ਵੀ 15 ਗੋਲੀਆਂ ਲੱਗੀਆਂ ਸਨ, ਪਰ ਜਿੰਨਾ ਚਿਰ ਇਹਨਾਂ ਨੂੰ ਸੁਰਤ ਰਹੀ ਇਹ ਮਦਦ ਕਰਦੇ ਰਹੇ, ਜਿਹੜੀ ਹੋਰ ਪੁਲਿਸ ਆ ਰਹੀ ਸੀ ਉਹਨੂੰ ਵੀ ਨਿਰਦੇਸ਼ ਦਿੰਦੇ ਰਹੇ। ਸੋ ਉੱਦਣ ਇਹਨਾਂ ਨੇ ਬਹੁਤ ਦਲੇਰੀ ਨਾਲ, ਸਾਹਸ ਦੇ ਨਾਲ ਜੋ ਉੱਥੇ ਸਿਚੁਏਸ਼ਨ ਬਣੀ ਸੀ ਉਹਦਾ ਟਾਕਰਾ ਕੀਤਾ, ਉਹ ਅੱਜ ਸਾਡੇ ਵਿਚਕਾਰ ਨੇ। ਸੋ ਉਹਨਾਂ ਦਾ ਮਾਣ ਸਨਮਾਨ ਕਰਨਾ ਹੈ। ਸਰ, ਇਟ ਇਜ਼ ਅ ਗ੍ਰੇਟ ਓਨਰ ਫਾਰ ਮੀ ਔਨ ਬਿਹਾਫ ਆਫ ਦਸ਼ਮੇਸ਼ ਕਲਚਰ ਸੈਂਟਰ ਐਂਡ ਦ ਸਿੱਖ ਕਮਿਊਨਿਟੀ ਟੂ ਵੈਲਕਮ ਯੂ ਐਂਡ ਰੈਕੋਗਨਾਈਜ਼ ਯੂਰ ਐਕਸਟਰਾ ਆਰਡਨਰੀ ਕਰੇਜ ਐਂਡ ਸਰਵਿਸ ਔਨ ਅਗਸਤ 5, 2012 ਵੈਨ ਟ੍ਰੈਜਡੀ ਸਟ੍ਰਕ ਦ ਸਿੱਖ ਟੈਂਪਲ ਇਨ ਓਕ ਕ੍ਰੀਕ। ਯੂ ਰਿਸਪੋਂਡਡ ਵਿਦਆਊਟ ਹੈਜੀਟੇਸ਼ਨ। ਯੂ ਪੁੱਟ ਯੂਰ ਓਨ ਲਾਈਫ ਐਟ ਰਿਸਕ ਟੂ ਪ੍ਰੋਟੈਕਟ ਅਦਰਸ and even after being seriously wounded, your courage and commitment remained unwavering. Lieutenant Murphy, that day you demonstrated the true meaning of bravery, selflessness and humanity. The Sikh community will always remember your courage and the service you provided during one of our darkest moments. On behalf of the Dashmesh Culture Center and the entire Sikh community, thank you for standing with us, for protecting others, and for your incredible service. It is our privilege to honor you today. So I would like to request MLA Parmeet Boparai, Dilvinder Gill, Member Parliament, and represented from Guru Ram Das Darbar, and a happy man, from Alberta government, to present you with honor. Please. Alberta government valo jada honor ditta gaya, I just want to read it out. On behalf of Alberta's government, I wish to extend warm welcome to Lieutenant Brian Murphy, a retired member of the Oak Creek Police Department, whose conduct of August 5, 2012 was exemplary of the finest conduct expected from police officer by the people they protect and serve. Lieutenant Murphy's actions that day led to himself being wounded multiple times in the line of duty, wounded amid protecting a group of worshippers from a lone gunman. Lieutenant Murphy's action that day led to saving multiple people from irreversible harm. It's from Mike Ellis, Deputy Premier. I welcome Lieutenant Murphy to Alberta and the many communities that call our province home. Thank you.

0: ਸੋ ਥੈਂਕ ਯੂ ਅਗੇਨ ਅਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਿਟੀ ਕੌਂਸਲ ਵੱਲੋਂ ਵੀ ਇਹਨਾਂ ਦਾ ਮਾਨ ਸਨਮਾਨ ਭੇਜਿਆ ਗਿਆ ਮੈਂਬਰ ਪਾਰਲੀਮੈਂਟ ਦਲਵਿੰਦਰ ਗਿੱਲ ਜੀ ਹੈਪੀ ਮਾਨ ਜਤਿੰਦਰ ਤਾਤਲਾ ਅਲਬਰਟਾ ਗਵਰਨਮੈਂਟ ਵੱਲੋਂ ਅਤੇ MLA ਪਰਮੀਤ ਬੋਪਾ ਰਾਏ ਅਤੇ ਸਾਡੇ ਕੌਂਸਟੇਬਲ ਗੁਰਜੀਤ ਤੁਹਾਡਾ ਕੀ ਨਾਮ ਐਂਡ ਪਰਮਿੰਦਰ ਬਰਾੜ ਜਿਨ੍ਹਾਂ ਨੇ ਇਹ ਸਾਰੀ ਈਵੈਂਟ ਕੋਆਰਡੀਨੇਟ ਕੀਤੀ ਆ ਮੇਰਾ ਖਿਆਲ ਕੱਲ੍ਹ ਨੂੰ ਸੈਮੀਨਾਰ ਹੈ ਵੈਸਟਮੈਂਟ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨੇ ਵੀ ਇਹਨਾਂ ਨੇ ਉੱਥੇ ਬੋਲਣਾ ਹੈ ਇਸੇ ਵਿਸ਼ੇ 'ਤੇ ਬੋਲਣਗੇ ਬਈ ਕਿਵੇਂ ਆਪਾਂ ਨੂੰ ਗੁਰਦੁਆਰਿਆਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਪੁਲਿਸ ਫੋਰਸਿਸ ਨੂੰ ਕਿਵੇਂ ਐਕਟ ਕਰਨਾ ਚਾਹੀਦਾ ਸੋ ਮੇਰਾ ਆਈ ਡੋਂਟ ਥਿੰਕ ਇਟ ਇਜ਼ ਇਟ ਅ ਓਪਨ ਸੈਮੀਨਾਰ ਲਾਈਕ ਔਰ ਇਜ਼ ਇਟ ਜਸਟ ਬਾਈ ਇਨਵੀਟੇਸ਼ਨ ਸਿਰਫ ਪੁਲਿਸ ਆਫਿਸਰਸ ਲਈ ਆ ਮੇਰਾ ਖਿਆਲ ਜਿਵੇਂ ਦਾ ਅੱਜ ਇੱਥੇ ਮਾਹੌਲ ਬਣਦਾ ਜਾ ਰਿਹਾ ਇਹ ਪਰਫੈਕਟ ਟਾਈਮਿੰਗ ਆ ਜਿਹੜਾ ਇੱਥੇ ਆਏ ਨੇ ਅਤੇ ਉਹ ਪੁਲਿਸ ਆਫਿਸਰ ਜੋ ਉਹਨਾਂ ਨੂੰ ਸੰਬੋਧਨ ਕਰਨਗੇ ਸੋ ਮੈਂ ਸਾਰਿਆਂ ਦਾ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬ੍ਰਾਇਨ ਪਲੀਜ਼ ਫੋਰ 2 ਮਿੰਟਸ ਔਰ ਯੂ ਕੈਨ ਟੇਕ 3
1: Thank you for allowing me to be in your company, allowing me to be humbled once again by the hospitality of the Sikh faith. We had talked earlier before we came in about what happened that day, and it was partially because of one of the people who was shot that day was Baba Punjab Singh, and he taught me the meaning of Chardigala. And over the course of my years after the shooting, I came to realize how lucky we are to be with people like yourselves who understand service, who understand protecting and serving. Very, very quickly, the year after the shooting, we had a big remembrance. And you don't realize sometimes what you do for one another until it's pointed out. And I'm standing there, and an older woman came up, and she said, you're my hero. And I said, no, that was Mr. Singh and Mr. Kalika. And she said, no, I was in the pantry. So he had trapped a bunch of women and children in the pantry, and luckily I had pulled in and diverted his attention away. And I said, I'm so happy you're alive. I'm so happy you're here. And she said, do you know how many people were inside the pantry? And I said, no, ma'am. She said, there was exactly 15 women and children in the pantry. And again, we didn't know this information. I just said, I'm so happy that you're all alive. And she said to me, you still don't get it. And I said, what am I missing? And she said, how many times did you get shot? And I said, 15. And she said, there was exactly 15 of us in that room that would have been shot if you didn't come when you did. And that's really when it struck me that the little things and sometimes the bigger things we do have so much of a greater effect. And it's been my honor and my privilege to travel all over the United States and at least talk to people and explain to them very small how similar the Sikh faith is, and it's not different. And we're all the same, and we just want to get through the day and live a good life and be happy and work together. I always get the opportunity, and when I see someone's face who never saw or knows nothing about the Sikh religion, and when you see that light go on, like, oh, I didn't know that. It's a blessing, and I'm happy to do it. Again, I don't want to take up too much of your time. Thank you so much for having me. Thank you for everyone from the local government, the federal government. I still get humbled by this, that you came to see me. I very much appreciate it. And again, if I can ever get by what Chardikala is, and I hope you all live in Chardikala. Thank you for having me.
2: ਬਹੁਤ ਬਹੁਤ ਧੰਨਵਾਦ ਹੈ ਆਪ ਸਾਰਿਆਂ ਦਾ ਗੁਰਮਤਿ ਦਾ ਤੇ ਸਿਧਾਂਤ ਹੀ ਇਹ ਹੈ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਸਹਿ ਬਾਹਰਾ ਜੀਓ ਸੋ ਸਾਰੇ ਹੀ ਪਤਵੰਤੇ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ।

ਸੋ ਉਹਨਾਂ ਨੇ ਹੁਣ ਆਪਣੀ ਸਪੀਚ ਦੌਰਾਨ ਇਹ ਮੈਂਸ਼ਨ ਕੀਤਾ ਕਿ ਕੁੱਲ ਅਸੀਂ 15 ਜਾਣੇ ਸੀ ਉੱਥੇ ਜਦੋਂ ਗੁਰੂ ਘਰ ਦੇ ਉੱਪਰ ਅਟੈਕ ਹੋਇਆ ਅਤੇ ਉਹਨਾਂ ਇਹਨਾਂ ਦੇ ਇਕੱਲਿਆਂ ਦੇ 15 ਗੋਲੀਆਂ ਸਰੀਰ ਦੇ ਉੱਪਰ ਵੱਜੀਆਂ ਅਤੇ ਇਹਨਾਂ ਦੇ ਨਾਲ ਦੇ ਸਾਥੀ ਇਹਨਾਂ ਨੂੰ ਆਖਦੇ ਸੀ ਕਿ ਸਾਡੇ ਵੰਡੇ ਦੀ ਵੀ ਇੱਕ ਇੱਕ ਗੋਲੀ, ਸਾਡੇ 15 ਜਾਣਿਆਂ ਦੀਆਂ ਵੀ ਤੂੰ ਆਪਣੇ ਸਰੀਰ ਦੇ ਉੱਪਰ ਸਹਾਰੀਆਂ ਨੇ। ਸੋ ਗੁਰੂ ਘਰ ਦੀ ਆਨ ਬਾਨ ਅਤੇ ਸ਼ਾਨ ਵਾਸਤੇ ਇੱਥੇ ਪੁੱਠੀਆਂ ਖੱਲਾਂ ਵੀ ਲਈਆਂ ਨੇ, ਤੁਸੀਂ ਸਾਕਾ ਨਨਕਾਣਾ ਸਾਹਿਬ ਸਰਵਣ ਕਰਦੇ ਹੋ, ਜੰਡਾ ਨਾਲ ਬੰਨ ਕੇ ਸਾੜੇ ਗਏ ਆ ਗੁਰਸਿੱਖ ਪਿਆਰੇ। ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਕੋਈ ਧਾਰਮਿਕ ਬੰਦਾ ਅਧਿਆਤਮਿਕ ਵੀ ਹੋਵੇ, ਪਰ ਇਹ ਜ਼ਰੂਰ ਹੁੰਦਾ ਹੈ ਕਿ ਜਿਹੜਾ ਬੰਦਾ ਅਧਿਆਤਮਿਕ ਵਾਦੀ ਹੋਵੇ, ਸਪਿਰਚੁਅਲ ਪਾਥ ਦਾ ਪਾਂਧੀ ਹੋਵੇ, ਇਸ ਰਸਤੇ 'ਤੇ ਤੁਰਦਾ ਹੋਵੇ, ਉਹ ਫਿਰ ਸ਼ਰਧਾ ਭਾਵਨਾ ਵਾਲੀ, ਹਿਊਮੈਨਿਟੀ ਵਾਲੀ, ਜਿਹੜੀ ਮਾਨਵਤਾ ਨੂੰ ਇੱਕ ਦੇਖਣ ਵਾਲੀ ਬਿਰਤੀ, ਉਹ ਜ਼ਰੂਰ ਰੱਖਦਾ ਹੁੰਦਾ। ਸੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਇਹ ਸਿਧਾਂਤ ਗੁਰਮਤਿ ਗੁਰਬਾਣੀ ਗੁਰ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਇਸੇ ਵਾਸਤੇ ਗੁਰੂ ਕੇ ਲੰਗਰਾਂ ਵਿੱਚ ਕੋਈ ਆ ਕੇ ਪ੍ਰਸ਼ਾਦਾ ਛਕਦਾ, ਕਦੇ ਉਹਦੇ 'ਤੇ ਕੋਈ ਰੋਕ ਟੋਕ ਨਹੀਂ ਹੁੰਦੀ, ਕਦੇ ਕਿਸੇ ਦੂਸਰੇ ਧਰਮ ਦੀ ਖਾਤਰ ਜਾਨ ਆਪਣੀ ਵਾਰਨੀ ਪਵੇ, ਆਪਣੀ ਸ਼ਹਾਦਤ ਦੇਣੀ ਪਵੇ, ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਰ ਵਿਖਾਇਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਇਸ ਤਰ੍ਹਾਂ ਸ਼ਹਾਦਤ ਵੀ ਦਿੱਤੀ ਜਾ ਸਕਦੀ ਹੈ। ਸੋ ਸਾਰਾ ਹੀ ਫਲਸਫਾ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਗੁਰੂ ਸਾਹਿਬਾਨਾਂ ਨੇ ਆਪਣੇ ਆਪ 'ਤੇ ਸਾਰਾ ਕੁਝ ਟਾਲ ਕੇ ਆਪ ਪੂਰਨੇ ਪਾ ਕੇ ਫਿਰ ਸਾਨੂੰ ਉਸ ਰਾਹ ਦੇ ਪਾਂਧੀ ਬਣਾਇਆ, ਉਸ ਰਾਹ ਦੇ ਮੁਸਾਫਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਹੈ। ਸੋ ਸਿੱਖੀ ਬੇਮਿਸਾਲ, ਅਲੌਕਿਕ ਅਤੇ ਬੜੀ ਵੱਡੀ ਮਹਾਨ ਹੈ। ਸਤਿਗੁਰੂ ਕਿਰਪਾ ਕਰੇ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਆਵੇ। ਆਓ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਆਂ ਨੂੰ, ਭਾਵੇਂ ਕਿ ਉਹਨਾਂ ਦਾ ਸਮਾਂ 6 ਵਜੇ ਤੋਂ ਆਰੰਭ ਹੋਣਾ ਸੀ, ਪਰ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਆਪ ਜੀਆਂ ਨੇ ਹੁਣ 6:40 ਦੀ ਬਜਾਏ 6:50 'ਤੇ ਸਿਮਰਨ ਸਾਧਨਾ ਦੀ ਸਮਾਪਤੀ ਕਰਨੀ। ਆਓ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਕੈਲਗਰੀ ਯੂਥ ਦੇ ਸਮੂਹ ਨੌਜਵਾਨ ਸਿੰਘਾਂ ਸਿੰਘਣੀਆਂ ਦੇ ਨਾਲ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਵਿੱਚ ਸੱਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਦੇ ਅੰਦਰ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਅਤੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਆਪਣੇ ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ। ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ, ਆਪਣੀ ਸੁਰਤ ਨੂੰ ਸ਼ਬਦ ਦੇ ਸਨਮੁਖ ਕਰਦਿਆਂ ਹੋਇਆਂ ਸਿਮਰਨ ਵਿੱਚ ਹਾਜ਼ਰੀਆਂ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਗੁਰਮੁਖ ਪਿਆਰਿਆਂ ਦੇ, ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਅਤੇ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਕਰ ਦੇ ਅਕਹਿ ਰਸ ਦੇ ਨਾਲ ਜੋੜਿਆ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਸਮਾਂ ਹੈ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਕਥਾ ਦਾ। ਬੇਨਤੀ ਕਰਾਂ ਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਤੋਂ ਚਰਨ ਧੂੜੀ ਲੈ ਕੇ, ਬਖਸ਼ਿਸ਼ਾਂ ਲੈ ਕੇ ਸਾਨੂੰ ਨਿਵਾਜਣ ਆਏ ਹਨ। ਰਹਿੰਦੀ 31 ਤਰੀਕ ਤੱਕ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਸੋ ਆਓ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਉਹਨਾਂ ਤੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ,

ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਉਤਾਰੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਚਵਰ ਛਤਰ ਤਖ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਪਹਿਲੇ ਪੈਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਬੜੇ ਹੀ ਪ੍ਰੇਮ ਦੇ ਨਾਲ ਆਪ ਸੰਗਤਾਂ ਨੇ ਪਾਵਨ ਗੁਰਬਾਣੀ ਦਾ ਕੀਰਤਨ, ਵਾਹਿਗੁਰੂ ਗੁਰਮੰਤਰ ਦੇ ਜਾਪ ਕੀਤੇ ਹਨ। ਆਓ, ਹੁਣ ਸਮਾਂ ਹੋਇਆ ਜੋ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਜੋ ਕਥਾ ਹੈ, 18ਵੀਂ ਸਦੀ ਦਾ ਜੋ ਵਾਕਿਆ, ਗੁਰੂ ਕੇ ਖਾਲਸੇ ਦੀ ਕਥਾ ਰਤਨ ਸਿੰਘ ਜੀ ਭੰਗੂ ਨੇ ਲਿਖੀ ਹੈ, ਉਹ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਲੰਧਰ ਦਾ ਸੂਬੇਦਾਰ ਦੀਨਾ ਬੇਗ, ਉਹਨਾਂ ਤੋਂ ਰਾਜ ਪਠਾਣਾ ਨੇ ਖੋਹ ਲਿਆ ਅਬਦਾਲੀ ਦਾ, ਭੇਜਿਆ ਹੋਇਆ ਸੂਬੇਦਾਰ ਨਾਸਰ ਅਲੀ, ਉਹਨੇ ਜਲੰਧਰ ਦੇ ਸੂਬੇਦਾਰ ਨੂੰ ਦੀਨਾ ਬੇਗ ਨੂੰ ਉੱਥੋਂ ਭਜਾ ਦਿੱਤਾ। ਅਤੇ ਜਿਹੜਾ ਕਰਤਾਰਪੁਰ ਥੰਮ ਸਾਹਿਬ ਅਸਥਾਨ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਉਸ ਅਸਥਾਨ ਦਾ ਵੀ ਨਿਰਾਦਰ ਕੀਤਾ ਸੀ। ਔਰ ਉਸ ਸਮੇਂ ਉਸ ਅਸਥਾਨ ਦੀ ਸੇਵਾ ਬਾਬੇ ਧੀਰਮਲ ਦੇ ਅੱਗੇ ਅੰਸ਼ ਵਿੱਚੋਂ ਸੋਢੀਆਂ ਵਿੱਚੋਂ ਹੀ ਹੋਏ ਵਡਭਾਗ ਸਿੰਘ, ਜਿਨ੍ਹਾਂ ਨੇ ਗੁਰੂ ਕਲਗੀਧਰ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਸੀ, ਇਹਨਾਂ ਦੇ ਵੱਡੇ ਬਜ਼ੁਰਗ ਹੋਏ ਦਾਦੇ, ਉਹਨਾਂ ਨੇ ਜਿਸ ਵਕਤ ਸਤਿਗੁਰੂ ਜੀ ਨੇ ਪੰਥ ਦੀ ਸਾਜਨਾ ਕੀਤੀ, ਗੁਰੂ ਸਾਹਿਬ ਦਾ ਬਚਨ ਮੰਨ ਕੇ ਖੰਡੇ ਦੀ ਪੌਲ ਲਈ ਸੀ, ਔਰ ਧੀਰਮਲ ਤੋਂ ਦੂਰ ਹੋਇਆ ਪਰਿਵਾਰ ਫਿਰ ਖਾਲਸੇ ਪੰਥ ਵਿੱਚ ਸ਼ਾਮਿਲ ਹੋਇਆ। ਜਿਸ ਵਕਤ ਨਾਸਰ ਅਲੀ ਖਾਂ ਉਹਨੇ ਦੁਆਬੇ 'ਤੇ ਚੜ੍ਹਾਈ ਕੀਤੀ ਸੀ, ਉਸ ਵੇਲੇ ਵਡਭਾਗ ਸਿੰਘ ਅਤੇ ਇਹਨਾਂ ਦਾ ਵੱਡੀ ਗਿਣਤੀ ਵਿੱਚ ਪਰਿਵਾਰ ਉਸ ਵਕਤ ਉੱਥੇ ਉਸ ਦੀ ਮਾਰ ਦੇ ਵਿੱਚ ਆਇਆ ਸੀ, ਔਰ ਇਹਨਾਂ ਕੋਲੋਂ ਥੰਮ ਸਾਹਿਬ ਵਾਲਾ ਸਥਾਨ ਖੋਹ ਲਿਆ, ਔਰ ਜਿਹੜਾ ਥੰਮ ਸੀ ਗੁਰੂ ਸਾਹਿਬ ਜੀ ਦੇ ਕਰ ਕਮਲਾਂ ਦੇ ਨਾਲ ਉੱਥੇ ਸਥਾਪਿਤ ਕੀਤਾ, ਉਹ ਵੀ ਉਸ ਵੇਲੇ ਸਾੜ ਦਿੱਤਾ ਸੀ। ਵਡਭਾਗ ਸਿੰਘ ਉਸ ਵੇਲੇ ਪਹਾੜਾਂ ਦੇ ਵਿੱਚ ਚਲਾ ਗਿਆ, ਔਰ ਇਸ ਗੱਲ ਦਾ ਵੀ ਗੁਰੂ ਖਾਲਸੇ ਦੇ ਮਨ ਦੇ ਵਿੱਚ ਰੋਸ ਸੀ ਕਿ ਜਾਂ ਤਾਂ ਉਹ ਸਾਨੂੰ ਦੱਸ ਦੇ ਅਤੇ ਜਾਂ ਫਿਰ ਆਪ ਡਟ ਕੇ ਮੁਕਾਬਲਾ ਕਰ ਦੇ। ਇਸ ਲਈ ਅੱਜ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਸੰਚਾਰ ਕਰਦੇ ਨੇ, ਅਤੇ ਜਿਹੜਾ ਖਾਸ ਕਰਕੇ ਇਹਨਾਂ ਦਾ ਮਤ ਚੱਲ ਰਿਹਾ, ਉਹ ਪਹਾੜਾਂ ਦੇ ਵਿੱਚ ਧੌਲੀ ਧਾਰ ਪ੍ਰੇਤਾਂ ਆਦਿਕ ਦਾ, ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਮੇਲ ਮਿਲਾਪ ਗੁਰੂ ਕੇ ਖਾਲਸੇ ਨੇ ਨਹੀਂ ਰੱਖਣਾ, ਇਹ ਖਾਸ ਹਦਾਇਤ ਕੀਤੀ ਜਾਂਦੀ ਹੈ। ਪਰ ਇਹ 18ਵੀਂ ਸਦੀ ਦਾ ਵਾਕਿਆ ਹੈ ਕਿ ਜਦੋਂ ਦੀਨਾ ਬੇਗ ਨੂੰ ਕੋਈ ਰਾਹ ਨਾ ਲੱਭਾ ਤੇ ਉਹਨੂੰ ਫਿਰ ਕਿਸੇ ਸਿੱਖ ਨੇ ਦੱਸ ਪਾਈ ਸੀ ਕਿ ਜੇ ਤੂੰ ਵਾਪਸ ਜਲੰਧਰ ਦੀ ਸੂਬੇਦਾਰੀ ਚਾਹੁੰਦਾ ਹੈ ਤੇ ਫਿਰ ਗੁਰੂ ਕੇ ਖਾਲਸੇ ਦੀ ਸ਼ਰਨ ਜਾ। ਔਰ ਕਿਸੇ ਨੇ ਦੱਸ ਪਾ ਦਿੱਤੀ ਕਿ ਵਡਭਾਗ ਸਿੰਘ ਪਹਿਲਾਂ ਕਰਤਾਰਪੁਰ ਰਹਿੰਦਾ ਸੀ, ਤੂੰ ਉਹਨੂੰ ਨਾਲ ਲੈ ਤੇ ਜੇ ਉਹਦੇ ਵੱਲੋਂ ਵੀ ਗੁਰੂ ਕੇ ਖਾਲਸੇ ਦੇ ਚਰਨਾਂ 'ਚ ਬੇਨਤੀ ਭੇਜੇਗਾ ਤੇ ਫਿਰ ਖਾਲਸੇ ਨੇ ਮਨ੍ਹਾ ਨਹੀਂ ਕਰਨਾ, ਕਿਉਂਕਿ ਆਪਣੇ ਅਸਥਾਨ ਦੀ ਬੇਅਦਬੀ ਦਾ ਬਦਲਾ ਗੁਰੂ ਕਾ ਖਾਲਸਾ ਜ਼ਰੂਰ ਲਏਗਾ। ਇਸ ਲਈ ਦੀਨਾ ਬੇਗ ਜਿਹੜਾ ਤੁਰਕ ਸੀ ਉਹਨੇ ਵਡਭਾਗ ਸਿੰਘ ਦੇ ਨਾਲ ਮੇਲ ਕੀਤਾ, ਔਰ ਵਡਭਾਗ ਸਿੰਘ ਮੰਨ ਗਿਆ। ਪਰ ਉਹਨੇ ਇੱਕ ਸ਼ਰਤ ਰੱਖੀ ਸੀ ਦੀਨਾ ਬੇਗ ਦੇ ਅੱਗੇ ਕਿ ਤੈਨੂੰ ਚਾਹੀਦੀ ਹੈ ਜਲੰਧਰ ਦੀ ਸੂਬੇਦਾਰੀ, ਤੂੰ ਆਪਣੀ ਸੂਬੇਦਾਰੀ ਸੰਭਾਲੀ, ਪਰ ਜਿਸ ਤਰ੍ਹਾਂ ਨਾਸਰ ਅਲੀ ਖਾਂ ਨੇ ਸਾਡੇ ਵੱਡਿਆਂ ਦਾ ਸਥਾਨ ਸਾੜਿਆ ਹੈ, ਅਸੀਂ ਵੀ ਨਾਸਰ ਅਲੀ ਖਾਂ ਦੀ ਲੋਥ ਨੂੰ ਸਾੜਨਾ ਹੈ, ਕਿਉਂਕਿ ਤੁਰਕਾਂ ਵਿੱਚ ਪਠਾਣਾਂ ਵਿੱਚ ਸਾੜਦੇ ਨਹੀਂ ਨੇ, ਦਫਨਾਉਂਦੇ ਹਨ।
ਜਿਸ ਤਰ੍ਹਾਂ ਉਹਨਾਂ ਸਾਡੀ ਅਸਥਾਨ ਦੀ ਬੇਅਦਬੀ ਕੀਤੀ, ਇਸੇ ਤਰ੍ਹਾਂ ਉਹਨਾਂ ਦੇ ਸਰੀਰ ਸਾੜੇ ਜਾਣਗੇ ਅਤੇ ਜਲੰਧਰ ਲੁੱਟਿਆ ਜਾਏਗਾ, ਤੂੰ ਫਿਰ ਇਨਕਾਰੀ ਨਾ ਹੋਵੀਂ। ਇਹ ਗੱਲ ਸੁਣ ਕੇ ਜਿਹੜਾ ਦੀਨਾ ਬੇਗ ਸੀ, ਇਹ ਹੈ ਤਾਂ ਬੜਾ ਚਲਾਕ ਅਤੇ ਨੀਤੀਵਾਨ ਸੀ, ਇਹਨੇ ਵਡਭਾਗ ਸਿੰਘ ਦੀਆਂ ਉੱਥੇ ਸਾਰੀਆਂ ਸ਼ਰਤਾਂ ਮੰਨੀਆਂ ਨੇ, ਜਿਸ ਤਰ੍ਹਾਂ ਫਿਰ ਕੁਰਾਨ ਦੀ ਕਸਮ ਖਾਧੀ ਹੈ। ਔਰ ਫਿਰ ਉਸ ਵੇਲੇ ਬੁੱਢੇ ਦਲ ਦੇ ਜਥੇ ਚੌਥੇ ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਨ, ਉਹਨਾਂ ਦੇ ਤਾਈਂ ਬੇਨਤੀ ਭੇਜਣੀ, ਨਾਲੇ ਗੁਰੂ ਕੇ ਖਾਲਸੇ ਨੇ ਦੇਖਣਾ ਕਿ ਠੀਕ ਹੈ ਚਲੋ ਵਡਭਾਗ ਸਿੰਘ ਉਹਦਾ ਮਤ ਵੱਖਰਾ ਹੈ, ਪਰ ਹੁਣ ਜੇ ਅਸਥਾਨ ਦੀ ਮਰਿਆਦਾ ਬਹਾਲ ਕਰਾਉਣੀ ਤਾਂ ਉਹ ਵੀ ਗੁਰੂ ਕੇ ਖਾਲਸੇ ਦਾ ਫਰਜ਼ ਹੈ। ਇਸ ਲਈ ਇੱਧਰੋਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਕਰਮ ਸਿੰਘ ਜੀ ਪੈਂਜਗੜੀਆ ਜਿਹੜੇ ਬੜੇ ਬਲੀ ਸਨ, ਔਰ ਸਰਦਾਰ ਕਰਮ ਸਿੰਘ ਜੀ ਪੈਂਜਗੜੀਆ, ਇਹਨਾਂ ਦੇ ਸ਼ਸਤਰ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਸੋਦਰ ਦੇ ਪਾਠ ਤੋਂ ਬਾਅਦ, ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ, ਉਹਨਾਂ ਤੋਂ ਬਾਅਦ ਸਰਦਾਰ ਕਰਮ ਸਿੰਘ ਹੋਏ ਨੇ, ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਵੀ ਕਰਾਏ ਜਾਂਦੇ ਨੇ ਨਾਲ ਹੀ। ਸੋ ਹੋਰ ਬੜੇ ਬਲੀ ਸਰਦਾਰ ਸੂਰਮੇ, ਜਿਨ੍ਹਾਂ ਦਾ ਇਤਿਹਾਸ ਸਾਡੇ ਬਾਬਿਆਂ ਦਾ ਇਸ ਇਤਿਹਾਸ ਵਿੱਚ ਲਿਖਿਆ ਹੋਇਆ ਆਵੇਗਾ, ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ 'ਚ ਜੋੜੀਏ। ਔਰ ਜੋ 18ਵੀਂ ਸਦੀ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਗੁਰੂ ਕੇ ਖਾਲਸੇ ਦਾ ਪ੍ਰਭਾਵ ਤੁਰਕਾਂ ਨੇ ਅਤੇ ਪਠਾਣਾਂ ਨੇ ਮੰਨਿਆ ਹੋਇਆ ਸੀ, ਉਹ ਵਿਚਾਰ ਅੱਗੇ ਆ ਰਹੀ ਹੈ। ਕਰਮਤਾ ਤੋਂ ਪਹਿਲਾਂ ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ ਉਚਾਰ।

0: ਗੁਰ ਭਾਗ ਸਿੰਘ ਨੇ ਜਿਸ ਤਰ੍ਹਾਂ ਦੀਨਾ ਬੇਗ ਨੂੰ ਆਪਣੀ ਸ਼ਰਤ ਦੱਸੀ ਹੈ ਤੇ ਦੀਨਾ ਬੇਗ ਨੂੰ ਜਲੰਧਰ ਦੀ ਸੂਬੇਦਾਰੀ ਚਾਹੀਦੀ ਸੀ ਪਠਾਣਾ ਨੂੰ ਕੱਢ ਕੇ, ਇਸ ਲਈ ਦੀਨਾ ਬੇਗ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ।
1: ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਈਮਾਨ,
0: ਔਰ ਇਸ ਨੇ ਕੁਰਾਨ ਦੀ ਸਹੁੰ ਖਾਧੀ ਹੈ, ਕਸਮ ਖਾਧੀ ਹੈ ਕਿ ਮੈਂ ਆਪਣਾ ਈਮਾਨ ਸਾਬਤ ਰੱਖਾਂਗਾ, ਮੈਂ ਜਿਹੜੀ ਵੀ ਸ਼ਰਤ ਤੁਹਾਡੇ ਨਾਲ ਕਰਾਂਗਾ ਉਹਦੇ ਤੋਂ ਇਨਕਾਰੀ ਨਹੀਂ ਹੋਵਾਂਗਾ।
1: ਚੁਪਈ ਬਡਭਾਗ ਸਿੰਘ ਲਿਖ ਖਾਲਸੇ ਕਹੀ,
0: ਬਡਭਾਗ ਸਿੰਘ ਨੇ ਫਿਰ ਗੁਰੂ ਕੇ ਖਾਲਸੇ ਨੂੰ ਬੇਨਤੀ ਆਪਣੇ ਵੱਲੋਂ ਲਿਖ ਕੇ ਭੇਜੀ ਹੈ।
1: ਹਮ ਗੁਰੂ ਹੋ ਤੁਮ ਸਿੰਘ ਹੋ ਸਹੀ,
0: ਅਸੀਂ ਵੀ ਭਾਈ ਗੁਰੂ ਕੀ ਅੰਸ਼ ਹਾਂ, ਕਿਉਂਕਿ ਹੈ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੱਗੇ ਅੰਸ਼ ਬੰਸ਼ ਸੋਢੀਆਂ ਵਿੱਚੋਂ, ਇਸ ਲਈ ਇਹਨੇ ਆਪਣੇ ਵੱਲੋਂ ਬੇਨਤੀ ਕੀਤੀ ਹੈ ਕਿ ਅਸੀਂ ਵੀ ਗੁਰੂ ਕੀ ਅੰਸ਼ ਹਾਂ ਔਰ ਤੁਸੀਂ ਗੁਰੂ ਕੇ ਸਿੰਘ ਹੋ, ਗੁਰੂ ਕਾ ਖਾਲਸਾ ਹੋ।
1: ਆਵੋ ਪਰਸਵਾਰਤ ਗੁਰਕਾਜ,
0: ਮੇਰੇ ਲਈ ਕਿਸੇ ਨੇ ਨਹੀਂ ਆਉਣਾ ਉਹ ਵੱਖਰੀ ਗੱਲ ਹੈ, ਪਰ ਇਹ ਗੁਰੂ ਘਰ ਦਾ ਕੰਮ ਹੈ, ਇਸ ਲਈ ਤੁਸੀਂ ਇਸ ਕੰਮ ਵਾਸਤੇ ਇਸ ਕਾਰਜ ਵਾਸਤੇ ਜ਼ਰੂਰ ਆਵੋ।
1: ਆਵੋ ਸਭ ਖਾਸੋ ਕਰ ਸਾਜ,
0: ਸਾਰਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਸ਼ਸਤਰਾਂ ਦੇ ਸਮੇਤ ਸਾਰੇ ਚੱਲ ਕੇ ਆਵੋ।
1: ਨਵਾਬ ਡੇਰਾ ਦਬ ਗਿਓ ਤਿਆਰ,
0: ਜਦੋਂ ਭਾਗ ਸਿੰਘ ਨੇ ਗੁਰੂ ਕੇ ਖਾਲਸੇ ਨੂੰ ਬੇਨਤੀ ਲਿਖ ਭੇਜੀ ਹੈ ਔਰ ਪੂਰਾ ਵਿਸ਼ਵਾਸ ਦੀਨਾ ਬੇਗ ਨੂੰ ਨਵਾਬ ਨੂੰ ਦਵਾਇਆ ਕਿ ਤੂੰ ਚਿੰਤਾ ਨਾ ਕਰ, ਗੁਰੂ ਕਾ ਖਾਲਸਾ ਤੇ ਦੂਜਿਆਂ ਦੇ ਕਾਰਜਾਂ ਵਾਸਤੇ ਜੇ ਬੇਨਤੀ ਕਰੋ ਚੱਲ ਕੇ ਆ ਜਾਂਦਾ ਹੈ, ਇਹ ਤਾਂ ਫਿਰ ਗੁਰੂ ਘਰ ਦਾ ਕੰਮ ਹੈ, ਕਿਉਂਕਿ ਪੂਰਾ ਵਿਸ਼ਵਾਸ ਸੀ ਉਸ ਵੇਲੇ ਵਡਭਾਗ ਸਿੰਘ ਨੂੰ ਵੀ, ਤੇ ਵਡਭਾਗ ਸਿੰਘ ਨੇ ਅੱਗੇ ਵਿਸ਼ਵਾਸ ਦਵਾਇਆ ਨਵਾਬ ਦੀਨਾ ਬੇਗ ਨੂੰ ਔਰ ਦੀਨਾ ਬੇਗ ਨੇ ਗੱਲ ਸੁਣ ਕੇ ਤਿਆਰੀ ਕਰ ਲਈ ਹੈ।
1: ਬੁਲਾਏ ਪਹਾੜੀਏ ਲੜਨੇ ਵਾਰ,
0: ਨਵਾਬ ਨੇ ਆਪਣੇ ਨਾਲ ਕੁਝ ਪਹਾੜੀਏ ਇਹਦੀ ਮਦਦ ਵਿੱਚ ਰਹਿੰਦੇ ਸਨ, ਕਿਉਂਕਿ ਪਹਾੜਾਂ ਵਿੱਚ ਹੀ ਜਾ ਕੇ ਦੀਨਾ ਬੇਗ ਲੁਕਿਆ ਸੀ ਜਦੋਂ ਪਠਾਣਾ ਨੇ ਜਲੰਧਰ ਦਾ ਇਹਦੇ ਕੋਲੋਂ ਸੂਬੇਦਾਰੀ ਖੋਹ ਲਈ, ਤੇ ਇਹ ਪਹਾੜਾਂ ਵਿੱਚ ਹੀ ਜਾ ਕੇ ਰਹਿਣ ਲੱਗਾ ਸੀ ਔਰ ਇਸ ਕਰਕੇ ਨੇ ਲੜਨ ਵਾਲੇ ਜਿਹੜੇ ਪਹਾੜੀਏ ਸਨ, ਕਿਉਂਕਿ ਸੱਤ ਧਾਰਾਂ 22 ਧਾਰ ਮੰਨੇ ਨੇ ਪਹਾੜਾਂ ਦੀਆਂ, ਉਹਨਾਂ ਵਿੱਚੋਂ 7 ਧਾਰੀਆਂ ਦਾ ਪ੍ਰਬੰਧ ਇਹਦੇ ਕੋਲ ਸੀ ਤੇ ਜਿਹੜੇ ਕੁਝ ਇਹਦੇ ਮਦਦਗਾਰ ਪਹਾੜੀਏ ਸਨ ਉਹ ਵੀ ਲੜਨ ਲਈ ਤਿਆਰ ਹੋਏ ਨੇ।
1: ਸਿੰਘਨ ਕੋ ਯੂੰ ਲਿਖ ਪਟਾਇਓ,
0: ਸਿੰਘਾਂ ਨੂੰ ਵੀ ਬੇਨਤੀ ਜਿਹੜੀ ਸੀ ਉਹ ਲਿਖ ਭੇਜੀ ਹੈ,
1: ਜਾਨੋ ਮੋਏ ਜਲੰਧਰ ਆਇਓ,
0: ਔਰ ਆਪਣੇ ਵੱਲੋਂ ਇਹ ਦੱਸਿਆ ਹੈ ਕਿ ਸਾਨੂੰ ਜਲੰਧਰ ਆਇਆ ਜਾਣੋ, ਅਸੀਂ ਬੜੀ ਛੇਤੀ ਚੜ੍ਹਾਈ ਕਰਕੇ ਪਹਾੜਾਂ ਤੋਂ ਜਲੰਧਰ ਪਹੁੰਚ ਰਹੇ ਹਾਂ।
1: ਅੱਗੇ ਡੇਰਾ ਤੁਮ ਤੇ ਲਿਆਓ,
0: ਤੁਸੀਂ ਆਪਣਾ ਡੇਰਾ ਗੁਰੂ ਕੇ ਖਾਲਸੇ ਦਾ ਡੇਰਾ ਜਿਹੜਾ ਹੈ ਉਹ ਸਾਡੇ ਤੋਂ ਪਹਿਲਾਂ ਉੱਥੇ ਲੈ ਆਵੋ।
1: ਨਿਹਲ ਆਨ ਮੈਂ ਡੇਰਾ ਪਾਊ,
0: ਨਿਹਲ ਹੁੰਦਾ ਪੱਧਰੀ ਮੈਦਾਨੀ ਇਲਾਕਾ, ਕਿਉਂਕਿ ਵਡਭਾਗ ਸਿੰਘ ਵੀ ਪਹਾੜਾਂ ਤੋਂ ਆ ਰਿਹਾ ਹੈ ਔਰ ਜਲੰਧਰ ਦਾ ਜਿਹੜਾ ਪਹਿਲਾ ਸੂਬੇਦਾਰ ਤੁਰਕਾਂ ਦਾ ਬਿਠਾਇਆ ਸੀ ਦੀਨਾ ਬੇਗ, ਇਹ ਵੀ ਪਹਾੜਾਂ ਤੋਂ ਆ ਰਿਹਾ ਸੀ। ਇਹਨਾਂ ਨੇ ਗੁਰੂ ਕੇ ਖਾਲਸੇ ਨੂੰ ਬੇਨਤੀ ਲਿਖ ਭੇਜੀ ਹੈ ਕਿ ਤੁਸੀਂ ਪੱਧਰੇ ਇਲਾਕੇ ਦੇ ਵਿੱਚ ਪਹੁੰਚ ਜਾਵੋ, ਜਦੋਂ ਪਹਾੜਾਂ ਤੋਂ ਆਪਾਂ ਹੇਠਾਂ ਜਲੰਧਰ ਵੱਲ ਆਈਏ ਤੇ ਪਹਿਲਾਂ ਹੁਸ਼ਿਆਰਪੁਰ ਦਾ ਇਲਾਕਾ ਆਉਂਦਾ ਹੈ, ਜੇ ਉਹਨੇ ਵੱਲੋਂ ਚੱਲ ਕੇ ਉੱਧਰੋਂ ਆਉਂਦੇ ਹਾਂ ਔਰ ਇਹ ਜਿਹੜਾ ਪੱਧਰਾ ਇਲਾਕਾ ਹੁਸ਼ਿਆਰਪੁਰ ਤੱਕ ਪਹੁੰਚ ਅਸੀਂ ਕਰਾਂਗੇ, ਉੱਥੇ ਤੁਸੀਂ ਪਹੁੰਚ ਜਾਵੋ।
1: ਆਗੇ ਗਿਲ ਜਣਾ ਸੁਣੀ ਅਵਾਈ,
0: ਹੁਣ ਉੱਧਰ ਪਠਾਣਾ ਨੇ ਵੀ ਦੀਨਾ ਬੇਗ ਦੀ ਚੜ੍ਹਾਈ ਸੁਣੀ ਹੈ ਤੇ ਪਠਾਣ ਕਿਹੜਾ ਲੜਨ ਤੋਂ ਘੱਟ ਸਨ, ਉਹਨਾਂ ਨੇ ਵੀ ਆਪਣੀਆਂ ਫੌਜਾਂ ਤਿਆਰ ਕਰ ਲਈਆਂ।
1: ਉਤਰੇ ਮੂਹਰੇ ਸੋਈ ਆਈ,
0: ਉਹ ਮੁਕਾਬਲਾ ਕਰਨ ਵਾਸਤੇ ਜਿਹੜੇ ਪਠਾਣ ਨੇ, ਪਠਾਣਾਂ ਨੂੰ ਕਹਿੰਦੇ ਨੇ ਗਿਲਜੇ, ਕਿਉਂਕਿ ਅਬਦਾਲੀ ਪਠਾਣ ਸੀ ਤੇ ਅਬਦਾਲੀ ਦੀਆਂ ਹੀ ਫੌਜਾਂ ਹਨ ਔਰ ਅਬਦਾਲੀ ਦਾ ਉਹ 10ਵਾਂ ਹਮਲਾ ਸੀ ਜਦੋਂ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ, ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਈ। ਕਈ ਵਾਰੀ ਅਬਦਾਲੀ ਨੇ ਹਮਲੇ ਕੀਤੇ ਹਨ, ਪੰਜਾਬ ਦੀ ਧਰਤੀ ਜਿਹੜੀ ਹੈ ਇੰਝ ਕਹਿ ਲਓ ਕਿ ਭਾਰਤ ਦਾ ਮੁੱਖ ਦਰਵਾਜ਼ਾ ਹੀ ਰਹੀ ਹੈ, ਇਸ ਕਰਕੇ ਪੰਜਾਬ ਦਾ ਹਮੇਸ਼ਾ ਸ਼ੁਰੂ ਤੋਂ ਹੀ ਜਦੋਂ ਵੀ ਬਾਹਰੋਂ ਹਮਲਾਵਰ ਚੱਲ ਕੇ ਆਉਂਦੇ ਰਹੇ ਤੇ ਬਹੁਤਾ ਨੁਕਸਾਨ ਹੁੰਦਾ ਰਿਹਾ। ਰਹੋ ਵਿਚਾਰ, ਇੱਧਰੋਂ ਜਿਹੜੇ ਗਿਲਜੇ ਸਨ ਪਠਾਣ ਸਨ, ਇਹਨਾਂ ਨੂੰ ਪਤਾ ਲੱਗਾ ਕਿ ਦੀਨਾ ਬੇਗ ਆਪਣੇ ਨਾਲ ਫੌਜਾਂ ਲੈ ਕੇ ਆ ਰਿਹਾ ਹੈ ਔਰ ਇਹਨਾਂ ਪਠਾਣਾਂ ਨੇ ਵੀ ਲੜਨ ਵਾਸਤੇ ਮੋਹਰੇ ਹੋ ਕੇ ਤਿਆਰੀ ਕਰ ਲਈ ਹੈ।
1: ਪਾਛੜ ਜਾਏ ਉਨ ਡੇਰਾ ਕਰਾ।
0: ਜਲੰਧਰੋਂ ਥੋੜਾ ਪਾਸੇ ਹਟ ਕੇ, ਕਿਉਂਕਿ ਹੁਸ਼ਿਆਰਪੁਰ ਵੱਲੋਂ ਉਧਰੋਂ ਫੌਜਾਂ ਆਉਣੀਆਂ ਸੀ, ਇਧਰੋਂ ਇਹ ਜਲੰਧਰ ਵੱਲੋਂ ਤੁਰ ਪਏ ਨੇ ਪਠਾਨ ਲੜਨ ਵਾਸਤੇ ਕਿ ਦੇਖਦਿਆਂ ਕਿਹੜਾ ਸਾਡੇ ਮੁਕਾਬਲੇ ਉਤਰਦਾ ਹੈ, ਕਿਉਂਕਿ ਸਾਰੇ ਪਾਸੇ ਅਬਦਾਲੀ ਦੀ ਫੌਜਾਂ ਦਾ ਪਠਾਣਾ ਦਾ ਹੀ ਘੇਰਾ ਸੀ, ਇਹਨਾਂ ਦੀਆਂ ਫੌਜਾਂ ਹੀ ਜਿਹੜੀਆਂ ਉਤਰੀਆਂ ਹੋਈਆਂ ਨੇ। ਇਸ ਕਰਕੇ ਇਹਨਾਂ ਨੇ ਜਲੰਧਰ ਤੋਂ ਅੱਗੇ ਥੋੜਾ ਜਾ ਕਰਕੇ ਆਪਣੀਆਂ ਫੌਜਾਂ ਉਤਾਰ ਲਈਆਂ।
1: ਨਵਾਬ ਉਹਾ ਉਨ ਤੇ ਬਹੁ ਡਰਾ।
0: ਜਦੋਂ ਦੀਨਾ ਬੇਗ ਨੂੰ ਪਤਾ ਲੱਗਾ ਕਿ ਪਠਾਨ ਤਾਂ ਸਾਡੇ ਵੱਲ ਹੀ ਆ ਗਏ ਫੌਜਾਂ ਲੈ ਕੇ, ਤੇ ਉਸ ਵੇਲੇ ਦੀਨਾ ਬੇਗ ਡਰ ਗਿਆ, ਕਿਉਂਕਿ ਪਹਾੜਾਂ ਤੋਂ ਹਲੇ ਉਤਰਿਆ ਹੀ ਸੀ ਲੜਨ ਵਾਸਤੇ, ਤੇ ਪਠਾਣਾ ਦੀਆਂ ਫੌਜਾਂ ਪਹਿਲਾਂ ਪਹੁੰਚ ਗਈਆਂ। ਦੀਨਾ ਬੇਗ ਲੜਨ ਦੇ ਵਿੱਚ ਏਡਾ ਬਹਾਦਰ ਨਹੀਂ ਸੀ, ਪਰ ਨੀਤੀਵਾਨ ਬੜਾ ਸੀ। ਮੀਰ ਮੰਨੂ ਵਾਂਗੂ ਲੋੜ ਪਈ ਗੁਰੂ ਕੇ ਖਾਲਸੇ ਦੀ ਸ਼ਰਨ ਲੈ ਲਈ ਹੈ, ਔਰ ਸਿੰਘਾਂ ਉੱਤੇ ਬੜਾ ਮਾਣ ਸੀ ਕਿ ਲੜਨ ਦੇ ਵਿੱਚ ਪਠਾਣਾ ਦੇ ਬਰਾਬਰੇ ਖੜਨਗੇ ਤੇ ਮੈਨੂੰ ਜਿਹੜੀ ਹੈ ਉਹ ਸੂਬੇਦਾਰੀ ਮਿਲ ਜਾਵੇਗੀ। ਪਰ ਦੀਨਾ ਬੇਗ ਨੂੰ ਜਦੋਂ ਪਤਾ ਲੱਗਾ ਕਿ ਜਿਹੜੀਆਂ ਪਠਾਣਾ ਦੀਆਂ ਫੌਜਾਂ ਤੇ ਪਹਿਲੋਂ ਹੀ ਅੱਗੇ ਚੜ੍ਹਾਈ ਕਰਕੇ ਆ ਰਹੀਆਂ, ਡੇਰੇ ਕੀਤੇ ਹੋਏ ਨੇ, ਉਸ ਵੇਲੇ ਤੁਰਕ ਨਵਾਬ ਦੀਨਾ ਬੇਗ ਡਰ ਗਿਆ।
1: ਅੱਗੇ ਤੁਰਕਾਂ ਨੂੰ ਉਸੇ ਭੁੱਲ ਗਇਓ।
0: ਅੱਗੇ ਤੁਰਕਾਂ ਨੂੰ ਉਸੇ ਭੁੱਲ ਗਇਓ। ਜਿਹੜਾ ਨਵਾਬ ਦੀਨਾ ਬੇਗ ਸੀ ਨਾ, ਇਹਨੂੰ ਸਾਰਾ ਕੁਝ ਹੀ ਭੁੱਲ ਗਿਆ, ਇਹਨਾਂ ਇਹ ਡਰ ਗਿਆ ਸੀ।
1: ਰਹਿ ਨੂੰ ਉਸ ਦੁਪਰ ਪਇਓ।
0: ਹੁਣੇ ਪਹਾੜਾਂ ਤੋਂ ਉਤਰ ਕੇ ਹਲੇ ਡੇਰਾ ਇਹਨੇ ਕੀਤਾ ਹੀ ਸੀ, ਪਰ ਜਦੋਂ ਪਤਾ ਲੱਗਾ ਪਠਾਣਾ ਦੀਆਂ ਫੌਜਾਂ ਚੜ੍ਹ ਆਈਆਂ ਨੇ, ਤੇ ਜਿੱਥੇ ਖਲੋਤੇ ਸਨ ਉੱਥੇ ਵੀ ਰਹਿਣਾ ਇਹਨਾਂ ਦਾ ਔਖਾ ਹੋ ਗਿਆ।
1: ਦੋਹਰਾ ਸੁਣਤ ਕਾਲ ਸੋ ਚੜ ਤੁਰਾ ਜਲੰਧਰ ਕੇ ਰਾਹੂ।
0: ਉਧਰ ਗੁਰੂ ਕੇ ਖਾਲਸੇ ਨੇ ਜਦੋਂ ਇਹ ਖੱਤ ਸੁਣਿਆ ਹੈ, ਔਰ ਇਹਨਾਂ ਦੀ ਮਦਦ ਵਾਸਤੇ ਸਿੰਘਾਂ ਨੇ ਵੀ ਚੜ੍ਹਾਈ ਕਰ ਦਿੱਤੀ ਹੈ, ਜਲੰਧਰ ਦੇ ਰਸਤੇ ਤੁਰੇ ਹਨ।
1: ਮਾਰਤ ਕੁੱਟਤ ਮੁਲਕੋਸ ਟੁਕਿਓ ਭੋਜ ਕੇ ਪਾਏ।
0: ਜਿਹੜੇ ਪਠਾਨ ਸਨ ਇਹਨਾਂ ਦੇ ਜਿਹੜੇ ਕੁਝ ਘਰਾਣੇ ਅਮੀਰਾਂ ਦੇ, ਉਹਨਾਂ ਨੂੰ ਚੜ੍ਹਾਈ ਕਰਦਿਆਂ ਹੀ ਮਾਰਦਿਆਂ ਕੁੱਟਦਿਆਂ ਇਹਨਾਂ ਦੇ ਮੁਲਕ ਨੂੰ ਲੁੱਟਦਿਆਂ ਹੋਇਆਂ ਸਿੰਘਾਂ ਨੇ ਵੀ ਆਪਣੀਆਂ ਫੌਜਾਂ ਜਿਹੜੀਆਂ ਸੀ ਉਹ ਅੱਗੇ ਲੈ ਆਉਂਦੀਆਂ ਵਧਾ ਲਈਆਂ ਹਨ।
1: ਚੁਪਈ ਜੋ ਸੂਰ ਉਤੋ ਅਤ ਭਾਰੋ।
0: ਸਿੰਘਾਂ ਦੇ ਵਿੱਚ ਜਿਹੜੇ ਵੱਡੇ ਸੂਰਮੇ ਸਨ, ਲੜਨ ਦੇ ਬੜੇ ਚਾਹਵਾਨ ਸਨ, ਜਿਹੜੇ ਰੋਜ਼ ਹੀ ਇਹਨਾਂ ਬਚਨਾਂ ਨੂੰ ਪੜ੍ਹਦੇ, ਖਾਲਸਾ ਨਿਤ ਕਰੈ ਜੰਗ, ਖਾਲਸਾ ਨਿਤ ਚੜ੍ਹੈ ਤੁਰੰਗ, ਸੋ ਉਹ ਜਿਹੜੇ ਸਿੰਘ ਲੜਨ ਦੇ ਵਿੱਚ ਬੜੇ ਬਹਾਦਰ ਬਲੀ ਸਨ ਸੂਰਮੇ ਨੇ।
1: ਕਹਿ ਨਵਾਬ ਬਿਨਾ ਸੰਭਾਰੋ।
0: ਉਹ ਸਿੰਘਾਂ ਨੂੰ ਕਹਿਣ ਲੱਗੇ ਜਿਹੜੇ ਮੁਖੀ ਸਨ ਸਰਦਾਰ ਸਨ ਉਹਨਾਂ ਨੂੰ ਕਿ ਆਪਾਂ ਨਵਾਬ ਨੂੰ ਕੀ ਡੀਕਣਾ, ਆਪਾਂ ਕਿਹੜਾ ਤੁਰਕਾਂ ਦੇ ਸਿਰ ਤੇ ਜੰਗ ਲੜਨੀ ਹੈ, ਆਪੇ ਪਹੁੰਚ ਜਾਣਗੇ, ਦੀਨਾ ਬੇਗ ਆਪਣੀ ਫੌਜ ਲੈ ਕੇ ਆ ਜਾਏਗਾ, ਆਪਾਂ ਪਹਿਲਾਂ ਹੀ ਪਠਾਣਾ ਤੇ ਚੜ੍ਹਾਈ ਕਰ ਦਈਏ, ਤੁਰਕਾਂ ਦੀ ਫੌਜ ਆਉਣ ਤੋਂ ਪਹਿਲਾਂ ਹੀ ਆਪਾਂ ਪਠਾਣਾ ਦੇ ਨਾਲ ਦੋ ਹੱਥ ਕਰੀਏ।
1: ਓ ਸਿੰਘ ਸਿਆਣੇ ਕਹਿ ਨਵਾਬ ਬੁਲਾਵੋ।
0: ਪਰ ਜਿਹੜੇ ਸਿੰਘਾਂ ਦੇ ਦਲ ਦੇ ਵਿੱਚ ਸਿਆਣੇ ਸਿੰਘ ਸਨ, ਕਿਉਂਕਿ ਕਈ ਲੜਨ ਨੂੰ ਬਹੁਤੇ ਕਾਲੇ ਹੁੰਦੇ ਨੇ, ਕੱਢ ਕੇ ਤਲਵਾਰਾਂ ਮਿਆਨ ਦੇ ਵਿੱਚੋਂ ਉਸੇ ਵੇਲੇ ਜਕਾਰੇ ਲਾਉਣ ਲੱਗ ਪੈਂਦੇ, ਪਰ ਕਈ ਇਹਨਾਂ ਵਿੱਚ ਸਿਆਣੇ ਸਿੰਘ ਹੁੰਦੇ ਨੇ ਕਿ ਉਹ ਕਹਿੰਦੇ ਨੇ ਕਿ ਸ਼ਸਤਰ ਨੂੰ ਬਿਨਾਂ ਗੱਲ ਤੋਂ ਮਿਆਨ ਵਿੱਚੋਂ ਕੱਢਣਾ ਨਹੀਂ, ਪਰ ਜੇ ਸ਼ਸਤਰ ਮਿਆਨ ਵਿੱਚੋਂ ਨਿਕਲਿਆ ਹੈ ਤੇ ਫਿਰ ਉਹ ਵੈਰੀ ਦਾ ਸੋਧਾ ਲਾ ਕੇ ਹੀ ਵਾਪਸ ਮਿਆਨ ਵਿੱਚ ਜਾਵੇਗਾ। ਇਸ ਲਈ ਜਿਹੜੇ ਸਿਆਣੇ ਸਿੰਘ ਸੀ ਨਾ, ਉਹਨਾਂ ਨੇ ਜਿਹੜੇ ਅੱਗੇ ਲੜਨ ਵਾਲੇ ਸਿੰਘ ਸੀ ਬਹੁਤੇ ਕਾਲੇ, ਉਹਨਾਂ ਨੂੰ ਸਮਝਾਇਆ ਕਿ ਆਪਾਂ ਨਵਾਬ ਨੂੰ ਆ ਲੈਣ ਦਈਏ, ਦੀਨਾ ਬੇਗ ਨੂੰ। ਕਿਉਂ? ਕਿਉਂਕਿ ਨਵਾਬੀ ਤਾਂ ਲੈਣੀ ਦੀਨਾ ਬੇਗ ਨੇ, ਆਪਾਂ ਤੇ ਚਲੋ ਗੁਰੂ ਘਰ ਦੀ ਮਰਿਆਦਾ ਬਹਾਲ ਕਰਨੀ ਕਰਤਾਰਪੁਰ ਥੰਮ ਸਾਹਿਬ ਦੀ, ਇਸ ਲਈ ਜਿਹਨੇ ਨਵਾਬੀ ਲੈਣੀ ਪਹਿਲਾਂ ਉਹਨੂੰ ਆ ਲੈਣ ਦਈਏ, ਉਡੀਕ ਕਰੀਏ ਉਹਦੀ,
1: ਪਹਿਲੇ ਉਸਤੇ ਜੁੱਧ ਮਚਾਵੇ,
0: ਉਸ ਨੂੰ ਆਪਾਂ ਅੱਗੇ ਕਰਦੇ ਹਾਂ ਜਿਹਨੂੰ ਨਵਾਬੀ ਚਾਹੀਦੀ, ਕਿਉਂਕਿ ਬਾਅਦ ਵਿੱਚ ਉਹਦੇ ਮਨ 'ਚ ਕੋਈ ਭੁਲੇਖਾ ਨਾ ਰਹਿ ਜਾਵੇ ਕਿ ਮੈਂ ਤਾਂ ਆਪੇ ਜੰਗ ਜਿੱਤ ਲੈਣੀ ਸੀ। ਇਸ ਕਰਕੇ ਸਿਆਣਿਆਂ ਨੇ ਨਾ ਜਿਹੜੇ ਲੜਨ ਵਾਲੇ ਸੂਰਮੇ ਸਨ ਸਿੰਘ, ਉਹਨਾਂ ਨੂੰ ਸਮਝਾਇਆ ਜਿਹੜੇ ਚੜ੍ਹਦੀ ਉਮਰੇ ਸਨ, ਕਹਿਣ ਲੱਗੇ ਆਪਾਂ ਉਡੀਕ ਕਰਦੇ ਹਾਂ, ਆਪਾਂ ਪਹਿਲਾਂ ਨਵਾਬ ਨੂੰ ਅੱਗੇ ਤੋਰਾਂਗੇ ਕਿ ਤੈਨੂੰ ਨਵਾਬੀ ਚਾਹੀਦੀ, ਤੂੰ ਅੱਗੇ ਚੱਲ, ਤੇਰੀ ਮਦਦ ਵਾਸਤੇ ਅਸੀਂ ਖੜੇ ਹਾਂ।
1: ਉਸੇ ਗੁਮਰਾਈ ਦਈਏ ਕਢਾਏ।
0: ਪਹਿਲਾਂ ਦੀਨਾ ਬੇਗ ਦੇ ਮਨ ਦਾ ਜਿਹੜਾ ਭੁਲੇਖਾ ਜਿਹਾ ਭਰਮ ਜਿਹਾ ਪਿਆ ਹੋਇਆ ਉਹ ਆਪਾਂ ਕਢਾ ਦਈਏ।
1: ਪਾਚੇ ਮਾਰਾ ਗਿਲਜਣ ਧਾਏ।
0: ਇਹ ਗੱਲ ਤਾਂ ਪੱਕੀ ਹੈ ਕਿ ਤੁਰਕਾਂ ਕੋਲੋਂ ਇਹ ਮੋਰਚਾ ਸਰ ਨਹੀਂ ਹੋਣਾ, ਪਠਾਨ ਹਰਾਏ ਨਹੀਂ ਜਾਣੇ, ਤੁਰਕ ਲੜਨ ਵਿੱਚ ਬਹਾਦਰ ਨੇ, ਪਰ ਪਠਾਨ ਉਹਨਾਂ ਨਾਲੋਂ ਵੀ ਬਹਾਦਰ ਬਲੀ ਨੇ। ਔਰ ਇਸ ਕਰਕੇ ਇਹਨਾਂ ਤੁਰਕਾਂ ਕੋਲੋਂ ਜਦ ਗੱਲ ਨਾ ਬਣੇਗੀ, ਫਿਰ ਗੁਰੂ ਕਾ ਖਾਲਸਾ ਇਹ ਮੋਰਚਾ ਸਰ ਕਰੇਗਾ, ਇਹਨਾਂ ਗਿਲਜਿਆਂ ਨੂੰ ਪਠਾਣਾ ਨੂੰ ਮਾਰਾਂਗੇ।
1: ਸੁਣੇ ਨਵਾਬ ਖਾਸੋ ਆਇਓ।
0: ਜਦੋਂ ਨਵਾਬ ਦੀਨਾ ਬੇਗ ਨੇ ਇਹ ਖਬਰ ਸੁਣੀ ਹੈ ਕਿ ਗੁਰੂ ਕਾ ਖਾਲਸਾ ਜੰਗ ਦੇ ਮੈਦਾਨ ਵਿੱਚ ਪਹੁੰਚਿਆ ਹੈ,
1: ਜਣਿਓ ਹੋਗ ਬਬਨ ਕੋ ਪਾਇਓ,
0: ਉਸ ਵਕਤ ਦੀਨਾ ਬੇਗ ਦੇ ਮਨ ਨੂੰ ਬੜੀ ਪ੍ਰਸੰਨਤਾ ਹੋਈ, ਖੁਸ਼ੀ ਮਿਲੀ। ਪਹਿਲਾਂ ਤੇ ਡਰਿਆ ਹੀ ਬੈਠਾ ਸੀ, ਹਲੇ ਪਹਾੜੋਂ ਉਤਰਿਆ ਹੀ, ਤੇ ਅੱਗੋਂ ਗਿਲਜਾਂ ਨੇ ਪਠਾਣਾ ਨੇ ਚੜ੍ਹਾਈ ਕਰ ਦਿੱਤੀ ਸੀ, ਤੇ ਇੱਧਰ ਹੁਣ ਗੁਰੂ ਕਾ ਖਾਲਸਾ ਵੀ ਇਹਨਾਂ ਨੇ ਵੀ ਡੇਰੇ ਕਰ ਲਏ ਨੇ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਕਰਮ ਸਿੰਘ ਜੀ, ਇਸੇ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਸਨ। ਸੋ ਇਸ ਤਰ੍ਹਾਂ ਵੱਡੇ ਬਲੀ ਸੂਰਮੇ ਉਸ ਜੰਗ ਦੇ ਮੈਦਾਨ ਵਿੱਚ ਉਤਰੇ ਹਨ। ਨਵਾਬ ਦੀਨਾ ਬੇਗ

0: ਜਦੋਂ ਦੀਨਾ ਬੇਗ ਨੂੰ ਪਤਾ ਲੱਗਾ ਕਿ ਸਿੰਘ ਪਹੁੰਚ ਗਏ ਨੇ ਦੁਆਬੇ ਦੇ ਵਿੱਚ, ਉਦੋਂ ਫਿਰ ਦੀਨਾ ਬੇਗ ਨੇ ਵੀ ਆਪਣੀਆਂ ਫੌਜਾਂ ਲਈਆਂ ਤੇ ਪਹਾੜੋਂ ਥੱਲੇ ਉੱਤਰ ਆਇਆ।
1: ਪੀਏ ਸੋ ਸਿੰਘਨ ਤੇ ਡਰਿਓ ਬਤ ਜਿੱਤੋ ਮੈਂ ਜੋਏ ਸੋਏ।
0: ਦੀਨਾ ਬੇਗ ਉੱਤਰ ਤਾਂ ਆਇਆ ਆਪਣੀਆਂ ਫੌਜਾਂ ਲੈ ਕੇ, ਪਰ ਬਾਣੀ ਦਾ ਇੱਕ ਬਚਨ ਹੈ, ਸੋ ਡਰੇ ਜੇ ਪਾਪ ਕਮਾਉਂਦਾ। ਜਿਹੜਾ ਮਨ ਪਾਪੀ ਹੋਵੇ ਨਾ ਉਹਨੂੰ ਡਰ ਲੱਗਦਾ ਹੈ। ਦੀਨਾ ਬੇਗ ਗੁਰੂ ਕੇ ਖਾਲਸੇ ਤੋਂ ਵੀ ਮਨ ਚ ਡਰਨ ਲੱਗਾ ਕਿ ਕਿਤੇ ਇਹ ਨਾ ਹੋਵੇ ਗੁਰੂ ਕਾ ਖਾਲਸਾ ਮੇਰੇ ਤੇ ਚੜ੍ਹਾਈ ਕਰ ਦੇ। ਕਾਰਨ ਉਦਣ ਵੀ ਬੇਨਤੀ ਕੀਤੀ ਸੀ ਕਿ ਇਹਨੇ ਸੰਗਤਾਂ ਦੇ ਉੱਤੇ ਕਈ ਵਾਰੀ ਫੌਜਾਂ ਚਾੜੀਆਂ ਸੀ, ਸੰਗਤ ਦਾ ਵੀ ਨੁਕਸਾਨ ਕੀਤਾ ਸੀ। ਜਿਹੜਾ ਤੁਰਕ ਸੀ ਨਵਾਬ ਸੀ ਦੀਨਾ ਬੇਗ, ਇਸ ਕਰਕੇ ਇਹਨੂੰ ਆਪਣੇ ਕਰਮਾਂ ਦਾ ਪਾਪਾਂ ਦਾ ਉਸ ਵੇਲੇ ਡਰ ਲੱਗਣ ਲੱਗਾ ਕਿ ਗੁਰੂ ਕਾ ਖਾਲਸਾ ਤੇ ਚਲੋ ਚੜ੍ਹਾਈ ਕਰਕੇ ਆਇਆ ਹੀ ਹੈ, ਕਿਤੇ ਨਾ ਹੋਵੇ ਕਿ ਮੇਰੇ ਤੇ ਹੀ ਚੜ੍ਹਾਈ ਕਰ ਦੇਣ, ਮੇਰੀਆਂ ਫੌਜਾਂ ਖਤਮ ਕਰਨ।
1: ਚੁਪਈ ਵਡਭਾਗ ਸਿੰਘ ਸੋ ਉਨ ਸਭ ਕਹੀ।
0: ਇਹ ਦੀਨਾ ਬੇਗ ਨੇ ਵਡਭਾਗ ਸਿੰਘ ਨੂੰ ਉਸ ਵੇਲੇ ਆਪਣੇ ਵੱਲੋਂ ਜਿਹੜੀ ਹੈ ਉਹ ਬੇਨਤੀ ਕੀਤੀ ਹੈ,
1: ਗੁਰੂ ਕਹਿਓ ਤੂੰ ਡਰ ਕਿਛ ਨਹੀਂ।
0: ਪਰ ਵਡਭਾਗ ਸਿੰਘ ਨੇ ਨਾ ਦੀਨਾ ਬੇਗ ਨੂੰ ਵਿਸ਼ਵਾਸ ਦਵਾਇਆ ਕਿ ਤੂੰ ਚਿੰਤਾ ਨਾ ਕਰ, ਇਹ ਗੁਰੂ ਕਾ ਖਾਲਸਾ ਹੈ, ਇਹ ਏਦਾਂ ਬਿਨਾਂ ਦੱਸਿਆਂ ਤੇਰੇ ਤੇ ਅਟੈਕ ਨਹੀਂ ਕਰਨਗੇ। ਹਾਂ ਜੇ ਚੜ੍ਹਾਈ ਕਰਦੇ ਨੇ ਨਾ ਤੇ ਦੱਸ ਕੇ ਆਉਂਦੇ ਨੇ, ਇਸ ਕਰਕੇ ਤੂੰ ਨਾ ਚਿੰਤਾ ਕਰਕੇ ਤੇਰੇ ਨਾਲ ਇਹ ਧੋਖਾ ਕਰਨਗੇ। ਛਲ ਫਰੇਬ ਧੋਖਾ ਇਹ ਹੋਰ ਲੋਕ ਕਰਦੇ ਨੇ, ਗੁਰੂ ਕਾ ਖਾਲਸਾ ਜੰਗ ਦੇ ਮੈਦਾਨ ਵਿੱਚ ਵੀ ਕਿਸੇ ਨਾਲ ਛਲ ਧੋਖਾ ਨਹੀਂ ਕਰਦਾ, ਇਸ ਕਰਕੇ ਇਹਨਾਂ ਵੱਲੋਂ ਤੂੰ ਬੇਫਿਕਰ ਹੋ ਜਾ।
1: ਵਡਭਾਗ ਸਿੰਘ ਤਿਸ ਧੀਰ ਤਰਾਈ।
0: ਵਡਭਾਗ ਸਿੰਘ ਨੇ ਉਹ ਗੁਰੂ ਕੇ ਖਾਲਸੇ ਦੀ ਤਾਰੀਫ ਕੀਤੀ ਹੈ, ਦੀਨਾ ਬੇਗ ਨੂੰ ਸੁਣਾਈ ਹੈ, ਔਰ ਉਹ ਦੀਨਾ ਬੇਗ ਜਿਹੜਾ ਹੈ ਉਹਨੇ ਧੀਰਜ ਰੱਖੀ, ਹੌਸਲਾ ਕੀਤਾ।
1: ਤਬ ਆਇਓ ਵੈ ਕਾਸੇ ਪਾਈ।
0: ਫਿਰ ਉਹ ਆਪਣੀਆਂ ਫੌਜਾਂ ਲੈ ਕਰਕੇ ਉਹ ਵੀ ਉਤਰ ਕੇ ਆਇਆ ਹੈ।
1: ਦੋਹਰਾ ਸ਼ਿਆਮ ਸਿੰਘ ਜੱਸਾ ਸਿੰਘ ਮੁਗਲ ਲਿਓ ਮਿਲਾਏ।
0: ਇੱਧਰ ਬਾਬਾ ਸ਼ਿਆਮ ਸਿੰਘ ਜੀ ਨਾਰਲੇ ਵਾਲੇ, ਮਹਾਰਾਜਾ ਰਣਜੀਤ ਸਿੰਘ ਦਾ ਨਾਨਾ, ਔਰ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਆ, ਇਹ ਬੁੱਢੇ ਦਲ ਦੇ ਚੌਥੇ ਜਥੇਦਾਰ ਨੇ। ਇਹਨਾਂ ਨੇ ਆਪਣੇ ਨਾਲ ਫੌਜਾਂ ਲਈਆਂ ਔਰ ਮੁਗਲ ਲਿਓ ਮਿਲਾਏ, ਤੇ ਦੀਨਾ ਬੇਗ ਜਿਹੜਾ ਮੁਗਲ ਸੀ ਉਹ ਇਹਨਾਂ ਨੂੰ ਆ ਕਰਕੇ ਮਿਲਿਆ ਹੈ।
1: ਨਜਰਾਨਾ ਕਾਚੇ ਲਿਓ ਇਉਂ ਕੁਛ ਲਾਈ ਤਨਖਾਹੇ।
0: ਨਵਾਬ ਨੇ ਆਉਂਦੇ ਗੁਰੂ ਕੇ ਖਾਲਸੇ ਨੂੰ ਨਜਰਾਨੇ ਭੇਟ ਕੀਤੇ, ਆਪਣੇ ਵੱਲੋਂ ਜਿਹੜਾ ਹੈ ਉਹ ਸੋਹਣੇ ਸੋਹਣੇ ਤੋਹਫੇ ਦਿੱਤੇ ਨੇ, ਤੇ ਆਪਣੇ ਵੱਲੋਂ ਜਿਹੜੀ ਭੇਟਾ ਹੈ ਗੁਰੂ ਕੇ ਖਾਲਸੇ ਦੇ ਚਰਨਾਂ ਦੇ ਵਿੱਚ ਰੱਖੀ ਹੈ।

0: ਦੀਨਾ ਬੇਗ ਇਹ ਸਿੰਘਾਂ ਨੂੰ ਬੇਨਤੀ ਕਰਨ ਲੱਗਾ, ਜਥੇਦਾਰਾਂ ਨੂੰ ਕਹਿਣ ਲੱਗਾ, ਸਾਨੂੰ ਤੇ ਤੁਹਾਨੂੰ ਗੁਰੂ ਕੀ ਹੀ ਆਸ ਹੈ। ਇਹ ਜਿਹੜੇ ਚਲਾਕ ਬੰਦੇ ਹੁੰਦੇ ਨੇ ਉਹ ਇਸ ਤਰ੍ਹਾਂ ਹੀ ਬੇਨਤੀ ਕਰਦੇ ਨੇ ਜਦੋਂ ਕੰਮ ਲੈਣਾ ਹੋਵੇ। ਪਰ ਚਲੋ, ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਜਿਹੜਾ ਵੀ ਆਇਆ ਹੈ, ਗੁਰੂ ਕੇ ਖਾਲਸੇ ਨੇ ਸ਼ਰਨ ਆਏ ਦੀ ਲਾਜ ਹੀ ਰੱਖੀ ਹੈ। ਇਹ ਬਿਰਧ ਹੈ, ਗੁਰੂ ਦਾ ਬਿਰਧ ਹੈ ਕਿ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆ ਜਾਵੇ, ਕੋਈ ਤੁਰਕ ਹੈ, ਪਠਾਣ ਹੈ, ਸਿੱਖ ਹੈ, ਈਸਾਈ ਹੈ, ਮਸਾਈ ਹੈ, ਜਿਹੜਾ ਵੀ ਗੁਰੂ ਦੇ ਚਰਨਾਂ 'ਚ ਆ ਕੇ ਬੇਨਤੀ ਕਰੇਗਾ, ਗੁਰੂ ਉਹਦੀ ਲਾਜ ਹੀ ਰੱਖੇਗਾ। ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗਿਆ ਨਾ ਭਾਈ। ਇਸ ਲਈ ਗੁਰੂ ਕੇ ਖਾਲਸੇ ਦਾ ਵੀ ਬਿਰਧ ਐਸਾ ਹੈ। ਇਉਂ ਦੇਖਣ ਨੂੰ ਆਪੋ ਆਪਣੇ ਦਿਮਾਗ ਦੇ ਘੋੜੇ ਸਾਰੇ ਹੀ ਦੜਾਉਂਦੇ ਨੇ ਕਿ ਇਹਨਾਂ ਦੀ ਮਦਾਦੇ ਜਾਣ ਦੀ ਕੀ ਲੋੜ ਹੈ, ਇਹਨਾਂ ਨੂੰ ਕਿਉਂ ਗੁਰੂ ਕੇ ਖਾਲਸੇ ਨੇ ਜਾ ਕੇ ਬਚਾਇਆ। ਇਹ ਤਾਂ ਭਾਈ ਗੁਰੂ ਕਾ ਖਾਲਸੇ ਦਾ ਬਿਰਧ ਹੈ ਕਿ ਜਿਹੜਾ ਸ਼ਰਨ ਲੈਂਦਾ, ਬੇਨਤੀ ਕਰਦਾ ਗੁਰੂ ਕੇ ਖਾਲਸੇ ਨੂੰ, ਇਹ ਆਪਣਾ ਫਰਜ਼ ਸਮਝਦਾ ਹੋਇਆ ਉਹਦੀ ਰੱਖਿਆ ਕਰਦਾ ਹੈ। ਉਸ ਵੇਲੇ ਨਵਾਬ ਨੇ ਇਹਨਾਂ ਸਿੰਘਾਂ ਨੂੰ ਬੇਨਤੀ ਕੀਤੀ, ਕਹਿਣ ਲੱਗਾ ਕਿ ਦੇਖੋ, ਤੁਹਾਨੂੰ ਤੇ ਸਾਨੂੰ ਗੁਰੂ ਦੀ ਹੀ ਆਸ ਹੈ। ਮੈਨੂੰ ਤਾਂ ਚਲੋ ਨਵਾਬੀ ਚਾਹੀਦੀ, ਤੇ ਤੁਸੀਂ ਗੁਰੂ ਕਾ ਸਥਾਨ ਕਰਤਾਰਪੁਰ ਥੰਮ ਸਾਹਿਬ ਉਹਦੀ ਸੇਵਾ ਸੰਭਾਲ ਤੁਹਾਨੂੰ ਚਾਹੀਦੀ ਹੈ।
1: ਸਵੇਰੇ ਮਾਰੋ ਕਾਬਲੀ ਅੰਬ ਤੁਮ ਕੰਮ ਹੋਏ ਰਾਸ।
0: ਸਵੇਰ ਹੋਣ ਤੇ ਆਪਾਂ ਕਾਬਲੀਆਂ ਨੂੰ ਮਾਰਾਂਗੇ, ਕਿਉਂਕਿ ਇਹ ਜਿਹੜਾ ਅਬਦਾਲੀ ਸੀ ਇਹ ਕਾਬਲ ਤੋਂ ਆਇਆ ਸੀ। ਗੁਰੂ ਕਲਗੀਧਰ ਜੀ ਨੇ ਬਚਨ ਵੀ ਕੀਤੇ ਸਨ, ਕਾਬਲ ਤੇ ਕੁੱਤਾ ਮੰਗਵਾਊ ਤਬ ਇਨਕਾ ਤਿੰਨ ਤੇ ਨਾਸ ਕਰਾਊ। ਜਦੋਂ ਤੁਰਕਾਂ ਨੇ ਬਹੁਤਾ ਜ਼ੁਲਮ ਕੀਤਾ ਨਾ 17ਵੀਂ ਸਦੀ ਤੋਂ ਬਾਅਦ, ਤੇ ਉਸ ਵੇਲੇ 17ਵੀਂ ਸਦੀ ਵੇਲੇ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਸਿੰਘਾਂ ਨੇ, 16ਵੀਂ ਸਦੀ ਦਾ ਮੱਧ ਕਾਲ, ਤੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੇ ਫਿਰ ਬਚਨ ਕੀਤੇ ਸੀ। ਮਹਾਰਾਜ ਕਹਿੰਦੇ, ਇਹਨਾਂ ਤੋਂ ਹੀ ਭਾਵ ਪਠਾਣਾ ਤੋਂ ਹੀ ਤੁਰਕ ਮਰਾਵਾਂਗੇ। ਇਹ ਮਹਾਰਾਜ ਜੀ ਦਾ ਬਚਨ ਵੀ ਹੋਇਆ ਸੀ, ਕਿਉਂਕਿ ਤੁਰਕ ਵੀ ਉਸ ਵੇਲੇ ਬੜੇ ਆਪਣੇ ਆਪ ਦੇ ਵਿੱਚ ਤਾਕਤਵਰ ਬਣੇ ਹੋਏ ਸੀ। ਫਿਰ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਜੇ ਤਕੜਾ ਤਕੜੇ ਨੂੰ ਮਾਰੇ ਨਾ ਤੇ ਫਿਰ ਰੋਸ ਨਹੀਂ ਹੁੰਦਾ। ਰੋਸ ਉਦੋਂ ਆਉਂਦਾ ਹੈ ਜਦੋਂ ਤਕੜਾ ਮਾੜੇ ਦੇ ਉੱਤੇ ਜ਼ੁਲਮ ਕਰੇ, ਤੇ ਤੁਰਕਾਂ ਦਾ ਰਾਜ ਇਹਨਾਂ ਨੇ ਵੀ ਜ਼ੁਲਮ ਕੀਤਾ, ਤੇ ਗਾਂ ਫਿਰ ਇਹਨਾਂ ਦੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਫਿਰ ਅਕਾਲ ਪੁਰਖ ਦਾ ਐਸਾ ਭਾਣਾ ਵਾਪਰਿਆ ਕਿ ਪਠਾਣਾ ਦੀ ਫੌਜ ਚੜਿਆ ਹੀ ਅਬਦਾਲੀ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਇਹ ਕਾਬਲੀ ਅਬਦਾਲੀ ਨੂੰ ਕਿਹਾ, ਇਹਦੀਆਂ ਫੌਜਾਂ ਨੂੰ ਕਿਹਾ ਹੈ। ਨਾਸਰ ਜਿਹੜਾ ਦੀਨਾ ਬੇਗ ਸੀ ਇਹ ਸਿੰਘਾਂ ਦੀ ਸ਼ਰਨ ਵਿੱਚ ਆ ਗਿਆ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਆ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਇਹਨਾਂ ਨੂੰ ਆ ਕੇ ਬੇਨਤੀ ਕਰਨ ਲੱਗਾ। ਕਹਿੰਦਾ, ਸਵੇਰ ਹੋਣ ਤੇ ਨਾ ਆਪਾਂ ਚੜ੍ਹਾਈ ਕਰਾਂਗੇ ਦੁਆਬੇ ਦੇ ਇਲਾਕੇ ਤੇ ਇਹਨਾਂ ਪਠਾਣਾਂ ਦੇ ਉੱਪਰ, ਤੇ ਸਾਡੀ ਅਤੇ ਤੁਹਾਡੀ ਗੁਰੂ ਲਾਜ ਰੱਖੇਗਾ।
1: ਚੁਪਈ ਤਬੇ ਖਾਸ ਯੂੰ ਹੱਸ ਕਹੀ।
0: ਜਦੋਂ ਨਵਾਬ ਨੇ ਗੱਲ ਕਹੀ ਨਾ ਗੁਰੂ ਕੇ ਖਾਲਸੇ ਨੂੰ ਕਿ ਅਸੀਂ ਅਤੇ ਤੁਸੀਂ ਇਕੱਠੇ ਚੜ੍ਹਾਈ ਕਰਾਂਗੇ, ਤੇ ਗੁਰੂ ਕੇ ਖਾਲਸੇ ਨੂੰ ਤਾਂ ਗੁਰੂ ਤੇ ਭਰੋਸਾ ਹੈ, ਸਿੰਘ ਸੁਣ ਕੇ ਹੱਸ ਪਏ ਨਵਾਬ ਦੀ ਇਹ ਗੱਲ।
1: ਹਮ ਤੁਮ ਰਲ ਮਿਲ ਲੜਨੋ ਨਹੀਂ।
0: ਬਾਬੇ ਕਹਿਣ ਲੱਗੇ, ਕਹਿੰਦੇ ਗੱਲ ਸੁਣੋ ਨਵਾਬ ਸਾਹਿਬ, ਕਹਿੰਦੇ ਅਸੀਂ ਅਤੇ ਤੁਸੀਂ ਇਕੱਠੇ ਹੋ ਕੇ ਨਹੀਂ ਲੜਾਂਗੇ, ਕਿਉਂਕਿ ਸਾਨੂੰ ਤਾਂ ਆਪਣੇ ਗੁਰੂ ਤੇ ਭਰੋਸਾ ਹੈ, ਮਾਣ ਹੈ, ਤੇ ਆਪਾਂ ਇਹ ਥੋੜੀ ਦੇਖਣਾ ਸਾਡੇ ਕੋਲ ਸ਼ਸਤਰ ਹਥਿਆਰ ਕਿੰਨੇ ਕਨੇ, ਫੌਜਾਂ ਕਿੰਨੀਆਂ ਕਨੇ, ਆਪਾਂ ਤਾਂ ਗੁਰੂ ਦੇ ਭਰੋਸੇ ਲੜਨਾ ਜਾਣਦੇ ਹਾਂ, ਇਸ ਲਈ ਆਪਾਂ ਨੂੰ ਤੁਹਾਡੀ ਫੌਜਾਂ ਦੀ ਕੋਈ ਲੋੜ ਨਹੀਂ, ਅਸੀਂ ਅਤੇ ਤੁਸੀਂ ਇਕੱਠੇ ਹੋ ਕੇ ਨਹੀਂ ਲੜਾਂਗੇ।
1: ਜੱਬੇ ਖਾਲਸੇ ਉੱਠੇ ਤਲਵਾਰ,
0: ਕਿਉਂਕਿ ਜਦੋਂ ਗੁਰੂ ਕੇ ਖਾਲਸੇ ਦੀ ਤਲਵਾਰ ਮਿਆਨ ਵਿੱਚੋਂ ਬਾਹਰ ਨਿਕਲ ਆਈ,
1: ਬਿਨ ਪਛਾਣ ਸਭ ਹੋਏ ਹੈ ਮਾਰ,
0: ਫਿਰ ਪਛਾਣ ਤੁਹਾਡੀ ਤੇ ਪਠਾਣਾ ਦੀ ਰਹਿਣੀ ਨਹੀਂ, ਕਿਉਂਕਿ ਤੁਰਕਾਂ ਦਾ ਪਠਾਣਾ ਦਾ ਲਿਬਾਸ ਤਾਂ ਇੱਕ ਜਿਹਾ ਹੀ ਹੁੰਦਾ, ਸੋ ਇੱਕੋ ਜਿਹੇ ਸਰੂਪ ਹੁੰਦੇ ਉਹਨਾਂ ਦੇ, ਇੱਕੋ ਜਿਹੇ ਚਿਹਰੇ ਮੋਹਰੇ। ਤੇ ਫਿਰ ਬਾਬੇ ਜੱਸਾ ਸਿੰਘ ਆਲੂ ਵਾਲੀ ਨੇ ਗੱਲ ਕੀ, ਕਹਿਣ ਲੱਗੇ ਕਿ ਜੇ ਗੁਰੂ ਕੇ ਖਾਲਸੇ ਨੇ ਤਲਵਾਰਾਂ ਮਿਆਨ ਚੋਂ ਧੂ ਲਈਆਂ ਨਾ, ਤੇ ਤੁਹਾਡੀ ਪਛਾਣ ਕੋਈ ਨਹੀਂ ਰਹਿਣੀ, ਤੇ ਫਿਰ ਇਹੋ ਤਲਵਾਰ ਜਿਹੜੀ ਪਠਾਣਾ ਤੇ ਚੱਲਣੀ ਉਹ ਤੁਹਾਡੇ ਤੇ ਵੀ ਚੱਲ ਪੈਣੀ ਹੈ।
1: ਤਬ ਨਵਾਬ ਨੇ ਉਸ ਠਹਿਰਾਈ,
0: ਇਹ ਗੱਲ ਸੁਣ ਕੇ ਤੇ ਜਿਹੜਾ ਨਵਾਬ ਦੀਨਾ ਬੇਗ ਸੀ ਕਹਿਣ ਲੱਗਾ,
1: ਹਮਰੀ ਪੋ ਸਿਰ ਟੰਗੇ ਹਰਿਆਈ,
0: ਕਹਿਣ ਲੱਗਾ ਮਹਾਰਾਜ ਏਦਾਂ ਨਾ ਕਰਿਓ ਕਿ ਤੇ ਸਾਡੀਆਂ ਫੌਜਾਂ ਦੇ ਉੱਤੇ ਨਾ ਸ਼ਸਤਰ ਗੁਰੂ ਕੇ ਖਾਲਸੇ ਨੂੰ ਕਹੋ ਚਲਾ ਦੇਣ, ਅਸੀਂ ਕੋਈ ਆਪਣੀ ਵੱਖਰੀ ਨਿਸ਼ਾਨੀ ਰੱਖ ਲੈਂਦੇ ਹਾਂ ਤੁਰਕਾਂ ਦੀ ਫੌਜ ਦੀ। ਤੇ ਕਹਿੰਦੇ, ਕਿਹੜੀ ਨਿਸ਼ਾਨੀ ਰੱਖੋਗੇ? ਉਹ ਜਿੱਥੇ ਬੈਠੇ ਸਨ ਉੱਥੇ ਕਣਕ ਦੇ ਖੇਤ ਸਨ ਤੇ ਹਰਿਆਈ ਕਣਕ ਸੀ ਉਸ ਵੇਲੇ। ਕਹਿਣ ਲੱਗੇ ਜੀ, ਆਪਾਂ ਜਿਹੜੇ ਛਿੱਟੇ ਨੇ ਨਾ ਕਣਕ ਦੇ, ਉਹ ਸਾਰੀਆਂ ਫੌਜਾਂ ਆਪਣੇ ਸਿਰ ਤੇ ਟੰਗ ਲੈਣਗੀਆਂ, ਇੱਕ ਨਿਸ਼ਾਨੀ ਰਹੇਗੀ ਕਿ ਤੁਰਕਾਂ ਦੀ ਫੌਜ ਹੈ ਤੇ ਦੂਜੇ ਪਾਸੇ ਪਠਾਣਾਂ ਦੀ ਫੌਜ ਸੀ ਜਿਨ੍ਹਾਂ ਨੇ ਦੁਆਬੇ

0: ਗੁਰੂ ਕੇ ਖਾਲਸੇ ਨੇ ਕੇਵਲ ਉਹਨਾਂ ਨੂੰ ਹੀ ਬਖਸ਼ਣਾ ਹੈ, ਉਹਨਾਂ ਦੇ ਉੱਤੇ ਤਲਵਾਰ ਇਹ ਨਹੀਂ ਚੁੱਕਣਗੇ।
1: ਦੁਹਰਾ ਸੌ ਕਿੰਨੋ ਪ੍ਰਾਤ ਉੱਠ ਸਿਰ ਭਰ ਕਣਕ ਲਟਕਾਏ।
0: ਇਹਨਾਂ ਤੁਰਕਾਂ ਨੇ ਇਸੇ ਤਰ੍ਹਾਂ ਕੀਤਾ, ਜਦ ਸਵੇਰ ਹੋਈ ਹੈ ਤੇ ਉਹ ਖੇਤ ਦੇ ਵਿੱਚੋਂ ਹਰੇ ਹਰੀ ਜਿਹੜੇ ਕਣਕ ਦੇ ਛਿੱਟੇ ਸਨ ਉਹ ਲਏ ਨੇ ਤੇ ਤੁਰਕਾਂ ਦੀ ਫੌਜ ਨੇ ਸਿਰ ਤੇ ਬੰਨ ਲਏ ਹਨ।
1: ਡੇਰਾ ਕਿੰਨੋ ਕੂਚ ਤਬ ਦਈ ਲੜਾਈ ਪਾਏ।
0: ਜਿਹੜਾ ਫੌਜਾਂ ਦਾ ਡੇਰਾ ਸੀ ਉਹਨੇ ਫਿਰ ਅੱਗੇ ਕੂਚ ਕੀਤਾ ਹੈ ਤੇ ਨਗਾਰੇ ਵੱਜੇ ਨੇ ਤੇ ਜੰਗ ਸ਼ੁਰੂ ਹੋਇਆ ਹੈ।
1: ਚੁਪਈ ਹੁਣ ਅੱਗੇ ਯੂੰ ਜੁਗਤ ਬਣਾਈ।
0: ਜਿਹੜੇ ਪਠਾਨ ਸਨ ਉਹਨਾਂ ਦੀ ਸੁਣ ਲਓ, ਉਹਨਾਂ ਨੇ ਵੀ ਪਹਿਲਾਂ ਜੁਗਤ ਬਣਾਈ ਸੀ, ਬਿਉਂਤ ਬੰਦੀ ਜੰਗ ਦੀ ਕੀਤੀ ਸੀ।
1: ਮੋਰੇ ਮੋਰਚੇ ਬੰਦਿਓ ਆਈ।
0: ਪਠਾਨ ਕਿਹੜਾ ਲੜਨ ਵਿੱਚੋਂ ਘੱਟ ਸਨ ਕਿਤੇ, ਉਹਨਾਂ ਨੇ ਆਪਣੀਆਂ ਫੌਜਾਂ ਅੱਗੇ ਲੈ ਆਂਦੀਆਂ ਤੇ ਮੋਰਚੇ ਜਿਹੜੇ ਸਨ ਅੱਗੇ ਤਿਆਰ ਰੱਖੇ ਹਨ।
1: ਤੋਪਖਾਨੇ ਕੀਓ ਆਗੇ ਜੋਰ।
0: ਜਿਹੜੇ ਪਠਾਣਾ ਦੇ ਤੋਪਖਾਨੇ ਸਨ, ਵੱਡੀਆਂ ਵੱਡੀਆਂ ਤੋਪਾਂ ਸਨ, ਉਹਨਾਂ ਨੇ ਅੱਗੇ ਕਰ ਲਈਆਂ ਨੇ।
1: ਦੂਈ ਤਰਫ ਕੀ ਜਬੂਰਨ ਕੌਰ।
0: ਇੱਕ ਪਾਸੇ ਜੰਬੂਰਾਂ ਹੁੰਦੀਆਂ ਛੋਟੀਆਂ ਤੋਪਾਂ, ਵੱਡੀਆਂ ਤੋਪਾਂ ਤੋਪਖਾਨੇ, ਕਿਉਂਕਿ ਉਸ ਵੇਲੇ ਇਹਨਾਂ ਕਾਬਲੀਆਂ ਦਾ ਰਾਜ ਸੀ ਨਾ, ਤੇ ਜਿਹਦਾ ਰਾਜ ਹੋਵੇ ਉਹਦੇ ਕੋਲੋਂ ਹਥਿਆਰ ਵੀ ਚੰਗੇ ਹੁੰਦੇ ਨੇ, ਮਾਰੂ ਹਥਿਆਰ ਸਨ ਇਹਨਾਂ ਨਾਸਰ ਅਲੀ ਖਾਨ ਦੀਆਂ ਫੌਜਾਂ ਦੇ ਕੋਲ। ਇਹਨਾਂ ਨੇ ਚੰਗੀਆਂ ਵੱਡੀਆਂ ਤੋਪਾਂ ਤੇ ਛੋਟੀਆਂ ਤੋਪਾਂ, ਇੱਕ ਪਾਸੇ ਵੱਡਾ ਤੋਪਖਾਨਾ ਇੱਕ ਪਾਸੇ ਛੋਟੀਆਂ ਤੋਪਾਂ ਲਾਈਆਂ ਨੇ।
1: ਮਤ ਸੋ ਫੌਜ ਅਸਵਾਰੀ ਰਹੀ।
0: ਉਹ ਤੋਪਖਾਨੇ ਦੇ ਵਿਚਕਾਰ ਇਹਨਾਂ ਪਠਾਣਾ ਨੇ ਆਪਣੀ ਫੌਜ ਖੜੀ ਕਰ ਦਿੱਤੀ ਹੈ।
1: ਇਸ ਵਿੱਚ ਲੜਾਈ ਕਿੰਨੀ ਸਹੀ,
0: ਇਸ ਤਰ੍ਹਾਂ ਜਿਹੜੀ ਲੜਾਈ ਸੀ, ਜੰਗ ਸੀ ਨਾ, ਪਠਾਣਾ ਨੇ ਆਪਣੇ ਤਰਫੋਂ ਕੀਤੀ ਹੈ।
1: ਉਤੇ ਨਵਾਬ ਵੀ ਫੌਜ ਚੜਾਈ।
0: ਉਧਰੋਂ ਨਵਾਬ ਨੇ, ਦੀਨਾ ਬੇਗ ਨੇ ਵੀ ਆਪਣੀ ਫੌਜ ਅੱਗੇ ਤੋਰੀ ਹੈ।
1: ਗਿਰਜਾ ਦੀਨੀ ਸੌ ਹਟਾਈ।
0: ਪਰ ਜਿਹੜੇ ਪਠਾਣ ਸਨ ਇਹ ਬੜੇ ਬਹਾਦਰ, ਨਾਲੇ ਇਹਨਾਂ ਕੋਲ ਤੋਪਖਾਨਾ ਹੈ, ਇਹਨਾਂ ਨੇ ਇੱਕੋ ਵਾਰ ਆਪਣੀ ਫੌਜਾਂ ਨੂੰ ਇਸ਼ਾਰਾ ਕੀਤਾ, ਨਗਾਰੇ ਵੱਜੇ ਨੇ, ਤੋਪ ਦੇ ਗੋਲੇ ਛੁੱਟੇ ਨੇ ਤੇ ਜਿਹੜੀ ਤੁਰਕਾਂ ਦੀ ਫੌਜ ਅੱਗੇ ਵੱਧ ਰਹੀ ਸੀ ਉਹ ਪਿੱਛੇ ਹੀ ਰੋਕ ਦਿੱਤੀ ਹੈ।
1: ਨਵਾਬ ਸਿੰਘਨ ਪੈ ਮਨੁੱਖ ਦੁੜਾਵੈ।
0: ਜਦੋਂ ਨਵਾਬ ਨੇ, ਦੀਨਾ ਬੇਗ ਨੇ ਦੇਖਿਆ ਕਿ ਆਪਣੀਆਂ ਫੌਜਾਂ ਨੂੰ ਤਾਂ ਬਹੁਤੀ ਮਾਰ ਪੈਣ ਲੱਗ ਪਈ ਪਠਾਣਾ ਵੱਲੋਂ, ਤੇ ਦੀਨਾ ਬੇਗ ਨੇ ਛੇਤੀ ਨਾਲ ਆਪਣੇ ਕੁਝ ਬੰਦੇ ਦੜਾਏ ਨੇ ਸਿੰਘਾਂ ਕੋਲ, ਤੇ ਬਾਬਾ ਜੱਸਾ ਸਿੰਘ ਆਲੂ ਵਾਲੀ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਜਾਂ ਹੋਰ ਜਿਹੜੇ ਮੁਖੀ ਸਰਦਾਰ ਜਰਨੈਲ ਸੀ ਨਾ, ਬੜੇ ਸਿਆਣੇ ਸੀ, ਇਸੇ ਕਰਕੇ ਇਹਨਾਂ ਨੇ ਆਪਣੀ ਫੌਜ ਪਹਿਲਾਂ ਅੱਗੇ ਨਹੀਂ ਸੀ ਸਿੰਘਾਂ ਦੀ ਕੀਤੀ ਕਿ ਮਾਰ ਖਾਣ ਤੇ ਸਿੰਘ, ਸ਼ਹੀਦ ਹੋਣ ਤੇ ਸਿੰਘ, ਤੇ ਰਾਜ ਕਰੇ ਤੁਰਕ। ਇਸ ਤਰ੍ਹਾਂ ਗੱਲ ਨਹੀਂ ਬਣਦੀ, ਪਹਿਲਾਂ ਆਪਾਂ ਤੁਰਕਾਂ ਦੀ ਫੌਜ ਅੱਗੇ ਕਰੀਏ ਤੇ ਪਠਾਣਾ ਦਾ ਹੱਲਾ ਹੋਵੇਗਾ, ਜਿੰਨਾ ਕੁ ਹੱਲਾ ਇਹ ਸਹਾਰਨ ਠੀਕ ਹੈ, ਬਾਅਦ ਵਿੱਚ ਗੁਰੂ ਕਾ ਖਾਲਸਾ ਚੜ੍ਹਾਈ ਕਰੇ। ਪਰ ਕਰਾਂਗੇ ਉਦੋਂ ਜਦੋਂ ਇੱਕ ਵਾਰੀ ਤੁਰਕ ਦੀਨ ਸ਼ਰਨ ਵਿੱਚ ਚੱਲ ਕੇ ਆਉਣ ਨਾ, ਤੇ ਫਿਰ ਪਤਾ ਲੱਗੇਗਾ ਕਿ ਫਤਿਹ ਜਿਹੜੀ ਹੈ ਗੁਰੂ ਕੇ ਖਾਲਸੇ ਨੇ ਦਵਾਈ ਹੈ। ਇਸ ਕਰਕੇ ਜਦੋਂ ਤੁਰਕਾਂ ਦੀ ਫੌਜ, ਪਠਾਣਾ ਦੀ ਫੌਜ ਤੁਰਕਾਂ ਤੇ ਭਾਰੀ ਪਈ ਨਾ, ਮੁਗਲ ਪਠਾਣਾ ਭਾਈ ਲੜਾਈ, ਪਠਾਣਾ ਦੀ ਫੌਜ ਤੁਰਕਾਂ ਤੇ ਭਾਰੂ ਪੈ ਗਈ, ਤੇ ਦੀਨਾ ਬੇਗ ਨੇ ਆਪਣੇ ਬੰਦੇ ਘੱਲੇ ਹਨ ਸਿੰਘਾਂ ਦੇ ਕੋਲ।
1: ਸਿੰਘ ਸੋ ਲੜਨੋ ਥੋੜੇ ਆਵੈ।
0: ਪਰ ਬਾਬਾ ਸੁੱਖਾ, ਬਾਬਾ ਜੱਸਾ ਸਿੰਘ ਜੀ ਆਪਣੇ ਕੁਝ ਕੁ ਹੀ ਸਿੰਘ ਲੜਨ ਵਾਸਤੇ ਅੱਗੇ ਭੇਜਦੇ ਸਨ। ਸਾਧ ਸੰਗਤ, ਇੱਥੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਸਿੰਘਾਂ ਦੀ ਜਾਨ ਬਾਬਾ ਜੱਸਾ ਸਿੰਘ ਜੀ ਨੂੰ ਕਿੰਨੀ ਪਿਆਰੀ ਹੈ। ਐਵੇਂ ਨਹੀਂ ਆਪਣੀਆਂ ਫੌਜਾਂ ਅੱਗੇ ਕਰਾ ਕੇ ਮਰਵਾ ਦਿੱਤੀਆਂ, ਸੋ ਬੜੀ ਬਿਉਂਤਬੰਦੀ ਦੇ ਨਾਲ, ਸਿਆਣਪ ਦੇ ਨਾਲ ਸਿੰਘ ਅੱਗੇ ਭੇਜੇ ਨੇ। ਕੁਝ ਕੁ ਸਿੰਘ ਹੀ ਅੱਗੇ ਭੇਜੇ ਸਨ।
1: ਨਵਾਬ ਫੌਜ ਨੂੰ ਦਈ ਚਲਾਈ।
0: ਅਤੇ ਫਿਰ ਨਵਾਬ ਨੇ ਆਪਣੀ ਜਿਹੜੀ ਫੌਜ ਹੈ ਉਹ ਉਹਨਾਂ ਸਿੰਘਾਂ ਦੇ ਪਿੱਛੇ ਭੇਜੀ ਹੈ।
1: ਤੋਪ ਜਬੂਰਨ ਬਹੁਤੀ ਘਾਈ।
0: ਪਰ ਪਠਾਣਾ ਕੋਲ ਤੋਪਾਂ ਤੇ ਛੋਟੀਆਂ ਤੋਪਾਂ ਜਿਹੜੀਆਂ ਜੰਬੂਰਾਂ ਸਨ ਉਹਨਾਂ ਦੇ ਨਾਲ ਬਹੁਤੇ ਵਾਰ ਕੀਤੇ ਨੇ।
1: ਨਵਾਬ ਫੌਜ ਤਾਂ ਫਿੱਕੀ ਪਈ।
0: ਨਵਾਬ ਦੀ ਜਿਹੜੀ ਫੌਜ ਸੀ ਉਹ ਪਠਾਣਾ ਦੀ ਫੌਜ ਅੱਗੇ ਫਿੱਕੀ ਪੈ ਗਈ ਹੈ।
1: ਨਵਾਬ ਮਿਲੇ ਬਹੁ ਚਿੰਤਾ ਠਈ।
0: ਹੁਣ ਜਦੋਂ ਪਠਾਣਾ ਨੇ ਤੋਪਾਂ ਦੀ, ਜੰਬੂਰਾਂ ਦੀ ਮਾਰ ਮਾਰੀ ਹੈ ਨਾ, ਤੇ ਇਸ ਗੱਲ ਦੀ ਜਿਹੜੀ ਚਿੰਤਾ ਸੀ ਉਹ ਨਵਾਬ ਨੂੰ ਬਣੀ ਹੈ, ਦੀਨਾ ਬੇਗ ਦੇ ਮਨ ਵਿੱਚ ਬਣੀ ਹੈ।
1: ਤਬ ਨਵਾਬ ਨੇ ਕੱਲੇ ਅਸਵਾਰ,
0: ਫਿਰ ਦੀਨਾ ਬੇਗ ਨੇ ਕੁਝ ਅਸਵਾਰ ਭੇਜੇ ਹਨ।
1: ਖਾਸੋ ਨਾ ਆਇਓ ਹਮ ਲੈ ਮਾਰ।
0: ਬਾਬਿਆਂ ਨੂੰ ਆ ਕਰਕੇ ਬੇਨਤੀ ਕੀਤੀ ਹੈ ਦੀਨਾ ਬੇਗ ਦੇ ਅਸਵਾਰਾਂ ਨੇ ਕਿ ਦੀਨਾ ਬੇਗ ਕਹਿ ਰਿਹਾ ਹੈ ਕਿ ਗੁਰੂ ਕਾ ਖਾਲਸਾ ਸਾਡੀ ਮਦਦ ਵਾਸਤੇ ਆਇਆ ਪਰ ਸਿੱਧੇ ਹੋ ਕਰਕੇ ਸਾਡੀ ਹਲੇ ਮਦਦ ਕਰ ਨਹੀਂ ਰਹੇ, ਤੁਸੀਂ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਇਤਿਹਾਸ ਦੀ ਕਥਾ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਮੁੱਖ ਕਥਾਵਾਚਕ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਵਾਲਿਆਂ ਪਾਸੋਂ ਸਰਵਣ ਕਰ ਰਹੇ ਸੀ। ਸਿੰਘ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਣੀ ਦਰਘਰ ਦੀ ਸੇਵਾ ਲੈਂਦੇ ਰਹਿਣ। ਹੁਣ ਆਪ ਜੀ ਨੂੰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਉਹ ਥਿੱਤੀ ਗੌੜੀ ਮਹੱਲਾ ਪੰਜਵਾਂ ਦੀ ਜੋ ਕੁਝ ਦਿਨਾਂ ਤੋਂ ਕਥਾ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ, ਉਹਨੂੰ ਨਿਰੰਤਰ ਆਪ ਜੀ ਨਾਲ ਸਾਂਝੀ ਕਰਨਗੇ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਲਈਏ ਜੀ। ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤ ਦੇ ਦਰਸ਼ਨ ਕਰਨ ਲਈ 6 ਅਤੇ 7 ਸਤੰਬਰ ਨੂੰ ਪਹੁੰਚ ਰਹੇ ਹਨ। ਉਹਨਾਂ ਦਾ ਸਮਾਂ ਸ਼ਾਮ 7 ਤੋਂ 8:30 ਵਜੇ ਤੱਕ ਹੋਇਆ ਕਰੇਗਾ। ਆਪ ਜੀ ਨੇ ਦੋਨੋਂ ਦਿਨ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਹਿਬ ਜੀ।

जे कोहो गुरमुख होए एह बाणी महापुरख की।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਬਡਭਾਗੇ ਹਾਂ ਆਪਾਂ ਸਾਰੇ ਹੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਦੁਨਿਆਵੀ ਕੰਮਾਂ ਕਾਰਾਂ 'ਚੋਂ ਸਮਾਂ ਕੱਢ ਕੇ ਦੂਰੋਂ ਨੇੜਿਓਂ ਚੱਲ ਕੇ ਸ਼ਰਧਾ ਭਾਵਨਾ ਚਾਓ ਨਾਲ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਸੋਧਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ ਅਤੇ ਸਤਿਕਾਰਯੋਗ ਮਹਾਨ ਵਿਦਵਾਨ ਭਾਈ ਹਰਮਿੱਤਰ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਵਾਲੇ ਤਿੰਨਾਂ ਪਾਸੋਂ ਆਪ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਇਤਿਹਾਸਕ ਕਥਾ ਸਰਵਣ ਕੀਤੀ। ਸਿੰਘਾਂ ਦੇ ਵੱਲੋਂ ਲੜੇ ਗਏ ਜੰਗ ਯੁੱਧ ਉਹ ਮਾਣ ਮੱਤਾ ਇਤਿਹਾਸ ਸਰਵਣ ਕਰਕੇ ਆਨੰਦ ਮਾਣੇ ਹੈ। ਗੁਰੂ ਕੀ ਇਹ ਕਥਾ ਕਹਾਣੀਆਂ ਸਰਵਣ ਕਰੀਆਂ ਨੇ। ਉਪਰੰਤ ਸਮਾਂ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਆਪਾਂ ਗੁਰੂ ਕਿਰਪਾ ਸਦਕਾ ਤਿੱਥਾਂ ਦੇ ਪ੍ਰਥਾਏ ਜੋ ਮਹਾਰਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੌੜੀ ਰਾਗ ਦੇ ਅੰਦਰ ਪਾਵਨ ਬਾਣੀ ਉਚਾਰਨ ਕੀਤੀ, ਥਿੱਤੀ ਗੌੜੀ, ਉਹਦੀ ਵਿਚਾਰ ਪ੍ਰਾਰੰਭ ਕੀਤੀ ਸੀ। ਉਸੇ ਲੜੀ ਤਹਿਤ ਆਪ ਜੀ ਨੇ ਅੱਜ ਦਾ ਪਾਵਨ ਉਪਦੇਸ਼ ਤਿੱਥਾਂ ਦੇ ਵਿੱਚੋਂ ਜੋ ਸੱਤਵੀਂ ਤਿੱਥ ਹੈ ਉਹਦੇ ਪ੍ਰਥਾਏ ਮਹਾਰਾਜ ਨੇ ਜੋ ਫੁਰਮਾਨ ਕੀਤਾ ਹੈ, ਜੋ ਵਚਨ ਕੀਤਾ ਹੈ, ਉਹਦਾ ਮੂਲ ਪਾਠ ਆਪ ਜੀ ਨੇ ਸਰਵਣ ਕਰਿਆ। ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 297 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ ਔਰ ਆਪਾਂ ਰੋਜ਼ ਇੱਕ ਤਿੱਥ ਦੀ ਵਿਚਾਰ ਕਰਦੇ ਹਾਂ। ਸਮੇਂ ਦੀ ਨਿਜਾਗਤ ਮੁਤਾਬਕ ਲਗਭਗ ਐਤਵਾਰ ਤੱਕ ਇਸ ਵਾਰ ਦੀ ਆਪਾਂ ਸਮਾਪਤੀ ਕਰਨੀ ਹੈ। ਸਤਿਗੁਰੂ ਕਿਰਪਾ ਕਰਨ ਆਓ ਅੱਜ ਦੀ ਇਸ ਪਾਵਨ ਪਵਿੱਤਰ ਜੋ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਹੈ, ਸੱਤਵੀਂ ਤਿੱਥ ਹੈ ਜੋ ਉਹਦੇ ਪ੍ਰਥਾਏ ਗੁਰੂ ਮਹਾਰਾਜ ਕੀ ਕਿਰਪਾ ਕਰ ਰਹੇ ਨੇ, ਕੀ ਸੇਧ ਕੀ ਸੋਝੀ ਬਖਸ਼ਿਸ਼ ਕਰ ਰਹੇ ਨੇ, ਕਿਹੜੀ ਅਗਿਆਨਤਾ ਚੋਂ ਕੱਢ ਕੇ ਜਿਹਦੇ ਵਿੱਚ ਪੈ ਕੇ ਬਹੁਤ ਸਾਰੀ ਐਨਰਜੀ ਸਮਾਂ ਮਨੁੱਖ ਨੇ ਆਪਣਾ ਨਸ਼ਟ ਕੀਤਾ, ਬਰਬਾਦ ਕੀਤਾ, ਗੁਰੂ ਸਾਹਿਬ ਜੀ ਤਰਸ ਕਰ ਰਹੇ ਨੇ, ਕਿਰਪਾ ਕਰ ਰਹੇ ਨੇ ਸਾਨੂੰ ਉਸ ਕੂੜ ਕਿਰਿਆਵਾਂ ਦੇ ਵਿੱਚੋਂ ਬਾਹਰ ਕੱਢ ਕੇ ਇੱਕ ਬਹੁਤ ਚੰਗਾ ਰਸਤਾ, ਇੱਕ ਚੰਗਾ ਮਾਰਗ ਦਰਸਾ ਰਹੇ ਨੇ ਜਿਸ 'ਤੇ ਤੁਰੇ ਹਾਂ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੁੰਦੇ ਨੇ। ਕਿਉਂਕਿ ਬਾਣੀ ਇਕੱਲਾ ਲੋਕ ਸੁਖੀਆ ਨਹੀਂ ਕਰਦੀ, ਪਰਲੋਕ ਵੀ ਸੁਹੇਲਾ ਕਰਦੀ ਹੈ। ਗੁਰੂ ਮਹਾਰਾਜ ਜੀ ਦੀ ਬਾਣੀ ਇਕੱਲਾ ਪਰਲੋਕ ਹੀ ਸੌਖਾ ਨਹੀਂ ਕਰਦੀ, ਲੋਕ ਵੀ ਸੁਹੇਲਾ ਕਰਦੀ ਹੈ। ਇਸ ਕਰਕੇ ਆਓ ਗਰੀਬ ਨਿਵਾਸ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਕੀ ਕਿਰਪਾ ਕਰ ਰਹੇ ਨੇ ਵਿਚਾਰੀਏ। ਉਸ ਤੋਂ ਪਹਿਲਾਂ ਇੱਕ ਵਾਰ ਪ੍ਰੇਮ ਨਾਲ ਸਾਰੇ ਆਖਿਓ, ਰਸਨਾ ਕਰਿਓ, ਪਵਿੱਤਰ ਉਚਾਰ

ਗਰੀਬਨਵਾਜ ਸਲੋਕ ਦੇ ਅੰਦਰ ਬਚਨ ਕਰ ਰਹੇ ਨੇ ਸੰਤ ਮੰਡਲ, ਸੰਤ ਮੰਡਲੀਆਂ ਗਰੁੱਪ ਦੇ ਵਿੱਚ, ਸੰਗਤੀ ਰੂਪ ਦੇ ਵਿੱਚ, ਕਿਉਂਕਿ ਜਿੱਥੇ ਸੰਤ ਇਕੱਠੇ ਹੁੰਦੇ ਨੇ ਉਹ ਹਰੀ ਦਾ ਜਸ ਕਰਦੇ ਨੇ। ਸੰਤ ਇਕੱਲਾ ਹੋਵੇ, ਉਹਨੇ ਸਵਾਸ ਸਵਾਸ ਪਰਮਾਤਮਾ ਨੂੰ ਸਿਮਰਨਾ, ਸਾਸ ਗ੍ਰਾਸ ਉਸ ਪਰਮਾਤਮਾ ਦਾ ਸਿਮਰਨ ਕਰਨਾ। ਦੋ ਸੰਤ ਇਕੱਠੇ ਹੋ ਜਾਣ ਤਾਂ ਵੀ ਉਹਨਾਂ ਨੇ ਪਰਮਾਤਮਾ ਦੀ ਵਿਚਾਰ ਕਰਨੀ ਹੈ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ, ਸੰਤ ਮਿਲੇ ਕਿ ਸੁਣੀਆਂ ਕਹੀ ਹੈ, ਮਿਲੇ ਅਸੰਤ ਮਸਟ ਕਰ ਰਹੀ ਹੈ। ਤੇ ਜਦੋਂ ਸੰਤ ਜਨ ਇਕੱਠੇ ਹੁੰਦੇ ਨੇ, ਰੱਬ ਦੀਆਂ ਵਿਚਾਰਾਂ, ਪਰਮੇਸ਼ਰ ਦੀਆਂ ਵਿਚਾਰਾਂ, ਉਸ ਪ੍ਰਭੂ ਦੀ ਸਿਫਤਸਲਾਹ ਹੁੰਦੀ ਹੈ। ਜਿਹੜਾ ਆਮ ਸੰਸਾਰੀ ਬੰਦਾ ਉਹ ਇਕੱਲਾ ਵੀ ਕਹਿਣ ਤੋਂ ਭਾਵ ਦੁਨਿਆਵੀ ਵਿਚਾਰਾਂ ਦੇ ਵਿੱਚ ਖਚਤ ਹੋਇਆ ਰਹਿੰਦਾ, ਸੋਚਾਂ ਸੋਚਦਾ ਰਹਿੰਦਾ, ਅਤੇ ਦੋ ਜਾਣੇ ਮਿਲ ਜਾਣੋ ਕਿਸੇ ਦੀ ਉਸਤਤ, ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ ਨੇ, ਤਿੰਨ ਜਾਣੇ ਹੋ ਜਾਣੋ ਗੱਪਾਂ ਮਾਰਨ ਲੱਗ ਜਾਂਦੇ ਨੇ। ਮਤਲਬ ਜਿਹੜਾ ਸੰਤ ਬਿਰਤੀ ਦਾ ਮਾਲਕ ਹੈ, ਭਗਤ ਬਿਰਤੀ ਦਾ ਮਾਲਕ ਹੈ, ਉਹ ਇਕੱਠੇ ਹੋ ਕੇ ਹਰੀ ਦਾ ਜਸ ਹੀ ਕਰਦੇ ਨੇ। ਸੰਤ ਮੰਡਲ ਹਰ ਜਸ ਕਥੈ, ਮਹਾਰਾਜ ਕਹਿੰਦੇ ਬੋਲੇ ਹੈ ਸਤ ਸੁਭਾਏ, ਉਹ ਸੱਚ ਬੋਲਦੇ ਨੇ। ਸਹਿਜ ਸੁਭਾਅ ਉਹਨਾਂ ਦਾ, ਸੁਭਾਅ ਹੈ ਸੱਚ ਬੋਲਣਾ। ਉਹ ਨਫ਼ਾ ਨੁਕਸਾਨ ਨਹੀਂ ਦੇਖਦੇ। ਦੁਨਿਆਵੀ ਬੰਦਾ ਨਫ਼ਾ ਨੁਕਸਾਨ ਦੇਖ ਕੇ ਬੋਲਦਾ, ਇੱਕ ਆਮ ਆਦਮੀ ਕਹਿੰਦਾ ਵੀ ਇੱਥੇ ਸੱਚ ਬੋਲਣ ਦਾ ਫਾਇਦਾ, ਤੇ ਸੱਚ ਬੋਲਦਾ, ਇੱਥੇ ਝੂਠ ਬੋਲਣ ਦੇ ਨਾਲ ਮੇਰਾ ਕੰਮ ਸਹੀ ਹੁੰਦਾ, ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਉਹ ਕਦੇ ਦਿਨ ਦੇ ਵਿੱਚ 100 ਸੱਚ ਬੋਲਦਾ, 100 ਝੂਠ ਬੋਲਦਾ। ਉਹ ਆਪਣੇ ਹਿਸਾਬ ਦੇ ਨਾਲ, ਉਹਦਾ ਆਪਣਾ ਇੱਕ ਪੈਮਾਨਾ ਹੈਗਾ, ਉਹਦਾ ਆਪਣਾ ਇੱਕ ਤਰੀਕਾ ਹੈਗਾ, ਕਿੱਥੇ ਸੱਚ ਬੋਲਣਾ, ਕਿੱਥੇ ਝੂਠ ਬੋਲਣਾ। ਆਮ ਬੰਦਾ ਨੂੰ ਤੁਸੀਂ ਪੁੱਛ ਲਓ, ਕਹਿੰਦਾ ਵੀ ਇੱਥੇ ਤੇ ਮੈਨੂੰ ਬੋਲਣਾ ਹੀ ਪੈਣਾ ਸੀ, ਝੂਠ ਨਹੀਂ ਮੇਰਾ ਕੰਮ ਔਖਾ ਹੋ ਜਾਣਾ ਸੀ। ਤੇ ਜਿੱਥੇ ਸੱਚ ਬੋਲਣ ਦੀ ਲੋੜ ਹੈ ਕਈ ਵਾਰੀ ਉੱਥੇ ਸੰਕੋਚ ਕਰਦਾ, ਜਿੱਥੇ ਝੂਠ ਬੋਲਣ ਦੀ ਲੋੜ ਹੈ ਉੱਥੇ ਵੀ ਕਈ ਵਾਰੀ ਕਹਿਣ ਤੋਂ ਭਾਵ ਉਹ ਜ਼ਿਆਦਾ ਬੋਲ ਜਾਂਦਾ। ਪਰ ਜਿਹੜਾ ਸੰਤ ਹੈ ਉਹਦਾ ਸੁਭਾਅ ਹੈ ਉਹ ਸੱਚ ਹੀ ਬੋਲਦਾ। ਸੰਤ ਨਫ਼ਾ ਨੁਕਸਾਨ ਨਹੀਂ ਵੇਖਦਾ। ਸੰਤ ਬਿਰਤੀ ਦੇ ਬੰਦੇ ਨੇ ਆਪਣਾ ਵੀ ਨਫ਼ਾ ਨੁਕਸਾਨ ਨਹੀਂ ਵੇਖਣਾ, ਉਹਦਾ ਸੁਭਾਅ ਹੈ ਉਹਨੇ ਸੱਚ ਹੀ ਕਹਿਣਾ। ਕਿਸੇ ਨੂੰ ਉਹ ਬੋਲ ਸੱਚ ਲੱਗ ਜਾਣ, ਚੰਗੀ ਗੱਲ ਹੈ, ਕਿਸੇ ਨੂੰ ਉਹ ਬੋਲ ਭਾ ਜਾਣ, ਜੀਵਨ ਸਫਲ। ਪਰ ਕਈ ਕੂੜੇ ਬੰਦਿਆਂ ਨੂੰ ਸੰਤ ਦੇ ਬੋਲੇ ਹੋਏ ਸੱਚੇ ਬਚਨ ਚੁੱਭ ਜਾਂਦੇ ਨੇ। ਕੂੜੇ ਜਿਹੜੇ ਨੇ ਉਹਨਾਂ ਨੂੰ ਸੱਚੇ ਬਚਨ ਜਿਹੜੇ ਨੇ ਉਹ ਕਹਿਣ ਤੋਂ ਭਾਵ ਪੀੜਾ ਪਹੁੰਚਾਉਂਦੇ ਨੇ, ਉਹਨਾਂ ਨੂੰ ਦੁੱਖ ਪਹੁੰਚਾਉਂਦੇ ਨੇ। ਜੇ ਮਹਾਰਾਜ ਨੇ ਆਖਿਆ ਵੀ ਜਦੋਂ ਕੋਈ ਸੱਚ ਬੋਲਦਾ ਤੇ ਕੂੜੇ ਬੰਦੇ ਜਲ ਜਾਂਦੇ ਨੇ, ਕੂੜੇ ਜਲ ਜਾ ਬਈ, ਹੈ ਨਾ। ਇਸ ਕਰਕੇ ਪਰ ਸੰਤ ਨੇ ਸੱਚ ਬੋਲਣਾ, ਜਿੰਨੇ ਭਗਤ ਨੇ ਗੁਰਬਾਣੀ ਦੇ ਅੰਦਰ, ਜਿੰਨੇ ਸੰਤਾਂ ਦੀ ਬਾਣੀ ਹੈ, ਕਬੀਰ ਸਾਹਿਬ, ਰਵਿਦਾਸ ਸਾਹਿਬ, ਭਗਤ ਅੰਨਾ ਜੀ, ਭਗਤ ਨਾਮਦੇਵ ਜੀ, ਭਗਤ ਪੀਪਾ ਜੀ, ਭਗਤ ਸਾਧਨਾ ਜੀ ਇਤਿਆਦਕ, ਇਹ ਤਮਾਮ ਸੰਤ ਜਨਾਂ ਨੇ ਸੱਚ ਹੀ ਬੋਲਿਆ। ਭਾਵੇਂ ਕਿਸੇ ਸਰਕਾਰ ਨੂੰ ਚੁਭਿਆ, ਭਾਵੇਂ ਕਿਸੇ ਬ੍ਰਾਹਮਣ ਨੂੰ ਚੁਭਿਆ, ਭਾਵੇਂ ਕਿਸੇ ਹੋਰ ਨੂੰ ਉਸ ਗੱਲ ਦੀ ਜਿਹੜੀ ਹੈ ਪੀੜਾ ਹੋਈ ਹੈ, ਪਰ ਪਰਵਾਹ ਨਹੀਂ ਕੀਤੀ ਮਹਾਰਾਜ ਜੀ ਨੇ। ਕਬੀਰ ਸਾਹਿਬ ਨੇ ਤਾਂ ਸਪਸ਼ਟ ਆਖਿਆ ਸੀ, ਦੇਖੋ ਜਿਹੜੇ ਲੋਕ ਵਰਤਾ ਇਤਿਆਦਿਕ ਦੇ ਚੱਕਰਾਂ ਦੇ ਵਿੱਚ ਸਨ, ਉਹਨਾਂ ਨੂੰ ਵੀ ਉਹਨਾਂ ਨੇ ਉਸ ਢੰਗ ਨਾਲ ਆਖਿਆ ਵੀ ਛੋਡਾ ਅੰਨ ਕਰਿਆ ਪਾਖੰਡ ਨਾ ਸੁਹਾਗਣ ਨਾ ਉਹ ਰੰਡ। ਅੱਜ ਵੀ ਇਹਨਾਂ ਸ਼ਬਦਾਂ ਜਦੋਂ ਵਿਆਖਿਆ ਕਰਦੇ ਹਾਂ ਬਹੁਤ ਵੱਡਾ ਹਿੱਸਾ ਇਤਰਾਜ਼ ਵਿੱਚ ਆ ਜਾਂਦਾ, ਬਹੁਤ ਵੱਡਾ ਹਿੱਸਾ ਜਿਹੜਾ ਸੀ ਇਸ ਗੱਲ ਦਾ ਇਤਰਾਜ਼ ਉਠਾਉਂਦਾ। ਪਰ ਕਬੀਰ ਸਾਹਿਬ ਉਹਨਾਂ ਨੇ ਪ੍ਰਵਾਹ ਥੋੜੋ ਕੀਤੀ। ਜਦੋਂ ਕਬੀਰ ਸਾਹਿਬ ਨੇ ਆਖਿਆ ਵੀ ਨਾ ਅਸੀਂ ਕਹਿਣ ਤੋਂ ਭਾਵ ਕਾਂਸ਼ੀ ਦਾ ਕੋਈ ਲਾਲਚ ਹੈ ਸਾਨੂੰ, ਨਾ ਮਗਹਰ ਦਾ ਡਰ ਹੈ, ਨਾ ਸਵਰਗਾਂ ਦੀ ਲਾਲਸਾ, ਨਾ ਨਰਕਾਂ ਦਾ ਡਰ ਹੈ, ਉਦੋਂ ਵੀ ਬਹੁਤ ਵੱਡਾ ਕੁਝ ਹੋਇਆ। ਜਦੋਂ ਕਬੀਰ ਸਾਹਿਬ ਨੇ ਕਿਹਾ ਵੀ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਯੁਗਾਦੀ ਸਗਲ ਭਗਤ ਤੱਕ ਸੁੱਖ ਵਿਸਰਾਮ, ਉਰੋਂ ਬਾਹਰੋਂ ਮਾਲਾ ਧਾਰਨ ਕਰਨ ਵਾਲਿਆਂ ਨੇ, ਟਿੱਕੇ ਲਾਉਣ ਵਾਲਿਆਂ ਨੇ, ਧਾਰਮਿਕ ਲਿਬਾਸ ਪਾਉਣ ਵਾਲਿਆਂ ਨੇ, ਕਿਤੇ ਕੋਈ ਐਵੇਂ ਥੋੜੋ ਗੱਲ ਬਰਦਾਸ਼ਤ ਕਰ ਲਈ ਸੀ। ਜਦੋਂ ਕਬੀਰ ਸਾਹਿਬ ਨੇ ਆਖਿਆ ਵੀ ਮਾਥੇ ਤਿਲਕ ਹੱਥ ਮਾਲਾ ਬਣ, ਲੋਗਨ ਰਾਮ ਖਿਲਾਉਣਾ ਜਾਣਾ, ਪਰ ਉਹਨਾਂ ਨੇ ਸੱਚ ਬੋਲਿਆ। ਇਸ ਕਰਕੇ ਇੱਥੇ ਮਹਾਰਾਜ

ਨਾਨਕ ਨਾਮ ਦੀ ਵਰਤੋਂ ਕਰਦੇ ਆ, ਕਹਿੰਦੇ ਉਹਨਾਂ ਦਾ ਮਨ ਸੰਤੋਖ ਦੇ ਵਿੱਚ ਹੁੰਦਾ, ਸੰਤ ਸੰਤੋਖੀ ਹੁੰਦੇ ਨੇ ਤੇ ਉਹਨਾਂ ਦੀ ਇੱਕ ਨਾਲ ਲਿਵ ਲੱਗੀ ਹੁੰਦੀ ਹੈ, ਕਿਵੇਂ ਕਰਨਾ ਮੈਨੂੰ। ਅੱਜ ਤਾਂ ਬਹੁਤ ਸਾਰੇ ਐਸੇ ਸੰਤ ਨੇ, ਅਖਵਾਉਂਦੇ ਨੇ, ਬਣੇ ਬੈਠੇ ਨੇ, ਮੰਨੀ ਬੈਠੇ ਨੇ ਆਪਣੇ ਆਪ ਨੂੰ, ਨਾ ਉਹਨਾਂ ਦਾ ਮਨ ਸੰਤੋਖ ਦੇ ਵਿੱਚ ਹੈ। ਸੰਤੋਖ ਤਾਂ ਨੇੜੇ ਤੇੜੇ ਵੀ ਨਹੀਂ। ਆਮ ਬੰਦਾ ਲਾਲਚੀ ਹੋਵੇ, ਉਹਦੇ ਅੰਦਰ ਸ਼ੋਹਰਤ ਦੀ ਭੁੱਖ ਹੋਵੇ, ਉਹਦੇ ਅੰਦਰ ਆਪਣੀ ਵਡਿਆਈ ਦੀ ਭੁੱਖ ਹੋਵੇ, ਗੱਲ ਵੱਖਰੀ ਹੈ। ਪਰ ਇੱਥੇ ਤੁਸੀਂ ਬੜੇ ਬੜੇ ਸੰਤ ਲੋਕ, ਸਾਧੂ ਲੋਕ ਵੀ ਵੇਖਦੇ ਹੋ, ਜਿਹੜੇ ਸਰਕਾਰਾਂ ਦਰਬਾਰਾਂ ਤੱਕ ਪਹੁੰਚ ਕਰਦੇ ਨੇ ਵੀ ਸਾਡੀ ਵਾਹ ਵਾਹ ਹੋਵੇ, ਸਾਡਾ ਸਰਕਾਰਾਂ ਵਿੱਚ ਬੋਲਬਾਲਾ ਹੋਵੇ। ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਗੱਡੀਆਂ ਦੀ ਭੁੱਖ ਹੈ, ਆਸ਼ਰਮਾਂ ਦੀ ਭੁੱਖ ਹੈ, ਧਨ ਦੀ ਭੁੱਖ ਹੈ। ਚੰਗੇ ਭਲੇ ਜਿਹੜੇ ਇਸ ਤਰ੍ਹਾਂ ਦੇ ਸੰਤ ਨੇ, ਕਈ ਵਾਰੀ ਜਿਹੜੇ ਖਵਾਉਂਦੇ ਨੇ, ਉਹ ਵੋਟਾਂ 'ਚ ਖੜਦੇ ਨੇ, ਫਿਰ ਉਹ ਜਿਹੜੀ ਗੰਦੀ ਰਾਜਨੀਤੀ ਹੈ, ਉਹ ਗੰਦੀ ਰਾਜਨੀਤੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਗੰਧਲੇਪਣ ਦੇ ਵਿੱਚ ਜਾ ਡਿੱਗਦੇ ਨੇ। ਕਿੰਨੇ ਨੇ ਐਸੇ, ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਆਹ ਹੁਣ ਤੇ ਜਿਹੜੀ ਭਾਜਪਾ ਸਰਕਾਰ ਆਈ ਹੈ, ਕਿੰਨੇ ਹੀ ਕਹਿੰਦੇ ਕਹਾਉਂਦੇ ਜੋਗੀ ਸੰਤ ਜਿਹੜੇ ਨੇ ਉਹ ਸਿਆਸਤ ਵਿੱਚ ਆਏ ਨੇ, ਕੀ ਕੁਝ ਕਰ ਰਹੇ ਨੇ, ਯੂਪੀ ਵਾਲਾ ਜੋਗੀ ਦੇ ਉੱਪਰ ਕੀ ਕੁਝ ਹੋ ਰਿਹਾ। ਪਰ ਲਿਬਾਸ ਕੈਸਾ ਹੈ, ਦਿੱਖ ਕੈਸੀ ਹੈ, ਅਖਵਾਉਂਦਾ ਜੋਗੀ ਹੈ, ਸੰਤ ਹੈ, ਪਰ ਕਿੱਦਾਂ ਦਾ। ਮੈਂ ਸਿਰਫ ਇਸ਼ਾਰਾ ਕਰ ਰਿਹਾ ਸਿਰਫ, ਤੇ ਇਸ ਕਰਕੇ ਸੰਤੋਖ ਨਾਮ ਦੀ ਕੋਈ ਚੀਜ਼ ਹੈ, ਕੋਈ ਇੱਕ ਪਰਮਾਤਮਾ ਦੇ ਨਾਲ ਸੰਤ ਦੀ ਲਿਬ ਲੱਗਦੀ ਹੈ, ਮਨ ਸੰਤੋਖ ਚ ਹੈ, ਸੱਚ ਬੋਲਦੇ ਨੇ, ਹਰੀ ਦਾ ਜਸ ਕਰਦੇ ਨੇ। ਇਹ ਮਹਾਰਾਜ ਨੇ ਬਚਨ ਕੀਤਾ ਸੱਤਵੀਂ ਤਿਥ ਦੇ ਨਾਲ, ਪੌੜੀ ਦੇ ਵਿੱਚ ਕਹਿਣ ਲੱਗੇ, ਸਪਤਮ ਸੰਚੋ ਨਾਮ ਧਨ ਟੂਟ ਨਾ ਜਾਹੇ ਭੰਡਾਰ। ਜਿਹੜੀ ਸੱਤਵੀਂ ਤਿਥ ਹੈ, ਇਹਦੇ ਬਾਰੇ ਬਹੁਤ ਸਾਰੇ ਵਿਚਾਰ ਨੇ। ਸੱਤਵੀਂ ਤਿਥ ਦੀ ਬਹੁਤ ਸਾਰੀਆਂ ਥਾਵਾਂ ਤੇ ਧਾਰਮਿਕ ਤੌਰ ਤੇ ਬੜੀ ਮਾਨਤਾ ਵੀ ਹੈ। ਚਲੋ ਅਸੀਂ ਵੀ ਕਿਤੇ ਨਾ ਕਿਤੇ, ਜਿਹੜਾ ਸਾਡਾ ਕੈਲੰਡਰ ਹੈ ਉਹਦੇ ਮੁਤਾਬਕ ਪੋਹ ਸੁਦੀ ਸੱਤਵੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਪੁਰਬ, ਉਹ ਵੱਖਰੀ ਗੱਲ ਹੈ ਵੀ ਉਹ ਵੀ ਕੈਲੰਡਰਾਂ ਦੀ ਭੇਟ ਚੜ੍ਹ ਗਿਆ। 5 ਜਨਵਰੀ ਵਾਲੇ ਦਿਨ ਮਨਾਉਣਾ ਜਾਂ ਫਿਰ ਪੋਹ ਸੁਦੀ ਸੱਤਵੀਂ ਦੇ ਹਿਸਾਬ ਨਾਲ, ਕਦੇ ਉਹ 14 ਜਨਵਰੀ ਦਾ, ਕਦੇ ਕਿਸੇ, ਮਤਲਬ ਕੀ ਹੈ। ਪਰ ਉਂਝ ਜੇ ਆਪਾਂ ਦੇਸੀ ਤਾਰੀਖਾਂ ਦੇ ਮੁਤਾਬਕ, ਸਦੀਆਂ ਬਦੀਆਂ ਦੇ ਮੁਤਾਬਕ, ਤਿੱਥਾਂ ਦੇ ਮੁਤਾਬਕ ਵੇਖੀਏ ਤਾਂ ਫਿਰ ਪੋਹ ਸੁਦੀ ਸੱਤਵੀਂ ਨੂੰ ਮਨਾਇਆ ਜਾਂਦਾ। ਉਹ ਵੱਖਰੀ ਗੱਲ ਹੈ ਵੀ 5 ਜਨਵਰੀ ਨੂੰ ਕਿਵੇਂ, ਕਿਹਨੇ ਕੀਤਾ, ਕਿਹੜਾ ਕੈਲੰਡਰ ਸੀ, ਮੈਂ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ। ਮੈਂ ਸਿਰਫ ਇਹ ਕਰ ਰਿਹਾ ਵੀ ਸੱਤਵੀਂ ਤਿੱਥ ਨੂੰ ਬਹੁਤ ਵਾਰ ਧਾਰਮਿਕ ਤੌਰ 'ਤੇ ਤਰਜੀਹ ਦਿੱਤੀ ਜਾਂਦੀ ਹੈ। ਇੱਥੇ ਮਹਾਰਾਜ ਕਹਿੰਦੇ ਸਪਤਮ, ਸੱਤਵੀਂ ਤਿੱਥ ਕੀ ਕਹਿੰਦੀ ਹੈ ਭਾਈ, ਸੰਚੋ ਨਾਮ ਧਨ, ਪਰਮਾਤਮਾ ਦਾ ਨਾਮ ਰੂਪੀ ਧਨ ਸੰਚਨ ਕਰੋ, ਮੀਨਜ ਇਕੱਠਿਆਂ ਕਰੋ, ਪਰਮਾਤਮਾ ਦਾ ਨਾਮ ਇਕੱਠਿਆਂ ਕਰੋ। ਔਰ ਇਹ ਨਾਮ ਧਨ ਐਸਾ ਟੂਟ ਨਾ ਜਾਹੇ ਭੰਡਾਰੇ, ਦੇ ਵਿੱਚ ਕੋਈ ਤੋਟਾ ਨਹੀਂ ਆਵੇਗਾ, ਨਾਮ ਰੂਪੀ ਧਨ ਦੇ ਵਿੱਚ ਕਦੇ ਕਮੀ ਨਹੀਂ ਆਵੇਗੀ। ਦੁਨੀਆਂ ਦੇ ਧਨ ਦੇ ਵਿੱਚ ਕਮੀ ਆਉਂਦੀ ਹੈ, ਡਰ ਬਣਿਆ ਰਹਿੰਦਾ ਵੀ ਕੋਈ ਲੋਸ ਨਾ ਹੋ ਜਾਏ, ਕੋਈ ਨੁਕਸਾਨ ਨਾ ਹੋ ਜਾਏ, ਕੋਈ ਚੋਰੀ ਨਾ ਹੋ ਜਾਏ, ਕੋਈ ਠੱਗੀ ਨਾ ਹੋ ਜਾਏ, ਕਈ ਕੁਝ ਇਸ ਤਰ੍ਹਾਂ ਦਾ। ਪਰ ਇੱਥੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਹੈ, ਕਹਿੰਦੇ ਉਹ ਨਾਮ ਰੂਪੀ ਧਨ ਇਕੱਠਾ ਕਰੋ, ਉਸ ਨਾਮ ਰੂਪੀ ਧਨ ਨੂੰ ਜਮ੍ਹਾਂ ਕਰੋ ਜਿਹਦੇ ਵਿੱਚ ਕੋਈ ਤੋਟਾ ਹੀ ਨਹੀਂ ਹੈ। ਟੂਟ ਨਾ ਜਾਹੇ ਭੰਡਾਰ, ਸੰਤ ਸੰਗਤ ਮਹਿ ਪਾਈ ਹੈ ਅੰਤ ਨ ਪਾਰਾ ਵਾਰ। ਇਹ ਨਾਮ ਰੂਪੀ ਧਨ ਪ੍ਰਾਪਤ ਕਿੱਥੋਂ ਹੋਵੇਗਾ? ਕਹਿੰਦੇ ਸਾਧੂ ਦੀ ਸੰਗਤ, ਸਤ ਸੰਗਤ ਦੇ ਵਿੱਚੋਂ, ਉੱਥੇ ਬੈਠਿਆਂ ਹੀ ਇਹ ਨਾਮ ਰੂਪੀ ਧਨ ਇਕੱਤਰ ਕੀਤਾ ਜਾ ਸਕਦਾ ਹੈ, ਨਾਮ ਰੂਪੀ ਧਨ ਦੀ ਪ੍ਰਾਪਤੀ ਹੋਣੀ ਹੈ। ਤੇ ਇਹਦਾ ਅੰਤ ਵੀ ਕੋਈ ਨਹੀਂ ਹੈ, ਇਹਦਾ ਕੋਈ ਅੰਤ ਨਹੀਂ ਹੈ। ਪਰਮਾਤਮਾ ਦਾ ਨਾਮ ਰੂਪੀ ਧਨ, ਆਪ ਤਜਹ ਗੋਬਿੰਦ ਭਜਹ ਸ਼ਰਨ ਪਰੋ ਹਰ ਰਾਏ। ਅਸੀਂ ਸੱਤਵੀਂ ਤਿਥ ਦੇ ਬਾਰੇ ਜਿਹੜੇ ਮਾੜੇ ਚੰਗੇ ਕੋਈ ਭਰਮ ਬਣਾਏ ਨੇ, ਨਹੀਂ ਬਣਨੇ ਚਾਹੀਦੇ। ਜੈਸੀ ਏਕਮ ਹੈ, ਦੂਜ ਹੈ, ਤੀਜ ਹੈ, ਚੌਥ ਹੈ, ਪੰਚਵੀਂ ਹੈ, ਛੱਠ ਹੈ, ਉਸੇ ਤਰ੍ਹਾਂ ਦੀ ਸੱਤਵੀਂ ਹੈ। ਜਿਹੜੇ ਤਰੀਕੇ ਦੇ ਨਾਲ ਚੰਦਰਮਾ ਨਾਲ ਸੰਬੰਧਿਤ, ਹਨੇਰੇ ਪੱਖ ਦੀ ਸੱਤਵੀਂ ਆ ਗਈ, ਕਦੇ ਚਾਨਣੇ ਪੱਖ ਦੀ ਸੱਤਵੀਂ ਆ ਗਈ, ਸੱਤੇ ਆ ਗਈ, ਮਹਾਰਾਜ ਕਹਿੰਦੇ ਉਸ ਰੱਬੀ ਹੁਕਮ ਦੇ ਵਿੱਚ ਹੀ ਹੈ, ਉਸ ਕੁਦਰਤੀ ਵਰਤਾਰੇ ਦੇ ਮੁਤਾਬਕ ਹੀ ਹੈ। ਤੁਸੀਂ ਕੀ ਕਰਨਾ, ਆਪ ਤਜਹੋ, ਸਗੋਂ ਆਪਾ ਤਜੋ। ਸੱਤਵੀਂ ਤਿਥ ਦੇ ਪ੍ਰਥਾ ਸਾਨੂੰ ਕਹਿੰਦੇ ਈਗੋ ਛੱਡੋ, ਆਪਣੀ ਹਉਮੈ ਛੱਡੋ,
ਤੇ ਕਰੋ ਕਿ ਗੋਬਿੰਦ ਭਜੋ, ਗੋਬਿੰਦ ਨੂੰ ਭਜੋ, ਪਰਮਾਤਮਾ ਨੂੰ ਸਿਮਰੋ। ਇਹਦਾ ਭਾਵ ਇਹ ਵੀ ਸੱਤਵੀਂ ਤਿੱਥ ਨੂੰ ਨਹੀਂ ਸਿਮਰਨਾ, ਸੱਤਵੀਂ ਤਿੱਥ ਦੀ ਕੋਈ ਪੂਜਾ ਨਹੀਂ ਕਰਨੀ, ਕੋਈ ਸੱਤਵੀਂ ਤਿੱਥ ਦੇ ਵਿੱਚ ਖਾਸ ਅਰਾਧਨਾ ਨਹੀਂ ਹੈ, ਸਗੋਂ ਇਸ ਤਿੱਥ ਤੇ ਵੀ ਗੋਬਿੰਦ ਦੀ ਪੂਜਾ ਕਰਨੀ ਹੈ। ਗੋਬਿੰਦ ਅਕਾਲ ਪੁਰਖ ਨੂੰ ਭਜਣਾ ਸਿਮਰਨਾ ਤੇ ਸ਼ਰਨ ਪਰੋ ਹਰ ਰਾਏ, ਉਹ ਹਰ ਰਾਏ ਹਰੀ ਰਾਜਾ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਵਿੱਚ ਪਏ ਰਹੋ। ਹੁਣ ਗੁਰਮੁਖ ਪਿਆਰਿਓ ਆਪਾਂ ਤਿੱਥਾਂ ਦੇ ਵਿੱਚ ਪਏ ਹਾਂ। ਮੈਂ ਰੋਜ਼ ਤਾਂ ਹੀ ਆਪ ਜੀ ਦੇ ਸਨਮੁਖ ਨਿਮਰਤਾ ਸਹਿਤ ਬੇਨਤੀਆਂ ਕਰਦਾ, ਤਰਲੇ ਪਾਉਂਦੇ ਹਾਂ ਵੀ ਗੁਰਮੁਖ ਪਿਆਰਿਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਬਾਣੀ ਪੜ੍ਹਨ ਵਾਲੇ ਸਿੱਖ ਹਾਂ, ਆਪਾਂ ਬਾਣੀ ਗੁਰੂ ਗੁਰੂ ਹੈ ਬਾਣੀ ਕਹਿੰਦੇ ਹਾਂ, ਆਪਾਂ ਇਹ ਕਹਿੰਦੇ ਹਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਾਂ ਆਪਾਂ ਪੜ੍ਹਦੇ ਹਾਂ ਜੋ ਗੁਰ ਕਹਿ ਸੋਈ ਭਲ ਮਾਨੋ। ਪਰ ਅਸੀਂ ਤਿੱਥਾਂ ਦੇ ਵਿੱਚੋਂ ਨਿਕਲੀ, ਕੋਈ ਤਿੱਥ ਹੈ ਪਰਮਾਤਮਾ ਦਾ ਨਾਮ ਜਿਹੜੀ ਮਰਜ਼ੀ ਤਿੱਥ ਤੇ ਜਪ ਲਿਆ ਜਾਏ, ਕੋਈ ਤਿੱਥ ਹੈ ਆਪਣਾ ਆਪਾ ਤਿਆਗਣਾ, ਰੋਜ਼ ਹੀ ਆਪਣਾ ਆਪਾ ਤਿਆਗਣਾ, ਰੋਜ਼ ਹੀ ਨਿਮਰਤਾ ਚ ਰਹਿਣਾ। ਤੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਉਸ ਪਰਮਾਤਮਾ ਦੀ ਸ਼ਰਨ ਤੱਕੋਗੇ, ਉਸ ਪਰਮੇਸ਼ਰ ਦੀ ਸ਼ਰਨ, ਫਿਰ ਕੀ ਹੋਵੇਗਾ? ਦੁੱਖ ਹਰੈ ਪਵ ਜਲ ਤਰੈ ਮਨ ਚਿੰਦਿਆ ਫਲ ਪਾਏ। ਉਸ ਪਰਮੇਸ਼ਰ ਦੀ ਸ਼ਰਨ ਤੱਕਣ ਦੇ ਨਾਲ ਤੁਹਾਡੇ ਸਾਰੇ ਦੁੱਖ ਹਰ ਜਾਣਗੇ, ਤੁਹਾਡੇ ਸਾਰੇ ਦੁੱਖ ਦੂਰ ਹੋਣਗੇ, ਤੁਹਾਡੇ ਸਾਰੇ ਦੁੱਖਾਂ ਦਾ ਅੰਤ ਸਮਾਪਤੀ ਹੋਵੇਗੀ। ਅਸੀਂ ਚਾਹੁੰਦੇ ਹੀ ਇਹ ਹਾਂ, ਪਰ ਅਸੀਂ ਇਹ ਪਰਮਾਤਮਾ ਦੀ ਸ਼ਰਨ ਨਹੀਂ ਤੱਕਦੇ, ਸਗੋਂ ਅਸੀਂ ਤਿੱਥਾਂ ਨੂੰ ਤਰਜੀਹ ਦੇਣ ਲੱਗ ਜਾਂਦੇ ਹਾਂ ਵੀ ਇਸ ਤਿੱਥ ਤੇ ਆਹ ਕੁਝ ਕੀਤੇ ਹਾਂ ਸ਼ਾਇਦ ਦੁੱਖਾਂ ਤੋਂ ਛੁਟਕਾਰਾ ਮਿਲੇਗਾ, ਇਸ ਤਿੱਥ ਤੇ ਸ਼ਾਇਦ ਆਹ ਧਰਮ ਕਰਮ ਕੀਤੇ ਹਾਂ ਦੁੱਖਾਂ ਤੋਂ ਨਿਜਾਤ ਮਿਲੇਗੀ। ਪਰ ਗਰੀਬ ਨਿਵਾਸ ਗੁਰੂ ਸਾਹਿਬ ਕਹਿੰਦੇ ਨਹੀਂ, ਸਗੋਂ ਜਦੋਂ ਤੁਸੀਂ ਉਸ ਪਰਮਾਤਮਾ ਦੀ ਸ਼ਰਨ ਤੱਕੋਗੇ, ਤੇ ਸ਼ਰਨ ਵਿੱਚ ਜਿਹਦੇ ਵਿੱਚ ਬਾਰੇ ਮਹਾਰਾਜ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਉਸ ਪਰਮਾਤਮਾ ਦੀ ਸ਼ਰਨ ਵਿੱਚ ਆਏ, ਕਹਿੰਦੇ ਫਿਰ ਤੁਹਾਡੇ ਸਾਰੇ ਦੁੱਖ ਹਰ ਜਾਣਗੇ, ਦੁੱਖ ਖਤਮ ਹੋਣਗੇ। ਇੱਥੇ ਹੀ ਬਸ ਨਹੀਂ, ਫਿਰ ਤੁਹਾਨੂੰ ਸ਼ਰਨ ਪਿਆਂ ਨੂੰ ਐਸੀ ਜੀਵਨ ਜੁਗਤੀ ਮਿਲੇਗੀ, ਤੇ ਕਹਿੰਦੇ ਤੁਸੀਂ ਸੌਖਿਆਂ ਭਵ ਸਾਗਰ ਨੂੰ ਵੀ ਤਰ ਜਾਓਗੇ। ਭਵ ਸਾਗਰ ਤਰਨਾ ਸੌਖਾ ਨਹੀਂ ਹੈ, ਭਵ ਸਾਗਰ ਦੇ ਵਿੱਚੋਂ ਪਾਰ ਹੋਣਾ, ਜੀਵਨ ਰੂਪੀ ਬੇੜਾ ਪਾਰ ਹੋਣਾ, ਇਹ ਕੋਈ ਆਸਾਨ ਗੱਲ ਨਹੀਂ ਹੈ। ਪਤਾ ਨਹੀਂ ਕਿੰਨੇ ਅੰਕ ਦੇ ਜੀਵਨ ਰੂਪੀ ਬੇੜੇ ਇਸੇ ਭਵ ਸਾਗਰ ਦੇ ਵਿੱਚ ਗਰਕ ਹੋ ਗਏ, ਕਿਉਂਕਿ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਹੁਣ ਜਦੋਂ ਆਪਾਂ ਸਤਸੰਗਤ ਵਿੱਚ ਆਉਂਦੇ ਹਾਂ, ਪਤਾ ਲੱਗਦਾ ਵੀ ਆਹ ਭਾਰ ਅਸੀਂ ਆਪਣਾ ਹੌਲਾ ਕਰਨਾ, ਜਿੰਨਾ ਭਾਰ ਲੱਦਾਂਗੇ ਉਨੇ ਸਾਡਾ ਜੀਵਨ ਰੂਪੀ ਬੇੜਾ ਭਵ ਸਾਗਰ ਦੇ ਵਿੱਚ ਡੋਲੇਗਾ, ਉਨੇ ਡਾਵਾਂਡੋਲ ਹੋਏਗਾ, ਉਨੇ ਡੁੱਬਣ ਦੇ ਆਸਾਰ ਬਣਨਗੇ, ਉਨੇ ਸਾਨੂੰ ਖਤਰਾ ਬਣੇਗਾ। ਤੇ ਜਿੰਨਾ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਔਰ ਉਹਦੀ ਸਿਫਤਸਲਾਹ ਕਰਾਂਗੇ, ਆਪਾਂ ਛੱਡਾਂਗੇ ਹੰਕਾਰ ਦੀ ਪੰਡ ਸਿਰ ਤੋਂ ਲਾ ਦਵਾਂਗੇ, ਹੌਲੇ ਹੋਵਾਂਗੇ, ਉਨੇ ਹੀ ਸਾਡਾ ਜੀਵਨ ਰੂਪੀ ਬੇੜਾ ਭਵ ਸਾਗਰ ਚੋਂ ਪਾਰ ਹੋਣ ਦੇ ਚਾਂਸ ਬਣਨਗੇ। ਤੇ ਨਾਲੇ ਕਹਿਣ ਲੱਗੇ ਮਨ ਚਿੰਦਿਆ ਫਲ ਪਾਏ, ਜਿਹੜਾ ਤੁਸੀਂ ਮਨ ਚੋਂ ਚਿਤਵਦੇ ਹੋ ਉਹ ਤੁਹਾਨੂੰ ਫਲ ਵੀ ਪ੍ਰਾਪਤ ਹੋਵੇਗਾ। ਫਿਰ ਅਸੀਂ ਕਿਉਂ ਇਹਨਾਂ ਤਿੱਥਾਂ ਦੇ ਚੱਕਰਾਂ ਚ ਪਈਏ? ਫਿਰ ਮਹਾਰਾਜ ਨੇ ਤਾਂ ਹੀ ਕਿਹਾ ਸੀ ਨਾ ਵੀ ਜਿਹੜਾ ਹਾਲੇ ਵੀ ਤਿੱਥਾਂ ਦੀ ਸੇਵਦਾ ਤਿੱਥਾਂ ਨੂੰ, ਜਿਹੜਾ ਹਾਲੇ ਵੀ ਤਿੱਥਾਂ ਨੂੰ ਪੂਜਦਾ ਤੇ ਉਹ ਤਾਂ ਭਾਈ ਸਤਿਗੁਰ ਬਾਝੋ ਅੰਧ ਗੁਵਾਰ। ਫਿਰ ਮਹਾਰਾਜ ਨੇ ਤਾਂ ਹੀ ਆਖਿਆ ਵੀ ਤਿੱਥੀ ਬਾਰ ਸੇਵ ਹੈ ਮੁਗਧ ਗਵਾਰ। ਹੁਣ ਉਹਨੂੰ ਮੂਰਖ ਹੀ ਕਿਹਾ ਜਾ ਸਕਦਾ, ਉਹਨੂੰ ਗਵਾਰ ਹੀ ਕਿਹਾ ਜਾ ਸਕਦਾ, ਉਹਨੂੰ ਸਿਆਣਾ ਕਿਸ ਪੱਖ ਨਾਲ ਕਹਿ ਸਕਦੇ ਹਾਂ? ਉਹਨੇ ਸਿਆਣੇ ਵਾਲਾ ਕੰਮ ਹੀ ਨਹੀਂ ਕੀਤਾ,

اٹھے پیر، پیر اٹھے ہی نے، اور چار پہر دن دے چار رات دے، وہ وکری گل ہے بھی کتنے راتاں بڑیاں کتنے راتاں چھوٹیاں، پر اپنے حساب دے نال تے کہندے آٹھ پہر من ہر جپے، جے اٹھے پہر من ہری نوں جپدا ہے ایدے نال سفل جنم پروان، تے جڑا منکھا جنم ہے یہ سفل ہو جاندا ہے، پروان چڑھدا ہے۔ جیون دا پروان ہونا بہت ضروری ہے، جیون دا سفل ہونا بہت ضروری ہے۔ آئے بہت نے پر سارے دا جیون سفل نہیں ہویا، آیا سفل تاہو کا گنی ہے، مہاراج نوں پچھے ہو کہندے کنہ دا ہونا سفل ہے، ساریاں دا ہونا سفل نہیں ہے، ساریاں دا سماں تھائی نہیں پیندا، آبا گاؤن دے چکر چ، جنم مرن دے گیڑ چ، 84 لاکھ جوناں دے چکر دے وچ، پر جنہاں نے مہاراج جی دے انہاں بچناں نوں ہردے چ بسا لیا، اٹھے پہر اٹھدیاں بہندیاں کرتکار کردیاں اور اس پرماتما نوں جپے ہے، انہاں دا کہندے جنم جیڑا سی وہ پروان چڑھدا ہے، سفل ہوندا ہے۔ انتر باہر سدا سنگ کرنا ہار پچھان، اندر بھی ہو ہے باہر بھی ہو ہے، دور بھی ہو ہے نیڑے بھی ہو ہے، انگ سنگ بھی وہ سدا ہی نال ہے، وہ کرن ہارا نو پچھاننا ہے۔ ستویں تتھ دے بارے مہاراج کہندے بھائی اس نو اپنے انگ سنگ سمجھو، انہوں اندر باہر پچھانو، اسی جاتا پرماتما نو بہت دور من لیا، انترمکھی ہوئی نہیں، اندر چاہتے نہیں ماری، پر جدوں گرو صاحب جی دے کولے آنے ہاں مہاراج کہندے انتر باہر ہر پرب ایکو، ہری اندر بھی ہو ہے باہر بھی ہو ہے، اے گر گیان بتائی، اے گیان گرو دیندا ہے، اے سکھیا گرو دیندا ہے، اے سمجھ گرو دیندا ہے، جن نانک بن آپا چینا مٹا نہ پرم کی کائی۔ जिन्ना चिर मनुख अपने आप चीनदा नहीं है भ्रम की काई भ्रम का जाला यह अग्ञानता दूर नहीं होंगी, तो जिन्ना चिर अग्ञानता दूर नहीं होंगी उन्ना रब न दूर मनी बैठा बैठा जड़ा सी समझी जाएगा, दूर उन्हू मन दे कहे परमात्मा पता नहीं किन्ना दूर है, रोहियां चाहे कलर चाहे उजाड़ा चाहे पहाड़ा दीसिया ते है। इस करके धन गुरु अर्जन देव जी महाराज कहते सुनो प्यारियो, सो साजन सो सखा मीत जो हर की मत दे, आ वचन पढ़ियो, अपने किन्ने सज्जन ने, किन्ने अपने मित्र ने, आप सज्जन किनू कहने हैं, मित्र किनू कहने हैं, साडा कुछ समझण दा तरीका कुछ होर है, साडे पैमाने कुछ होर ने, ते पर महाराज कहंदे भाई असली सज्जन ओ है, असली मित्र ओ है, असली तुहाडा सखा ओ है, असली तुहाडा फ्रेंड ओ है जेड़ा तुहानू हरी दी मत देंदा है। हुण जेड़ा अपना फ्रेंडली सर्कल है, जेड़े जिन्हां नूं आपां अपने सखे कहने आ, अपने सज्जन कहने आ, अपने मित्र कहने आ, तुसी उन्हां सारियां नूं इस कसवट्टी ते ला के वेखियो भी आ मेरे खास ने, आ मेरे सखे ने, इन्हां ने मैनूं किहो जी मत दित्ती है, इन्हां ने मैनूं किहो किहड़े पासे तोरिया है। जे साडा कोई सका भी, साडा कोई अपना सज्जन अखवाउण वाला भी गलत रास्ते ते चढ़ा रहा है और गुरबाणी की कसवट्टी के मुताबिक वह सज्जन अखवारदा अखवाण का हकदार नहीं है, वह सखा अखवाण का हकदार नहीं है। सके तो हमेशा भला चाहते ने, आप कहने मेरा सका भरा है, मेरा सका चाचा ताया है, और ये शब्द ते ओ ता सदा ही भला चाहणगे, पर माफी देनी समाज दे विच कुछ लोभ लालच करके वर्तारा ऐसा वापरदा, इत्थे सज्जन ही कई बारी पुठियां मतां देंदे, इत्थे कई बारी सखा जिन्हां नूं सके आपां मंनदे आ उही मनुख नूं मिसगाइड करदे ने, ते उहनां नूं फिर आपां मित्र किवें कह दांगे, उहनां नूं फिर सज्जन किवें कह दांगे। ते जेड़ा तो हाँ किसे दी मत दा चंगी दित्ती हुई सलाह दा असी दुख मनाईए, गल वखरी है भी तुहानू तुहाडा कोई मित्र चंगी सलाह दे रहा है, चंगी तुहानू कोई अडवाइस दे रहा है, तुहानू कह रहा है भी हुण शराब छड्ड दे, हुण चोरी जारी छड्ड दे, केस कतल कराउणे छड्ड दे, झूठ बोलना छड्ड दे, बेईमानी, हो सकदा सानू उहदी गल औखी लगे,
ਸਾਡਾ ਸੁਭਾਅ ਬਣਿਆ ਹੋਇਆ ਵੀ ਤੂੰ ਮੈਨੂੰ ਇਹ ਗੱਲ ਕਿਉਂ ਕਹਿਣਾ। ਪਰ ਜੇ ਉਹ ਸਹੀ ਗੱਲ ਕਹਿ ਰਿਹਾ, ਹੋ ਸਕਦਾ ਸੁਣਨ ਵਾਲੇ ਨੂੰ ਉਸ ਗੱਲ ਦਾ ਦੁੱਖ ਭਾਵੇਂ ਲੱਗੇ, ਪਰ ਅਸਲ ਵਿੱਚ ਉਹ ਮਿੱਤਰ ਹੈ, ਉਹਦਾ ਭਲਾ ਚਾਹੁੰਦਾ। ਜਿਹੜਾ ਮਿੱਤਰ ਹੋ ਕੇ ਵੀ ਸਹੀ ਸਲਾਹ ਨਹੀਂ ਦਿੰਦਾ, ਸਹੀ ਮਤ ਨਹੀਂ ਦਿੰਦਾ, ਫਿਰ ਕਿਤੇ ਨਾ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਵਾਲ ਖੜਾ ਕੀਤਾ, ਕਹਿੰਦੇ ਭਾਈ ਨਹੀਂ, ਸੋ ਸਾਜਨ ਸੋ ਸਖਾ ਮੀਤ। ਹੁਣ ਆਪਾਂ ਵੇਖਣਾ ਹੈ ਵੀ ਸਾਨੂੰ ਚੰਗੀਆਂ ਮਤਾਂ ਕੌਣ ਦਿੰਦਾ ਹੈ, ਸਾਡੇ ਮਿੱਤਰਾਂ ਦੇ ਵਿੱਚੋਂ ਕਿੰਨੀ ਕੁ ਚੰਗੀ ਮਤ ਦੇਣ ਵਾਲੇ ਨੇ, ਕਿੰਨੀ ਕੁ ਪੁੱਠੀ ਮਤ ਦੇਣ ਵਾਲੇ ਨੇ। ਜਿਹੜੇ ਪੁੱਠੀ ਮਤ ਦੇਣ ਵਾਲੇ ਨੇ, ਭਾਵੇਂ ਤੁਸੀਂ ਉਹਨਾਂ ਨੂੰ ਮਿੱਤਰ ਮੰਨੀ ਜਾਓ, ਸੱਜਣ ਸਖੇ ਮੰਨੀ ਜਾਓ, ਪਰ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ। ਤੁਸੀਂ ਮਹਾਰਾਜ ਦਾ ਆਪਣਾ ਜੀਵਨ ਵੇਖੋ, ਸਗਾ ਭਰਾ ਹੈ ਪ੍ਰਿਥੀ ਚੰਦ, ਵੱਡਾ ਭਰਾ ਹੈ ਪ੍ਰਿਥੀ ਚੰਦ, ਸਗਾ ਭਰਾ ਹੈ, ਪਰ ਉਹਨੇ ਕੰਮ ਕੀ ਕੀਤੇ? ਉਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਈ ਚੰਗੀ ਸਲਾਹ, ਜਾਂ ਉਹਨੇ ਆਪਣੇ ਪੁੱਤਰ ਮਿਹਰਵਾਨ ਨੂੰ ਕੋਈ ਚੰਗੀ ਸਲਾਹ, ਜਾਂ ਉਹਨੇ ਕਿਸੇ ਹੋਰ ਨੂੰ ਗੁਰੂ ਬਾਰੇ ਕੋਈ ਚੰਗਾ ਕੋਈ ਮਤ ਦਿੱਤੀ ਹੋਵੇ, ਪੁੱਠੀਆਂ ਸਲਾਹਾਂ ਦਿੰਦਾ ਰਿਹਾ। ਫਿਰ ਸਖਾ ਹੋ ਕੇ ਵੀ ਗੁਰੂ ਸਾਹਿਬ ਜੀ ਦੀ ਜਾਨ ਦਾ ਦੁਸ਼ਮਣ ਬਣਿਆ ਰਿਹਾ, ਸਖਾ ਹੋ ਕੇ ਵੀ ਆਪਣਾ ਸੱਜਣ ਹੋ ਕੇ ਵੀ ਗੁਰੂ ਸਾਹਿਬ ਜੀ ਦੇ ਇਕਲੌਤੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਾਨ ਲੈਣ ਲਈ ਹੱਥ ਧੋ ਕੇ ਪਿੱਛੇ ਪੈ ਗਿਆ। ਹੁਣ ਉਹਨਾਂ ਨੂੰ ਆਪਾਂ ਕੀ ਕਹਾਂਗੇ? ਸਖਾ ਕੀ ਕਹਾਂਗੇ? ਸੱਜਣ ਕੀ ਕਹਾਂਗੇ? ਆਪਣਾ ਤੇ ਇਸ ਤਰ੍ਹਾਂ ਤਾਂ ਕੋਈ ਵੀ ਨਹੀਂ ਕਰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਸੂਰ ਕੁਝ ਵੀ ਨਹੀਂ ਸੀ, ਪਰ ਪ੍ਰਿਥੀ ਚੰਦ ਹੱਥ ਧੋ ਕੇ ਪਿੱਛੇ ਪਿਆ ਹੋਇਆ, ਕਹਿੰਦਾ ਮੈਂ ਛੱਡਣਾ ਹੀ ਹੈ ਨਹੀਂ, ਇਹਨਾਂ ਨੂੰ ਖਤਮ ਕਰਕੇ ਹਟਾਂਗਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹਦਾ ਧਿਆਨ ਰੱਖਣਾ, ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ, ਜੋ ਸਾਨੂੰ ਹਰੀ ਦੀ ਪਰਮਾਤਮਾ ਦੀ ਰੱਬ ਦੀ ਗੁਰੂ ਦੀ ਚੰਗੀ ਮਤ ਦਿੰਦਾ, ਉਹਨਾਂ ਨੂੰ ਇਹ ਆਪਣੇ ਫਰੈਂਡਲੀ ਸਰਕਲ ਦੇ ਵਿੱਚ ਸਖੇ ਸੱਜਣ ਮੰਨਣਾ ਚਾਹੀਦਾ। ਫਿਰ ਕਹਿਣ ਲੱਗੇ ਨਾ

ਭਰਮਾਂ ਚੋਂ ਨਿਕਲ ਗਿਆ, ਜਿਹਨੇ ਸੱਤਵੀਂ ਤਿੱਥ ਦੇ ਬਾਰੇ ਜਿਹੜਾ ਭਰਮ ਸੀ ਉਹ ਖਤਮ ਕਰਤਾ, ਉਹਨੇ ਨਹੀਂ ਦੇਖਿਆ ਵੀ ਇਹ ਤਿੱਥ ਕਿਹੜੀ ਹੈ, ਉਹਨੇ ਇਸ ਤਿੱਥ ਦੇ ਉੱਪਰ ਵੀ ਪਰਮਾਤਮਾ ਦਾ ਨਾਮ ਜਪਿਆ। ਕਹਿੰਦੇ ਨੇ ਮੈਂ ਉਹਦੇ ਤੋਂ ਬਲਿਹਾਰ ਜਾਣਾ, ਸਦਕੇ ਜਾਣਾ, ਕੁਰਬਾਨ ਜਾਣਾ। ਦੇਖੋ ਤਾਂ ਹੀ ਮਹਾਰਾਜ ਨੇ ਕਿਹਾ ਸੀ ਨਾਨਕ ਸੋਈ ਦਿਨ ਸੁਹਾਵੜਾ, ਉਹ ਦਿਨ ਚੰਗਾ ਜਿੱਤ ਪ੍ਰਭਾਵੈ ਚਿੱਤ, ਜਿੱਦਣੇ ਪਰਮਾਤਮਾ ਚੇਤੇ ਆਉਂਦਾ। ਜਿਨ੍ਹਾਂ ਨੇ ਸੱਤਵੀਂ ਤਿੱਥ ਦੀ ਵਿਚਾਰ ਨਹੀਂ ਕੀਤੀ, ਸਗੋਂ ਇਸ ਤਿੱਥ ਤੇ ਵੀ ਪਰਮਾਤਮਾ ਦਾ ਨਾਮ ਜਪਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੈਂ ਉਹਦੇ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਸਦਕੇ ਜਾਵਾਂ। ਕਮਾਲ ਦੇ ਬੱਚੇ ਨੇ। ਜੇ ਆਪਾਂ ਚਾਹੁੰਦੇ ਹਾਂ ਵੀ ਸਤਿਗੁਰੂ ਸਾਨੂੰ ਵੀ ਇਹ ਮਾਣ ਸਨਮਾਨ ਦੇਣ, ਤੇ ਇਹਦੇ ਲਈ ਸਾਨੂੰ ਕੀ ਕਰਨਾ ਪੈਣਾ ਭਾਗਾਂ ਵਾਲਿਓ, ਸਾਨੂੰ ਪਰਮਾਤਮਾ ਦੇ ਨਾਮ ਨਾਲ ਜੁੜਨਾ ਪੈਣਾ। ਗੁਰੂ ਕੀ ਸੰਗਤ, ਆਪਾਂ ਰੋਜ਼ ਇੱਕ ਤਿੱਥ ਦੀ ਵਿਚਾਰ ਕਰਦੇ ਹਾਂ, ਪਿਛਲੇ 8 ਦਿਨਾਂ ਤੋਂ ਇੱਕ ਤਿੱਥ ਦੀ ਆਪਾਂ ਵਿਚਾਰ ਕਰਦੇ ਹਾਂ, ਪਰ ਸਮਾਂ ਥੋੜ੍ਹਾ, ਦਿਨ ਥੋੜ੍ਹੇ ਨੇ ਦਾਸ ਕੋਲ, ਆਪਾਂ ਕੋਸ਼ਿਸ਼ ਕਰਨੀ ਇਹਨੂੰ ਜਿਹੜਾ ਬਾਣੀ ਨੂੰ ਸਮਾਪਤ ਕਰਨ ਦੀ। ਇਸ ਕਰਕੇ ਆਪਾਂ ਅੱਜ 8ਵੀਂ ਤਿੱਥ ਵੀ ਵਾਚਦੇ ਹਾਂ, ਕਿਉਂਕਿ ਸਿਧਾਂਤ ਇੱਕੋ ਹੀ ਹੈ, ਫਲਸਫਾ ਇੱਕੋ ਹੀ ਹੈ, ਵਿਸ਼ਾ ਇੱਕੋ ਹੀ ਹੈ, ਸਬਜੈਕਟ ਇੱਕੋ ਹੀ ਹੈ, ਕਿਉਂਕਿ ਬਾਣੀ ਦਾ ਨਾਮ ਹੀ ਥਿੱਤੀ ਹੈ ਤੇ ਸਾਰੀਆਂ ਤਿੱਥਾਂ ਦਾ ਜ਼ਿਕਰ ਹੈ। ਸੱਤਵੀਂ ਤਿੱਥ ਬਾਰੇ ਆਪਾਂ ਪੜ੍ਹਿਆ, ਹੁਣ ਮਹਾਰਾਜ ਅੱਗੇ ਕਹਿਣ ਲੱਗੇ 8ਵੀਂ ਤਿੱਥ ਦੇ ਬਾਰੇ। ਉਸ ਤੋਂ ਪਹਿਲਾਂ ਸਲੋਕ ਹੈ, ਆ

ਦੇ ਪਰਥਾਏ ਕਹਿ ਰਹੇ ਨੇ, ਕਹਿੰਦੇ ਅੱਠੇ ਪੈਰ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਤੇ ਤਜੀਆਂ ਹੈ ਅਵਰ ਜੰਜਾਲ, ਜਿਹੜਾ ਹੋਰ ਜੰਜਾਲ ਅਸੀਂ ਪਾ ਲਿਆ ਇਹਨੂੰ ਛੱਡ ਦੇਣਾ ਚਾਹੀਦਾ, ਇਸ ਜੰਜਾਲ ਨੂੰ ਲਾਹ ਦੇਣਾ ਚਾਹੀਦਾ। ਇਹ ਆਲ ਜੰਜਾਲ ਹੈ ਜਿਹੜਾ ਮਾਇਆ ਦਾ ਜੰਜਾਲ ਹੈ। ਜਮ ਕੰਕਰ ਜੋ ਹੈ ਨਾ ਸਕਈ ਨਾਨਕ ਪ੍ਰਭੂ ਦਇਆਲ। ਜੇ ਕਿਤੇ ਅਸੀਂ ਅੱਠੇ ਪੈਰ ਪਰਮਾਤਮਾ ਦਾ ਗੁਣ ਗਾਉਣਾ ਸ਼ੁਰੂ ਕਰ ਦਈਏ, ਅਵਰ ਜੰਜਾਲ ਜਿਹੜਾ ਹੈ ਇਹਨੂੰ ਲਾਹ ਦਈਏ, ਕਹਿੰਦੇ ਫਿਰ ਜਮ ਕੰਕਰ ਤੁਹਾਨੂੰ ਜੋਰ ਨਹੀਂ ਛਕਣਗੇ, ਜਮ ਦੂਤ ਨੇੜੇ ਨਹੀਂ ਆਉਣਗੇ, ਜਮਦੂਤਾਂ ਦੀਆਂ ਮਾਰਾਂ ਨਹੀਂ ਸਹਿਣੀਆਂ ਪੈਣਗੀਆਂ। ਤੇ ਨਾਲ ਦੀ ਨਾਲ ਪ੍ਰਭੂ ਸਦਾਈ ਤੁਹਾਡੇ ਤੇ ਦਇਆਲ ਰਹੇਗਾ। ਅਸੀਂ ਸਾਰੇ ਹੀ ਚਾਹੁੰਦੇ ਹਾਂ ਵੀ ਗੁਰੂ ਸਾਡੇ ਤੇ ਸਦਾ ਦਇਆਲ ਬਣਿਆ ਰਹੇ, ਸਾਰੇ ਚਾਹੁੰਦੇ ਹਾਂ ਨਾ ਆਪਾਂ ਬਈ ਪਰਮਾਤਮਾ ਸਾਡੇ ਤੇ ਸਦਾ ਹੀ ਦਇਆਲੂ ਬਣਿਆ ਰਹੇ। ਉਹ ਸ਼ਬਦ ਕਿੰਨੇ ਪਿਆਰੇ ਲੱਗਦੇ ਨੇ ਆਪਾਂ ਨੂੰ ਜਦੋਂ ਗੁਰੂ ਕੇ ਕੀਰਤਨੀਏ ਉਹ ਸ਼ਬਦ ਪੜ੍ਹਦੇ ਨੇ, ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਇਆਲ ਤਾਂ ਜਮਕਾ ਡਰ ਕੇ ਹਾਂ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁੱਖ ਦੇ ਹਾਂ। ਕਿੱਡੇ ਪਿਆਰੇ ਲੱਗਦੇ ਨੇ ਬਚਨ, ਵਾਰ ਵਾਰ ਜੀ ਕਰਦਾ ਵੀ ਇਹ ਸ਼ਬਦ ਗਾਇਨ ਕਰੋ ਜੀ, ਇਹ ਸ਼ਬਦ ਪੜ੍ਹੋ ਜੀ। ਪਰ ਭਾਈ ਮਹਾਰਾਜ ਕੀ ਕਹਿੰਦੇ ਨੇ, ਸਤਿਗੁਰੂ ਦਇਆਲ ਕਿਵੇਂ ਹੋਵੇਗਾ? ਵੈਸੇ ਤਾਂ ਉਹਦਾ ਸੁਭਾਅ ਦਿਆਲੂ ਹੈ, ਉਹ ਕਿਰਪਾਲੂ ਹੈ, ਪਰ ਜਦੋਂ ਅਸੀਂ ਅੱਠੇ ਪਹਿਰ ਉਹਦੇ ਗੁਣ ਗਾਵਾਂਗੇ ਫਿਰ ਉਹ ਦਿਆਲੂ ਹੋਵੇਗਾ ਹੀ ਹੋਵੇਗਾ ਸਾਡੇ ਤੇ, ਉਹ ਸਾਡੇ ਤੇ ਦਇਆ ਕਰੇਗਾ ਹੀ ਕਰੇਗਾ। ਆਠ ਪਹਿਰ ਗੁਣ ਗਾਈ ਹੈ, ਤਜੀ ਹੈ ਅਬਰ ਜੰਜਾਲ। ਫਿਰ ਕਹਿੰਦੇ ਨੇ ਜਮ ਕੰਕਰ ਜੋਹੇ ਨਾ ਸਕਈ ਨਾਨਕ ਪ੍ਰਭੂ ਦਇਆਲ। ਜਦੋਂ ਪ੍ਰਭੂ ਦਇਆਲ ਹੋ ਗਿਆ ਸਾਡੇ ਤੇ, ਪਰਮਾਤਮਾ ਦੀ ਦਇਆ ਹੋ ਗਈ, ਫਿਰ ਬਾਕੀ ਕੀ ਰਹਿ ਗਿਆ ਗੁਰਮੁਖ ਪਿਆਰਿਓ? ਉਹਦੀ ਦਇਆ ਦੇ ਵਿੱਚ ਹੀ ਹੈ ਸਾਰਾ ਕੁਛ। ਆਪਾਂ ਆਮ ਕਹਿ ਦੇਣਾ ਸਤਿਗੁਰੂ ਦਇਆ ਕਰੇ, ਭਾਈ ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਭੈ ਆਪਨ ਪਾਲੀ। ਕਿੱਡੇ ਪਿਆਰੇ ਬਚਨ ਨੇ, ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਵੀ ਆਪਾਂ ਪੜ੍ਹਦੇ ਸੁਣਦੇ ਹਾਂ। ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਕੀ ਸੰਗਤ ਅੱਠਵੀਂ ਤਿੱਥ ਦੇ ਬਾਰੇ ਕੀ ਕਹਿ ਰਹੇ ਨੇ? ਅਸ਼ਟਮੀ, ਜਨਮ ਅਸ਼ਟਮੀ ਕਰਕੇ ਵੀ ਮਨਾਇਆ ਜਾਂਦਾ ਇਹਨੂੰ, ਹਿੰਦੂ ਧਰਮ ਦੇ ਵਿੱਚ ਇਹਦੀ ਖਾਸ ਅਹਿਮੀਅਤ ਹੈ। ਅੱਠੇ ਵੀ ਕਿਹਾ ਜਾਂਦਾ, ਅੱਠੇ ਦਾ ਮੇਲਾ ਵੀ ਕਈਆਂ ਥਾਵਾਂ ਤੇ ਭਰਦਾ ਪਿੰਡਾਂ ਦੇ ਵਿੱਚ ਅਸ਼ਟਮੀ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕਿਰਪਾ ਕੀਤੀ ਹੈ, ਕਹਿਣ ਲੱਗੇ ਅਸ਼ਟਮੀ ਅਸ਼ਟ ਸਿੱਧ ਨਵ ਨਿਧ। ਜਿਹੜੀ ਭਾਈ ਤਿੱਥਾਂ ਦੇ ਵਿੱਚੋਂ ਅੱਠਵੀਂ ਤਿੱਥ ਹੈ, ਅੱਠਵਾਂ ਦਿਨ ਹੈ, ਉਹ ਭਾਵੇਂ ਪੂਰਨਮਾਸ਼ੀ ਤੋਂ ਬਾਅਦ ਹੈ, ਉਹ ਭਾਵੇਂ ਮੱਸਿਆ ਤੋਂ ਬਾਅਦ ਹੈ, ਔਰ ਅਸ਼ਟਮੀ ਹੈ ਅਸ਼ਟ ਸਿੱਧ, ਅੱਠ ਸਿੱਧੀਆਂ ਨੌ ਨਿਧੀਆਂ, ਜਿਹਦੇ ਪਿੱਛੇ ਦੁਨੀਆਂ ਭੱਜੀ ਫਿਰਦੀ ਹੈ, ਜਿਨ੍ਹਾਂ ਦੇ ਪਿੱਛੇ ਤਮਾਮ ਤਰ੍ਹਾਂ ਦੀਆਂ ਧਾਰਮਿਕ ਕਿਰਿਆਵਾਂ ਹੋ ਰਹੀਆਂ ਨੇ। ਮਹਾਰਾਜ ਕਹਿੰਦੇ ਸਗਲ ਪਦਾਰਥ ਪੂਰਨ ਬੁੱਧ। ਜਦੋਂ ਕੋਈ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ, ਉਹਦੇ ਅੱਠੇ ਪੈਰ ਗੁਣ ਗਾਉਂਦਾ ਹੈ, ਅਸ਼ਟਮੀ ਤਿੱਥੇ ਕਹਿ ਰਹੀ ਹੈ, ਕਹਿੰਦੇ ਉਦੋਂ ਅੱਠੇ ਸਿੱਧੀਆਂ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ, ਜਿਵੇਂ ਆਪਾਂ ਪੜ੍ਹਦੇ ਹਾਂ, ਉਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਨੇ, ਉਹਨਾਂ ਦੇ ਪਿੱਛੇ ਉਹਨਾਂ ਦੀ ਜੀ ਹਜ਼ੂਰੀ ਕਰਦੀਆਂ ਨੇ। ਕਹਿੰਦੇ ਸਗਲ ਪਦਾਰਥ, ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਇੱਕ ਚੀਜ਼ ਹੋਰ ਬੜੇ ਧਿਆਨ ਨਾਲ ਸੁਣਿਓ, ਪਦਾਰਥ ਪ੍ਰਾਪਤ ਹੋ ਜਾਣ ਪਰ ਜੇ ਬੁੱਧੀ ਨਾ ਹੋਵੇ ਮਨੁੱਖ ਦੇ ਕੋਲ, ਉਹਨੂੰ ਪਦਾਰਥਾਂ ਨੂੰ ਯੂਜ਼ ਵੀ ਨਹੀਂ ਕਰਨਾ ਆਉਂਦਾ। ਦੇਖਿਆ ਨਾ, ਕਈ ਵਾਰੀ ਬੁੱਧੀ ਦੀ ਘਾਟ ਹੁੰਦੀ ਹੈ, ਅਕਲ ਦੀ ਘਾਟ ਹੁੰਦੀ ਹੈ, ਅਕਲ ਦੀ ਘਾਟ ਕਰਕੇ ਬੁੱਧੀ ਦੀ ਘਾਟ ਕਰਕੇ ਬੰਦਾ ਸਭ ਕੁਝ ਹੋਣ ਦੇ ਬਾਵਜੂਦ ਵੀ ਟੱਕਰਾਂ ਮਾਰਦਾ ਫਿਰਦਾ। ਚੀਜ਼ਾਂ ਨੂੰ ਯੂਜ਼ ਕਰਨਾ ਵੀ ਆਉਣਾ ਚਾਹੀਦਾ, ਰਹਿਣਾ ਵੀ ਆਉਣਾ ਚਾਹੀਦਾ, ਵਰਤੋਂ ਵੀ ਕਰਨੀ ਆਉਣੀ ਚਾਹੀਦੀ ਹੈ। ਇਸ ਕਰਕੇ ਇੱਥੇ ਕਹਿੰਦੇ ਉਹਨੂੰ ਪੂਰਨ ਬੁੱਧੀ ਵੀ ਪ੍ਰਾਪਤ ਹੋ ਜਾਂਦੀ ਹੈ। ਤੇ ਇਹ ਬੁੱਧੀ ਜਿਹੜੀ ਹੈ ਇਹ ਖਰੀਦੀ ਨਹੀਂ ਜਾਂਦੀ, ਲਈ ਨਹੀਂ ਜਾਂਦੀ, ਖੋਹੀ ਨਹੀਂ ਜਾਂਦੀ। ਅਕਲ, ਸਮਝ, ਬੁੱਧ ਤੇ ਸੋਝੀ, ਕਹਿੰਦੇ ਇਹ ਜਦੋਂ ਕੋਈ ਅੱਠੇ ਪਹਿਰ ਪਰਮਾਤਮਾ ਦਾ ਨਾਮ ਜਪਦਾ, ਹੋਰ ਜੰਜਾਲ ਤਿਆਗ ਦਿੰਦਾ, ਫਿਰ ਆਹ ਉਹਦੇ ਤੇ ਕਿਰਪਾ ਹੁੰਦੀ ਹੈ। ਕਾਬਲ ਪ੍ਰਗਾਸ ਸਦਾ ਆਨੰਦ, ਉਹਦਾ ਹਿਰਦੇ ਰੂਪੀ ਜਿਹੜਾ ਕਬਲ ਹੈ ਉਹ ਐਨ ਵਿਗਾਸ ਵਿੱਚ ਆ ਜਾਂਦਾ, ਖੜਾਓ ਵਿੱਚ ਆ ਜਾਂਦਾ, ਪ੍ਰਗਾਸ਼ ਹੋ ਜਾਂਦਾ। ਹਿਰਦੇ ਰੂਪੀ ਕਬਲ ਨੇ ਖਿੜਨਾ, ਹਿਰਦਾ ਕਦੋਂ ਖਿੜੇਗਾ? ਜਦੋਂ ਜੰਜਾਲ ਚੋਂ ਨਿਕਲਾਂਗੇ। ਜਿੰਨੇ ਆਪਾਂ ਜੰਜਾਲਾਂ ਚ ਪੈ ਗਏ ਉਨੇ ਹਿਰਦੇ
ਕਹਿਣ ਤੋਂ ਭਾਵ ਸੁੰਗੜੀ ਜਾਂਦੇ ਨੇ, ਉਹਨੇ ਅਸੀਂ ਮਾਜੂਸ ਹੋ ਜਾਂਦੇ ਹਾਂ, ਵਿਗਾਸ ਨਾਮ ਦੀ ਚੀਜ਼ ਦੂਰ ਹੋ ਜਾਂਦੀ ਹੈ, ਉਦਾਸ ਪਰੇਸ਼ਾਨ ਚਿੰਤਾਵਾਂ ਝੋਰੇ ਫਿਕਰ ਡਰ ਸਹਿਮ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਬੁਰੀ ਤਰ੍ਹਾਂ, ਅੱਜ ਦਾ ਮਨੁੱਖ ਦੇਖੋ ਤੇ ਸਹੀ, ਜਿੱਡੇ ਵੱਡੇ ਜੰਜਾਲ ਪਾ ਲਏ ਉਨੀਆਂ ਵੱਡੀਆਂ ਟੈਨਸ਼ਨ, ਜਿੱਡਾ ਉਹਨੇ ਖਿਲਾਰਾ ਪਾ ਲਿਆ ਉਡੀਆਂ ਵੱਡੀਆਂ ਚਿੰਤਾਵਾਂ, ਉਹਨੇ ਵੱਡੇ ਚੱਕਰ ਨੇ, ਜਿੱਡੇ ਵੱਡੇ ਖਿਲਾਰੇ ਉਨੀਆਂ ਵੱਡੀਆਂ ਟੈਨਸ਼ਨਾਂ ਅਤੇ ਉਨੀਆਂ ਮੈਡੀਸਨ ਜ ਉਹਨਾਂ, ਕਿਉਂਕਿ ਜਿਵੇਂ ਮਹਾਰਾਜ ਨੇ ਬਾਣੀ 'ਚ ਆਖਿਆ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕਉ ਵਿਆਪੈ ਚਿੰਤਾ ਰੋਗ। ਵੱਡੇ ਹੋਣ ਦੇ ਨਾਲ ਚਿੰਤਾ ਘੱਟਦੀ ਨਹੀਂ ਹੈ, ਸਗੋਂ ਵੱਧਦੀ ਹੈ। ਜਿੰਨੇ ਵੱਡੇ ਨੇ ਉਹਨਾਂ ਦੀਆਂ ਵੱਡੀਆਂ ਚਿੰਤਾਵਾਂ ਨੇ, ਵੱਡੇ ਡਰ ਨੇ ਉਹਨਾਂ ਨੂੰ, ਵੱਡੀਆਂ ਵੱਡੇ ਭੈ ਨੇ। ਬੜੇ ਬੜੇ ਬੰਦਿਆਂ ਨੂੰ ਇਹ ਵੀ ਕੁਰਸੀ ਨਾ ਘੁਸ ਜਾਏ, ਸਾਡੇ ਕੋਲ ਮਨਿਸਟਰੀ ਨਾ ਚਲੀ ਜਾਏ, ਸਾਡੇ ਕੋਲ ਅਹੁਦਾ ਨਾ ਚਲਾ ਜਾਏ, ਸਾਡੇ ਹੱਥੋਂ ਬਣੀ ਬਣਾਈ ਗੇਮ ਨਾ ਨਿਕਲ ਜਾਏ। ਵੱਡੇ ਵੱਡੇ ਲੋਕ ਇਸੇ ਕਰਕੇ ਡਰੀ ਜਾਂਦੇ ਨੇ। ਸੋ ਕਹਿਣ ਤੋਂ ਭਾਵ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਭਾਈ ਜਿਹੜਾ ਹਿਰਦਾ ਹੈ ਉਹਨਾਂ ਦਾ ਪ੍ਰਗਾਸ ਵਿੱਚ ਆਉਂਦਾ ਹੀ ਨਹੀਂ, ਆਨੰਦ ਨਾਮ ਦੀ ਚੀਜ਼ ਹੀ ਨਹੀਂ ਉਹਨਾਂ ਕੋਲ, ਸੁੱਖ ਹੈਗੇ ਨੇ, ਸੁੱਖਾਂ ਦੇ ਸਾਧਨ ਹੈਗੇ ਨੇ, ਸੁੱਖਾਂ ਦੇ ਸਾਧਨ ਹੋਣੇ ਹੋਰ ਚੀਜ਼ ਹੈ, ਸੁੱਖ ਸਹੂਲਤਾਂ ਹੋਣੀਆਂ ਇਹ ਹੋਰ ਚੀਜ਼ ਹੈ, ਪਰ ਹਿਰਦੇ ਦਾ ਆਨੰਦ ਹੋਣਾ ਇਹ ਬਿਲਕੁਲ ਵੱਖਰੀ ਚੀਜ਼ ਹੈ। ਹਿਰਦੇ ਦਾ ਆਨੰਦ ਕਿਹਦੇ ਕੋਲੇ ਹੈ, ਜਿਹਨੇ ਆਠ ਪਹਿਰ ਗੁਣ ਗਾਈ ਹੈ ਤਜੀਐ ਸਰਬ ਜੰਜਾਲ, ਜਿਹਨੇ ਸਾਰੇ ਜੰਜਾਲ ਤਿਆਗ ਤੇ। ਜਿਹੜਾ ਅੱਠੇ ਪਹਿਰ ਪਰਮਾਤਮਾ ਦੇ ਗੁਣ ਗਾਉਂਦਾ ਉਹ ਜਿਹੜਾ ਸਦਾ ਹੀ ਆਨੰਦ ਵਿੱਚ ਹੈ, ਉਹ ਕਹਿੰਦਾ ਆਨੰਦ ਭਾਇਆ ਮੇਰੀ ਮਾਏ, ਸਦਾ ਆਨੰਦ 'ਚ। ਪਰ ਜਿਹੜਾ ਉਹਦਾ ਹੀ ਹਿਰਦਾ ਖੜਾਓ ਵਿੱਚ ਹੈ, ਸੁੱਖ ਸਹੂਲਤ ਭਾਵੇਂ ਉਹਦੇ ਕੋਲ ਕੋਈ ਨਹੀਂ, ਭਾਵੇਂ ਉਹਦੇ ਕੋਲ ਚੜ੍ਹਨ ਨੂੰ ਸਾਈਕਲ ਨਹੀਂ ਪਰ ਆਨੰਦ 'ਚ ਹੈ, ਭਾਵੇਂ ਰਹਿਣ ਉਹਦੇ ਕੋਲ ਆਲੀਸ਼ਾਨ ਮਕਾਨ ਨਹੀਂ ਪਰ ਆਨੰਦ 'ਚ ਹੈ, ਭਾਵੇਂ ਉਹਦੇ ਕੋਲ ਕੋਈ 36 ਪ੍ਰਕਾਰ ਦੇ ਭੋਜਨ ਨਹੀਂ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਉਹਦਾ ਜੀਵਨ ਇਸ ਤਰ੍ਹਾਂ ਦਾ, ਉਹ ਕਿਸੇ ਵੱਲ ਦੇਖ ਕੇ ਉਹਦਾ ਮਨ ਨਹੀਂ ਬੇਈਮਾਨ ਹੁੰਦਾ, ਲਾਲਾ ਨਹੀਂ ਛੁੱਟਦਾ ਉਹਦਾ, ਉਹ ਝੁਰਦਾ ਨਹੀਂ ਹੈ, ਉਹ ਅੰਦਰੋਂ ਈਰਖਾ ਦੇ ਵਿੱਚ ਨਹੀਂ ਆਉਂਦਾ, ਉਹ ਸੜਦਾ ਨਹੀਂ ਹੈ। ਉਹ ਤਾਂ ਕਹਿੰਦਾ ਝੱਜਾ ਝੂਰ ਮਰੋ ਕਿਉਂ ਪ੍ਰਾਣੀ, ਜੋ ਕੁਛ ਦੇਣਾ ਸੋ ਦੇ ਰਹੇ, ਉਹ ਤਾਂ ਕਹਿੰਦਾ ਬੜਾ ਕੁਝ ਦਿੱਤਾ ਰੱਬ ਨੇ। ਤੁਸੀਂ ਦੇਖੋ ਇੱਥੇ ਦੁਨੀਆਂ ਦੇ ਵਿੱਚ ਕਿੰਨੇ ਉਹ ਲੋਕ ਨੇ ਜਿਨ੍ਹਾਂ ਕੋਲ ਪਦਾਰਥਾਂ ਦੀ ਕਮੀ ਨਹੀਂ ਹੈ, ਸੁੱਖ ਸਹੂਲਤਾਂ ਦੀ ਕਮੀ ਨਹੀਂ ਹੈ, ਪਰ ਹਿਰਦੇ ਮੁਰਝਾਏ ਪਏ ਨੇ, ਮੂੰਹ ਉਦਾਸ ਨੇ, ਚਿੰਤਾਵਾਂ ਝੋਰਿਆਂ 'ਚ ਨੇ, ਟੈਨਸ਼ਨਾਂ ਦੇ ਵਿੱਚ ਘਿਰੇ ਨੇ। ਪਰ ਕੁਝ ਕੁ ਬੰਦੇ ਐਸੇ ਨੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ, ਪਰਮਾਤਮਾ ਦੇ ਭਾਣੇ ਵਿੱਚ ਨੇ, ਅੱਠੇ ਪੈਰ ਉਹਦਾ ਗੁਣ ਗਾਉਂਦੇ ਨੇ, ਉਹਨਾਂ ਕੋਲ ਕੁਝ ਵੀ ਨਾ ਹੋ ਕੇ ਆਨੰਦ ਵਿੱਚ ਨੇ। ਹੁਣ ਆਪਾਂ ਜੇ ਬਾਣੀ ਪੜ੍ਹਦੇ ਹਾਂ, ਕਬੀਰ ਵਰਗੇ ਅਵਤਾਰੀ ਪੁਰਸ਼ ਆਨੰਦ ਵਿੱਚ, ਰਵਿਦਾਸ ਸਾਹਿਬ ਜੀ ਵਰਗੇ ਮਹਾਂਪੁਰਸ਼ ਆਨੰਦ ਵਿੱਚ, ਉਹ ਸਦਾ ਹੀ ਆਨੰਦ ਵਿੱਚ ਰਹੇ ਨੇ। ਅਤੇ ਅਸੀਂ ਤਾਂ ਇਹ ਵੀ ਦੇਖਦੇ ਹਾਂ, ਅਸੀਂ ਤਾਂ ਰੋਜ਼ ਆਪਣਾ ਅਰਦਾਸ ਵਿੱਚ ਦੇਖਦੇ ਹਾਂ, ਚਰਖੜੀਆਂ 'ਤੇ ਚੜ੍ਹਨ ਵਾਲੇ ਵੀ ਆਨੰਦ ਵਿੱਚ ਸੀਗੇ। ਜਿਹੜੀਆਂ ਬੀਬੀਆਂ ਨੂੰ ਮੀਰ ਮੰਨੂ ਨੇ ਜੇਲ੍ਹਾਂ 'ਚ ਪਾਤਾ, ਖੰਨੀ ਖੰਨੀ ਰੋਟੀ 'ਤੇ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ, ਆਟਾ ਪੀਸਦੀਆਂ ਸੀ, ਕਿੰਨਾ ਕਿੰਨਾ ਚਿਰ ਆਟੇ ਪਿਸਾਏ ਜਾਂਦੇ ਸੀ ਉਹਨਾਂ ਤੋਂ, ਬਦਲੇ 'ਚ ਰੋਟੀ ਦਾ ਟੁਕੜਾ ਮਿਲਦਾ ਸੀ, ਅਤੇ ਫਿਰ ਉਹਨਾਂ ਬੱਚਿਆਂ ਉਹਨਾਂ ਦੀਆਂ ਮਾਵਾਂ ਤੋਂ ਉਹਨਾਂ ਦੇ ਬੱਚੇ ਖੋਹ ਕੇ ਔਰ ਉਹਨਾਂ ਨੂੰ ਉੱਪਰ ਵਗਾ ਕੇ ਮਾਰਿਆ ਅਤੇ ਹੇਠੋਂ ਸੂਲ ਕਰ ਦਿੱਤੀ ਜਾਂਦੀ ਸੀ, ਸੂਲੀਆਂ 'ਤੇ ਟੰਗਿਆ ਅਤੇ ਉਹਨਾਂ ਦੇ ਟੋਟੇ ਟੋਟੇ ਕਰਕੇ ਹਾਰ ਬਣਾ ਕੇ ਗਲਾਂ 'ਚ ਪਾਏ। ਉਹ ਬੀਬੀਆਂ ਜਿਹੜੀਆਂ ਪਰਮਾਤਮਾ ਦੇ ਨਾਮ ਨਾਲ ਜੁੜੀਆਂ ਔਰ ਉਹ ਅਰਦਾਸ ਕੀ ਕਰਦੀਆਂ ਸੀ, ਚਾਰ ਪਹਿਰ ਤੇਰੇ ਭਾਣੇ ਵਿੱਚ ਆਨੰਦ ਦੇ ਬਤੀਤ ਹੋਏ ਨੇ, ਸੁੱਖਾਂ ਦੇ ਬਤੀਤ ਹੋਏ ਨੇ, ਚਾਰ ਪਹਿਰ ਰਹਿਣ ਆਈ ਹੈ ਤੇਰੇ ਭਾਣੇ ਵਿੱਚ ਆਨੰਦ ਦੀ ਬਤੀਤ ਹੋਵੇ। ਵਾਪਰਦਾ ਕੀ ਹੈ, ਵਰਤਾਰਾ ਕੀ ਵਰਤ ਰਿਹਾ ਹੈ, ਬੱਚਿਆਂ ਦੇ ਟੋਟੇ ਟੋਟੇ ਕੀਤੇ ਜਾ ਰਹੇ ਨੇ, ਭੁੱਖੇ ਰੱਖਿਆ ਜਾ ਰਿਹਾ ਹੈ, ਜ਼ਬਰਦਸਤੀ ਚੱਕੀਆਂ ਪਿਸਵਾਈਆਂ ਜਾ ਰਹੀਆਂ ਨੇ, ਖੰਨੀ ਖੰਨੀ ਰੋਟੀ ਦਿੱਤੀ ਜਾ ਰਹੀ ਹੈ, ਹਨੇਰੀਆਂ ਕੋਠੜੀਆਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ, ਪਰ ਅਰਦਾਸ ਕਰਦੀਆਂ ਨੇ ਤੇਰੇ ਭਾਣੇ ਦੇ ਵਿੱਚ ਹੈ, ਆਨੰਦ ਦੇ ਵਿੱਚ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਚਨ ਹੈ, ਸੱਚੇ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠੇ ਨੇ ਤੇ ਕਹਿ ਰਹੇ ਨੇ ਤੇਰਾ ਕੀ ਆ, ਮਿੱਠਾ ਲੱਗਾ ਹਰਨਾਮ ਪਦਾਰਥ ਨਾਨਕ ਮੰਗੈ। ਇਹ ਕੀ ਹੈ, ਕਾਬਲ ਪ੍ਰਗਾਸ ਸਦਾ ਆਨੰਦ, ਆਨੰਦ ਵਿੱਚ ਨੇ ਮਹਾਰਾਜ। ਉਦੋਂ ਵੀ ਕੋਈ ਚਿਹਰੇ ਤੇ ਦੁੱਖ, ਕਿਸੇ ਗੱਲ ਦਾ ਪਛਤਾਵਾ, ਕੋਈ ਝੋਰਾ ਨਹੀਂ। ਇਹੀ ਕਾਰਨ ਹੈ ਕਹਿੰਦੇ ਭਾਈ ਅੱਠਵੀਂ ਤਿਥੇ ਕਹਿੰਦੀ ਹੈ, ਆਠ ਪਹਿਰ ਗੁਣ ਗਾਈਐ ਤਜੀਐ ਅਰਬ ਜੰਜਾਲ, ਨਿਰਮਲ ਰੀਤ ਨਿਰੋਧਰ ਮੰਤ। ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਹੈ, ਜੀਵਨ ਜਿਉਣ ਦਾ ਜਿਹੜਾ ਤਰੀਕਾ
और वह बिल्कुल मैल रहित हो जाता है और उन्हों का जोड़ा मन वो अंदर जोड़े विचार ने भी माड़े चंगे होने बंद हो जाते हैं। सागल धर्म पवित्र इशनान। हुण इत्थे महाराज कहिंदे भाई उन्हां दे लई की हुंदा है, परमात्मा दा नाम जपना ही धर्म कमाउणा है, उन्हां दे लई नाम जपना ही पवित्र इशनान ने। ओह किसे अठे ते किसे अष्टमी ते ओह किते इशनान करन लई जाना जरूरी नहीं समझदे। असीं लोकां तां झोले चुके बैग चुके अज अठवीं है चलो इशनान करके आईए, अज सतवीं है चलो इशनान करके आईए, अज दसवीं है चलो फलानी थां ते खिमा करना। किसी तीर्थ स्थान ते इतिहासक तौर ते जाके उत्थों दी इतिहासक पक्ष नूं जानना नमस्कार करनी वह गल वक्री है, पर किसी भरम के अधीन भी अज अठवीं है अज दसवीं है अज सतवीं है इत्थे जाके इशनान करन दे नाल पता नहीं जन्म मरन का चक्कर कट्टिया जाएगा, यह गुरमत नहीं है। महाराज ने इस करके आख्या कहिंदे भाई जिन्हां ने अठे पैर परमात्मा का नाम जपया है सागल धर्म पवित्र इशनान, इहदे विच ही उन्हां दे सारे धर्म आ गए और इहदे विच ही पवित्र इशनान। सब मह ऊच बिसेख ज्ञान, सारिआं दे विच उच्चे होए ज्ञान उन्हां नूं प्राप्त होया विशेष होए। शब्द दीआं अखीरलीआं पंक्तियां ने आपां समाप्ति वाले पासे चलीए, क्योंकि तुहानूं पता है भी गुरुद्वारा मैनेजमेंट कमेटी वल्लों पिछले दिनों दे विच गुरुद्वारे दे शड्यूल दे विच थोड़ा बदलाव किया गया। 9 बजे समुची समाप्ति है, क्योंकि कई घटनावां ऐसियां वापरियां ने प्रधान साहब ने सैकटरी साहब ने जां इह समय समय ते गुरु के जिहड़े ग्रंथी साहिबान ने उह भी आप जी नूं चेते करवाउंदे ने भाई हालात किदां ने, उस करके थोड़ा जिहा चेंज कीता है, उस मुताबक आपां 5 मिनट पहला समाप्ति करनी है। सो अखीरलियां 2 पंक्तियां दे अंदर धन गुरु अर्जन देव जी महाराज बचन कर रहे ने, कहन लगे भाई आ जिहड़ा अठवीं तिथ दे परथाए बचन कीता ना सतगुरु सच्चे पातशाह ने, हर हर भजन पूरे गुरसंग नानक नाम विसारे हैं। ते महाराज सच्चे पातशाह जी इत्थे की कहिंदे ने, कहिंदे भाई इत्थे जप तरीऐ नानक नाम हर रंग। हुण बड़ा प्यारा वचन कीता सतगुरु सच्चे पातशाह जी ने, हर हर भजन हरी दे भजन दे नाल पूरे गुरसंग, जिहड़ा पूरा गुरु है पूरा गुरु की सिख है पूरे गुरु के उपदेश दे नाल गुरु नूं अंग संग समझना है, इहदे नाल जप तरीऐ उस उपदेश नूं जपण दे नाल भव सागर दे विच्चों जीवन रूपी बेड़ा अपना तरेगा। नानक नाम हर रंग, परमात्मा दे नाम दे रंग विच अपने आप नूं रंगना, प्रेम दे रंग दे विच अपने आप नूं रंगना है। ये 2 तिथां दे प्रथाए आपां समें दी निजाकत नूं पछाणदिआं होइआं विचार सांझे कीते ने और दोवां दे विचार इक्को ही ने भी असीं तिथ दे चक्करा च नहीं पैणा, तिथ अपने आप दे विच कोई माड़ी जां कोई चंगी नहीं है। गुरु साहिब कहिंदे भाई तुसीं परमात्मा दे नाम नाल जुड़ना, अठे पहर उस परमात्मा दा नाम जपना है गुण गाउणे ने, इहदे नाल तुसीं जमां दीआं मारां तों भी बचोंगे और प्रधान जिहड़ा प्रभु है उह तुहाडे ते सदा दया भी करेगा, तुहाडा जीवन सफल होवेगा। सतगुरु सच्चे पातशाह जी कृपा करन रहमत करन इह उपदेश साडी समझ विच आवे, असीं इस उपदेश नूं कमा सकीए, क्योंकि जे असीं इह हिरदे च वसावांगे इन्हां चीज़ां चों बाहर निकलांगे फिर असीं रोज़ परमेश्वर दा नाम गुरु दा सिमरन गुरु दा नितनेम जो सानू बख्शिया करांगे फिर साडे लोक सुखी है परलोक सुहेले होवणगे। इन्नियां क बेनतियां प्रवान करियो जी। धन्नवाद सारी संगत दा, सतगुरु तुहाडियां हाजरियां भेटावां, चलिया चलिया कदम लेखे विच लाउण गुरमत दी सोझी प्राप्त होवे। आओ अखीरलियां अंतलियां पंक्तियां दे पाठ करके फतेह दी सांझ उपरंत आनंद साहिब दीआं 6 पौड़ियां दे पाठ, फिर आपां संगती रूप दे विच अरदास बेनती हुक्मनामा साहिब सारी संगत ने सजे रहना भाई। आओ अखीरलियां पंक्तियां दे पाठ करके समाप्ति करिए। हर हर भजन पूरे गुरसंग।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ

ਸਦਾ ਸਿਫਤ ਸਲਾਹਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰਤੇ ਰਹਿ ਸਾਚਾ, ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਕੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਬਾਹਰ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਵਾਉਣੀ, ਅੰਮ੍ਰਿਤ ਵੇਲੇ ਦੇ ਜਾਗਣੇ, ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ, ਗਰੀਬ ਨਿਵਾਜ ਸ਼ਾਮ ਦੇ ਸੰਧਿਆ ਦੇ ਸਜੇ ਹੋਏ ਦੀਵਾਨਾ ਅੰਦਰ ਆਪ

ਜਣਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬਨਵਾਜ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ।

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ। ਜਗ ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਤੀ। ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ, ਈਹਾਂ ਖਾੜ ਚੱਲ ਹੋਰ ਲਾਹਾਂ, ਆਗੇ ਬਸਨ ਸੁਹੇਲਾ। ਔਦ ਕਟੇ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾਇ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਿਆ ਅਰਦਾਸ ਹਮਾਰੀ, ਕਹੋ ਨਾਨਕ ਸਭ ਤੇਰੀ ਵਡਿਆਈ, ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਕੋ ਨੌਣੇ ਦਿਆਵੈ ਤਾਏ, ਸਭ ਤਾਈ ਹੁਣਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਰਬੰਸ ਦਾਨੀ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਥਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੇ ਆਤਮ ਜੋਤ, ਜਾਗਦੀ ਜੋਤ, ਪਰਮੇਸ਼ੁਰ ਦਾ ਹਿਰਦਾ ਸਵਰੂਪ, ਜਾਰਾ ਜੂਰ ਹਾਜ਼ਰਾ ਹਜੂਰ, ਸਰੁਕਲਾ ਭਰਪੂਰ ਨਾਮ ਬਾਣੀ ਕੇ ਬੋਇਤ, ਕਲਯੁਗ ਕੇ ਜਹਾਜ, ਹਲਤ ਪੁਲਤ ਕੇ ਰੱਖਿਅਕ, ਲੋਹ ਪੁਲ ਦੇ ਸਹਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤੇ ਸੁਭਾਏਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ। ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ, 16 ਸਾਲ ਦੇ ਜਾਪ ਹੋਏ, ਬੇਅੰਤ ਬੇਅੰਤ ਭੁੱਲਾਂ ਹੋਈਆਂ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ। ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ, ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਰਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੀ ਕਰੋ। ਸੁੱਖ ਹੋਏ ਤੇਰਾ ਹੀ ਨਾਮ ਚੇਤਾ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

देख तेग पंथ की राज करेगा चूलते निशान रहे लागते दीवान रहे

ਵੱਡੀ ਵੱਡੀ ਵੱਡਾ ਪਾ ਤੇਰਾ ਮਤਬਾ ਰੰਗ ਪਰੰਗ ਨੇਕ ਨਾ ਜਾਪਣ ਕਰਤਬਾ ਜੀ ਆਂਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਣ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸ।

ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੋ ਤਾਰਨ ਹਾਰੇ। 613 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ

ਖਾਹਿ ਜੁਗਾ ਜੁਗੰਤਰ ਖਾਹਿ ਖਾਹਿ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੇ ਸੁਭਾਵਾ ਵਿਨ ਭਾਣੇ ਕੇ ਨਾਏ ਕਰੀ ਜੇ ਤੇ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ।

ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨਹੋ ਸੰਤਹੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵਏ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵਏ ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਨਹੋ ਸੰਤਹੋ ਕਥਿਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਨੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਨੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ।

ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਕਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਪਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ
1: ਕਲਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ,
1: ਸ੍ਰੀ ਅਕਾਲ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸਹੁ ਕੁਰਸਹੁ ਝੱਟੀਐ

Mm-hmm.

ਬੌੜੀ ਨੂੰ ਤਕਰੇ ਜੇ ਆਪ ਪਣੀਤਾ ਨਿਤ ਪਾਇਆ ਇਹੋ ਜਿਹੋ ਬੁੱਤ ਜਨਮ ਭਰ ਮੈਂ ਆ ਤਸ ਗੁਰਸਬ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕਹੋ ਨੀ ਸਭ ਸੁਣੀ ਹੋ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹ ਨੀ ਮੰਦੇ ਪੈਰ ਨਾ ਰੱਖ ਕੇ ਸੁਖ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੇ ਬੰਦਨਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੀ ਅਗਲਾ।

ਸਤਾ ਜੋ ਜਾਣੇ ਛੱਡਦਾ ਗਰਬਾ ਸਭ ਤੋਂ ਪੂਰਾ ਪਿ ਹੋਵੇ ਗੱਟਾਂ ਕੋਈ ਆਖੇ ਪੱਤਰ ਵਾਲਾ ਪਿੱਛੇ ਪਾਈਏ ਆਨਾਨਕ ਜਾਪੇ।

ਬੜੀ ਤੂੰ ਤਰਮ ਜਨਾ ਕਰ ਤੂੰ ਪਾਇਆ ਤੇ ਨੀ ਕਸਮ ਤੇ ਆਇਆ ਇਹ ਜਨਤਾ ਕੇ ਵਸ ਕਿਛ ਨੇ ਤੂੰ ਵੇਖੀ ਜਗ ਤੂੰ ਪਾਇਆ ਇੱਕ ਨਾਂ ਨੂੰ ਤੂੰ ਮੇਲੇ ਕੱਪ ਤੂੰ ਖੁਆਇਆ ਗੁਰ ਕਿਰਪਾ ਤੇ ਜਾਣ ਜਿੱਥੇ ਤੂੰ ਆਪ ਜਾਇਆ ਸਹਿਜੇ ਹੀ ਸਸਮਾਇਆ ਸਹਿਜੇ ਹੀ ਸਸਮਾਇਆ।

ਬੜ ਜਿੱਤੇ ਅੰਦਰ ਸਭ ਕੋ ਵੇਗ ਨਦਰੀ ਹੇਠ ਚਲਾਏਦਾ ਆਪੇ ਦੇ ਵੜੀਆਂ ਆਪੇ ਹੀ ਕਰਮ ਕਰਾਏਦਾ ਵਡੋ ਵਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਦਾ ਨਦਰੋ ਪੱਠੀ ਜੇਕਰ

ਬੋਰਡ ਸਕੂਲ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਲੈ ਤਾਂ ਨਦਰੀਆਂ ਜਦ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਵਿੱਚੋਂ ਮਾਰ ਕੱਢੀਆਂ ਬੁਰੀਆਈਆਂ।

ਥੋੜੀ ਜਿੱਥੇ ਸੁੱਖ ਪਾਈਏ ਸੋ ਸਹਿਬ ਸਦਾ ਸੰਭਾਲੀਏ, ਜਿਤਕੀਤਾ ਪਾਈਏ ਆਪਣਾ ਸੰਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਨਾ ਕੀ ਚੇਤੇ ਲੰਮੀ ਤਨ ਨਿਹਾਲੀਏ, ਜੋ ਸਾਹਿਬ ਨਾਲ ਨਿਹਾਰੀਏ।

ਚਾਕਣ ਲੱਗੇ ਚਾਕਰੀ ਦੀ ਚੱਲੇ ਖਸਮੇ ਪਾਏ ਹੋਰ ਮੁੱਤ ਇਸ ਨੂੰ ਅਗਲੀ ਵਜੋ ਵੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂੰਹ ਪਾਉਣਾ ਖਾਏ ਜਿਸਦਾ ਦਿੱਤਾ।

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖ਼ਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਗਾਉੜੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪ੍ਰਤੱਖ ਹਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਦੇ ਵਿੱਚ ਚਾਰ ਅਸ਼ਟਪਦੀਆਂ ਆਪਾਂ ਸਰਵਣ ਕੀਤੀਆਂ ਨੇ। ਜਿਸ ਤਰ੍ਹਾਂ ਸਤਿਗੁਰੂ ਜੀ ਅੱਗੇ ਪੰਜਵੀਂ ਅਸ਼ਟਪਦੀ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ, ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਆਪ ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ।

ਲੋਕ ਦੇਨਹਾਰ ਪ੍ਰਭ ਛੋੜ ਕੈ ਲਾਗਹਿ ਆਨ ਸੁਆਏ। ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਸਾਰੀਆਂ ਹੀ ਦਾਤਾਂ ਨੂੰ ਦੇਣ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਪਰਮਾਤਮਾ ਨੇ ਆਪਣੇ ਹੁਕਮ ਤੋਂ ਹੀ ਇਹ ਸ੍ਰਿਸ਼ਟੀ ਨੂੰ ਸਾਜਿਆ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਔਰ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਉਸ ਮਾਇਆ ਤੋਂ ਤਿੰਨ ਗੁਣ ਔਰ ਤਿੰਨ ਗੁਣਾਂ ਤੋਂ ਪੰਜ ਤੱਤ, ਇਹ ਜੀਵ ਦੀ ਰਚਨਾ ਹੋਈ। ਔਰ ਇਹ ਸੰਸਾਰ ਦੇ ਵਿੱਚ ਜਿੰਨੇ ਵੀ ਪਦਾਰਥ ਹਨ ਉਹ ਸਕਾਲ ਪੁਰਖ ਵਾਹਿਗੁਰੂ ਦੀ ਹੀ ਦੇਣ ਹਨ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਸਰੀਰ ਵੀ ਉਸ ਪਰਮਾਤਮਾ ਨੇ ਦਿੱਤਾ, ਔਰ ਇਹ ਸਰੀਰ ਦੇ ਅੰਦਰ ਜਿਹੜਾ ਮਨ ਹੈ, ਜਿਹੜੀਆਂ ਸਾਰੀਆਂ ਦਿਮਾਗੀ ਤਾਕਤਾਂ, ਉਹ ਵੀ ਪਰਮਾਤਮਾ ਦੀ ਹੀ ਦੇਣ ਹੈ। ਔਰ ਇਹ ਸੰਸਾਰ ਦੇ ਅੰਦਰ ਜੀਵ ਨੂੰ ਸੁਖੀ ਜੀਵਨ ਜਿਉਣ ਵਾਸਤੇ, ਗੁਜ਼ਾਰੇ ਕਰਨ ਵਾਸਤੇ ਧਨ ਦੀ ਦਾਤ ਦਿੱਤੀ ਹੈ, ਉਹ ਵੀ ਦੇਣ ਉਸ ਪਰਮਾਤਮਾ ਦੀ ਹੀ ਹੈ। ਪਰ ਜੀਵ ਉਸ ਪਰਮਾਤਮਾ ਵਾਹਿਗੁਰੂ ਨੂੰ ਦੇਣ ਵਾਲੇ ਦਾਤੇ ਨੂੰ ਇਸ ਜੀਵ ਨੇ ਛੱਡ ਦਿੱਤਾ, ਭੁਲਾ ਦਿੱਤਾ। ਦੇਨਹਾਰ ਪ੍ਰਭ ਛੋੜ ਕੈ ਲੱਗ ਹੈ ਆਨ ਸੁਆਏ, ਹੋਰ ਸਵਾਰਥਾਂ ਦੇ ਵਿੱਚ ਲੱਗਾ ਹੋਇਆ, ਇਸ ਦਾ ਧਿਆਨ ਹੋਰ ਹੋਰ ਪਾਸੇ ਵੰਡਿਆ ਹੋਇਆ ਹੈ। ਨਾਨਕ ਕਹੂ ਨਾ ਸਿਜਈ ਬਿਨ ਨਾ ਵੈ ਪਤ ਜਾਏ। ਪਰ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਜੀਵ ਦੀ ਕਲਿਆਣ ਹੋਣ ਵਾਲੀ ਨਹੀਂ ਹੈ, ਨਾਮ ਤੋਂ ਬਿਨਾਂ ਇਸ ਜੀਵ ਦੀ ਪਤ ਖੁਆਰ ਹੁੰਦਾ ਹੈ ਔਰ ਇਸ ਜੀਵ ਦੀ ਪਤ ਉਤਰਦੀ ਹੈ। ਇਸ ਲੋਕ ਦੇ ਵਿੱਚ ਵੀ ਔਰ ਪਰਲੋਕ ਦੇ ਵਿੱਚ ਵੀ ਜਿਨ੍ਹਾਂ ਨੇ ਨਾਮ ਨਾ ਜਪਿਆ ਹੋਇਆ ਉਹਨਾਂ ਦੀ ਖੁਆਰੀ ਹੀ ਹੁੰਦੀ ਹੈ। ਫਰਜ਼ ਤਾਂ ਹੀ ਬਣਦਾ ਸੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਜਿਸ ਪਰਮਾਤਮਾ ਅਕਾਲ ਪੁਰਖ ਨੇ ਸਰੀਰ ਦਿੱਤਾ, ਮਨ ਦਿੱਤਾ, ਧਨ ਦਿੱਤਾ ਹੈ, ਉਹੀ ਸਾਰੀਆਂ ਘਾੜਤਾਂ ਨੂੰ ਘੜਨ ਵਾਲਾ ਹੈ। ਔਰ ਉਸ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਨੀ ਬਣਦੀ ਹੈ। ਬਾਕੀ ਉਸ ਪਰਮਾਤਮਾ ਨੂੰ ਛੱਡ ਕੇ ਜਿਹੜੇ ਜੀਵ ਥਾਂ ਥਾਂ 'ਤੇ ਭਟਕ ਰਹੇ ਹਨ, ਖੁਆਰ ਹੋ ਰਹੇ ਹਨ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹਨਾਂ ਦੀ ਨਾਮ ਤੋਂ ਬਿਨਾਂ, ਪਰਮਾਤਮਾ ਦੇ ਸ਼ੁਕਰਾਨਾ ਕੀਤੇ ਤੋਂ ਬਿਨਾਂ ਖੁਆਰੀ ਹੀ ਹੁੰਦੀ ਹੈ। ਅਸ਼ਟਪਦੀ ਦਸ ਵਸਤੂਲੇ ਪਾਤਸ਼ਾਹ ਪਾਵੈ, ਉਹ ਅਕਾਲ ਪੁਰਖ ਪਰਮਾਤਮਾ ਕੋਲੋਂ ਇਹਨੇ ਬਹੁਤ ਕੁਝ ਲਿਆ ਹੈ। ਔਰ ਦਸ ਦੁਆਰਿਆਂ ਵਾਲਾ ਇਹ ਸਰੀਰ ਵੀ ਪਰਮਾਤਮਾ ਨੇ ਹੀ ਦਿੱਤਾ ਹੈ, ਪਰ ਇਹਦੀ ਹਾਲਤ ਐਸੀ ਹੈ ਕਿ ਉਹ ਦਸ ਦਾਤਾਂ ਪਰਮਾਤਮਾ ਤੋਂ ਲੈ ਕੇ ਅਤੇ ਪਿੱਛੇ ਰੱਖ ਦਿੰਦਾ ਹੈ, ਭੁੱਲ ਜਾਂਦਾ ਹੈ। ਏਕ ਬਸਤ ਕਾਰਨ ਬਿਖੋਟ ਗਵਾਵੈ, ਪਰ ਜੇ ਇਹਨੂੰ ਇੱਕ ਹੋਰ ਨਾ ਮਿਲੇ ਤੇ ਫਿਰ ਇਹ ਆਪਣਾ ਜਿਹੜਾ ਵਿਸ਼ਵਾਸ ਹੈ ਉਹ ਵੀ ਗਵਾ ਲੈਂਦਾ ਹੈ। ਕਿਉਂ? ਕਿਉਂਕਿ ਪਰਮਾਤਮਾ ਨੂੰ ਉਲਾਂਭੇ ਦੇਣ ਲੱਗ ਪੈਂਦਾ ਹੈ। ਆਸਾ ਦੀ ਵਾਰ ਦੇ ਵਿੱਚ ਆਪ ਜੀ ਨੇ ਹੁਣੇ ਬਚਨ ਪੜ੍ਹੇ ਨੇ ਕਿ ਜੀਵ ਦੀ ਹਾਲਤ ਐਸੀ ਹੈ, ਚੰਗਾ ਚੰਗਾ ਕਰ ਮੰਨੈ ਮੰਦਾ ਮੰਦਾ ਹੋਏ। ਜੇ ਪਰਮਾਤਮਾ ਕੋਲੋਂ ਕੁਝ ਮਿਲ ਜਾਵੇ ਤੇ ਕਹਿੰਦਾ ਕਿ ਜੀ ਰੱਬ ਬਹੁਤ ਚੰਗਾ ਹੈ, ਪਰ ਜੇ ਕਿਤੇ ਇਹਦੇ ਕੋਲੋਂ ਪਰਮਾਤਮਾ ਵਸਤੂ ਵਾਪਸ ਲੈ ਲੈਂਦਾ ਹੈ ਫਿਰ ਇਹ ਰੱਬ ਨੂੰ ਉਲਾਂਭੇ ਦੇਣ ਲੱਗ ਪੈਂਦਾ ਹੈ ਕਿ ਰੱਬ ਨੇ ਕਹਿਰ ਢਾਰ ਦਿੱਤਾ,
ਬਹੁਤ ਵੱਡਾ ਮੇਰਾ ਨੁਕਸਾਨ ਕਰ ਦਿੱਤਾ ਹੈ। ਪਰ ਮਹਾਰਾਜ ਕਥਨ ਕਰਦੇ ਨੇ, ਆਸਕ ਇਹ ਨਾ ਆਖੀਐ ਜੇ ਲਿਖੈ ਵਰਤੈ ਸੋਏ। ਅਸਲ ਵਿੱਚ ਉਹ ਪ੍ਰੇਮੀ ਨਹੀਂ ਕਹੇ ਜਾ ਸਕਦੇ ਜਿਹੜੇ ਪਰਮਾਤਮਾ ਦੇ ਨਾਲ ਲੇਖਿਆਂ ਦੇ ਵਿੱਚ ਪੈ ਜਾਣ। ਪਰ ਇਹ ਜੀਵ ਜਿਸ ਤਰ੍ਹਾਂ ਕੋਈ ਬੱਚਾ ਮਾਂ ਬਾਪ ਕੋਲੋਂ ਸਾਰੀਆਂ ਚੀਜ਼ਾਂ ਲੈ ਲਵੇ ਅਤੇ ਜੇ ਕਿਤੇ ਬਾਪ ਇੱਕ ਨਾ ਦੇਵੇ ਤਾਂ ਫਿਰ ਉਹ ਬਾਪ ਨੂੰ ਹੀ ਬੁਰਾ ਭਲਾ ਕਹਿਣ ਲੱਗ ਪੈਂਦਾ ਹੈ। ਇਹ ਜੀਵ ਦੀ ਵੀ ਹਾਲਤ ਐਸੀ ਹੈ, ਦਸ ਵਸਤੂ ਲੈ ਪਾਛੈ ਪਾਵੈ। ਇਹ ਦਸਾਂ ਦੁਆਰਿਆਂ ਵਾਲਾ ਸਰੀਰ ਪਰਮਾਤਮਾ ਦੀ ਕਿੱਡੀ ਵੱਡੀ ਦੇਣ ਹੈ। ਜੇ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਨੂੰ ਵੇਖੀਏ ਤਾਂ ਸਰੀਰ ਅੰਦਰ ਹੀ ਬਹੁਤ ਕੁਝ ਹੈ। ਇੰਨਾ ਕੁਝ ਪਰਮਾਤਮਾ ਨੇ ਦਿੱਤਾ ਹੈ ਕਿ ਉਸ ਪਰਮਾਤਮਾ ਦਾ ਰੋਮ ਰੋਮ ਕਰਕੇ ਆਪਾਂ ਨੂੰ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ। ਬਾਰੰਬਾਰ ਬਾਰ ਪ੍ਰਭ ਜਪੀਏ ਜਾਂ ਬਾਰ ਬਾਰ ਉਹਨੂੰ ਨਮਸਕਾਰਾਂ ਕਰਨੀਆਂ ਚਾਹੀਦੀਆਂ ਕਿ ਵਾਹਿਗੁਰੂ ਤੂੰ ਬਹੁਤ ਕੁਝ ਸਾਨੂੰ ਦਿੱਤਾ ਹੈ। ਪਰ ਇਹ ਜੀਵ ਏਡਾ ਨਾ ਸ਼ੁਕਰਾ ਹੈ, ਦਸ ਵਸਤੂ ਲਈ ਪਾਛੈ ਪਾਵੈ। ਉਹ ਵਾਹਿਗੁਰੂ ਜੀ ਕੋਲੋਂ ਸਾਰੀਆਂ ਵਸਤੂਆਂ ਲੈ ਕਰਕੇ ਅਤੇ ਭੁੱਲ ਜਾਂਦਾ ਹੈ। ਏਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਹੋਰ ਨਾ ਮਿਲੇ ਅਤੇ ਫਿਰ ਉਸ ਪਰਮਾਤਮਾ ਤੋਂ ਉਹਨੂੰ ਉਲਾਂਭੇ ਦੇਣ ਲੱਗ ਪੈਂਦਾ, ਆਪਣਾ ਵਿਸ਼ਵਾਸ ਗਵਾ ਲੈਂਦਾ ਹੈ। ਖੁਆਰੀ ਹੁੰਦੀ ਹੈ ਇਸ ਦੀ, ਏਕ ਪੀਨਾ ਦੇ ਦਸ ਪੀ ਹਿਰ ਲਏ ਤਾਂ ਉਹ ਮੂੜਾ ਕਹੋ ਕਹਾ ਕਰੇ। ਜੋ ਪਰਮਾਤਮਾ ਇੱਕ ਹੋਰ ਨਾ ਦੇਵੇ ਜਿਹਦੇ ਕਰਕੇ ਜਿੱਦ ਕਰ ਰਿਹਾ ਹੈ, ਔਰ ਜਿਹੜੀਆਂ ਦਸ ਦਿੱਤੀਆਂ ਨੇ ਉਹ ਵੀ ਵਾਪਸ ਲੈ ਲਵੇ, ਅਤੇ ਫਿਰ ਇਹ ਜਿਹੜਾ ਮੂਰਖ ਜੀਵ ਹੈ ਇਹ ਕਰੇਗਾ ਕੀ। ਜਿਸ ਠਾਕੁਰ ਸਿਉਂ ਨਾਹੀਂ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਿਸ ਪਰਮਾਤਮਾ ਅੱਗੇ ਤੇਰਾ ਕੋਈ ਚਾਰਾ ਚੱਲਣ ਵਾਲਾ ਨਹੀਂ ਹੈ, ਉਸ ਨੂੰ ਤਾਂ ਨਮਸਕਾਰ ਹੀ ਕਰਨੀ ਬਣਦੀ ਹੈ। ਔਰ ਨਮਸਕਾਰ ਕੀਤਿਆਂ, ਅਰਦਾਸਾਂ ਬੇਨਤੀ ਕੀਤਿਆਂ, ਜੇ ਕੁਝ ਨਾ ਵੀ ਭਾਗਾਂ ਦੇ ਵਿੱਚ ਲਿਖਿਆ ਹੋਵੇ ਤਾਂ ਮਹਾਰਾਜ ਤਰੁੱਠ ਕੇ ਬਖਸ਼ਿਸ਼ ਕਰਦੇ ਨੇ, ਉਹ ਦਾਤ ਝੋਲੀ ਵਿੱਚ ਪਾ ਹੀ ਦਿੰਦੇ ਨੇ। ਜਿਸ ਵਕਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਔਰ ਸਤਿਗੁਰੂ ਸ਼ਿਕਾਰ ਵਾਸਤੇ ਮਹਾਰਾਜ ਗੋਲਵੜ ਵਾਲੇ ਇਲਾਕੇ ਵੱਲ ਜਾਂਦੇ ਨੇ, ਜੰਗਲੀ ਇਲਾਕਾ ਸੀ। ਔਰ ਕਈ ਵਾਰੀ ਸਤਿਗੁਰੂ ਜੀ ਨੇ ਸੰਧਿਆ ਦਾ ਦੀਵਾਨ ਕਈ ਵਾਰੀ ਉੱਥੇ ਵੀ ਲਾਉਣਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਵਾਸਤੇ ਸੰਗਤਾਂ ਵੀ ਚੱਲ ਕੇ ਆਉਂਦੀਆਂ। ਨੇੜੇ ਹੀ ਨਗਰ ਹੈ ਚੱਬਾ, ਉੱਥੋਂ ਦੀ ਰਹਿਣ ਵਾਲੀ ਮਾਈ ਸੁਲੱਖਣੀ, ਉਹ ਵੀ ਚੱਲ ਕੇ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆਈ, ਨਮਸਕਾਰ ਕੀਤੀ ਹੈ, ਬੇਨਤੀ ਕਰਨ ਲੱਗੀ, ਮਹਾਰਾਜ ਕਿਰਪਾ ਕਰੋ ਮੇਰੇ ਭਾਗਾਂ ਦੇ ਵਿੱਚ ਪੁੱਤਰ ਦੀ ਦਾਤ ਬਖਸ਼ੋ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖ ਕੇ ਉਸ ਦੇ ਮਸਤਕ ਵਾਲੇ ਬਚਨ ਕਹੇ ਸੀ ਕਿ ਮਾਈ ਤੇਰੇ ਭਾਗਾਂ ਦੇ ਵਿੱਚ ਪੁੱਤ ਨਹੀਂ ਹੈ। ਨਿਰਾਸ਼ ਹੋਈ, ਉਦਾਸ ਹੋ ਕੇ ਵਾਪਸ ਆਈ। ਰਸਤੇ ਵਿੱਚ ਭਾਈ ਗੁਰਦਾਸ ਮਿਲੇ, ਉਹਨਾਂ ਨੇ ਮਾਤਾ ਸੁਲੱਖਣੀ ਦੇ ਉਦਾਸੀ ਦਾ ਕਾਰਨ ਪੁੱਛਿਆ ਸੀ ਕਿ ਮਾਈ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤਾਂ ਦਰਸ਼ਨ ਪਰਸਿਆ, ਗੁਰੂ ਕਹਿ ਜਨਮ ਮਰਨ ਦੁੱਖ ਜਾਏ, ਚਿਹਰੇ ਖਿੜ ਜਾਂਦੇ ਨੇ, ਤੂੰ ਕਿਉਂ ਉਦਾਸ ਹੋ ਕੇ ਮੁੜੀ ਹੈ। ਕਹਿਣ ਲੱਗੀ, ਬੇਨਤੀ ਕੀਤੀ ਸੀ ਪੁੱਤਰ ਦੀ ਦਾਤ ਲਈ ਔਰ ਗੁਰੂ ਸਾਹਿਬ ਨੇ ਕਿਹਾ ਤੇਰੇ ਭਾਗਾਂ ਵਿੱਚ ਨਹੀਂ। ਭਾਈ ਗੁਰਦਾਸ ਉਸ ਵੇਲੇ ਕਹਿਣ ਲੱਗੇ, ਮਾਤਾ ਤੂੰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖਲੋ ਜਾਂਦੀ, ਰੁਕ ਜਾਂਦੀ, ਬੇਨਤੀ ਕਰਦੀ, ਮਹਾਰਾਜ ਜੇ ਭਾਗਾਂ ਦੇ ਵਿੱਚ ਨਹੀਂ ਤਾਂ ਕਿਰਪਾ ਕਰਕੇ ਆਪ ਲਿਖ ਦਿਓ। ਸੱਚੇ ਸਿੱਖ ਨੇ ਸਹੀ ਯੁਗਤੀ ਦੱਸੀ ਹੈ ਕਿ ਮੰਗਣਾ ਵੀ ਆਪਾਂ ਗੁਰੂ ਪਾਸੋਂ ਹੈ, ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਮੈਨੂੰ ਜੇ ਮਾਣ ਦੀ ਲੋੜ, ਇੱਜ਼ਤ ਦੀ ਲੋੜ ਹੈ, ਮੈਂ ਤੁਹਾਡੇ ਦਰ ਤੋਂ ਮੰਗਾਂਗਾ। ਬਲ ਦੀ ਲੋੜ ਹੈ, ਤੁਹਾਡੇ ਪਾਸੋਂ ਮੰਗਦਾ। ਧਨ ਦੀ ਲੋੜ ਹੈ, ਤੁਹਾਡੇ ਪਾਸੋਂ ਮੰਗਾਂਗਾ। ਸੁੱਤ ਪੁੱਤਰ ਦੀ ਜੇ ਲੋੜ ਹੈ ਤਾਂ ਉਹ ਵੀ ਤੁਹਾਡੇ ਕੋਲੋਂ ਹੀ ਮੰਗਣਾ। ਦੇਹ ਤੋਂ ਪਾਵ ਦੇਹ ਅਰੋਗਤਾ ਦੀ ਜੇ ਲੋੜ ਪਈ
मैं वह भी तुहाडे चरणां च ही बेनती करांगा। माता सुलखणी ने जुगती दस दिती कि कल नूं गुरु हरगोबिंद साहिब आउणगे ना ते कलम ते दुआत लैके खलो जावी, बेनती करी सतगुरु जी उत्थे नहीं लिखिया ते कृपा करके इत्थे ही लिख दो। इसे तरह होया। अगले दिन गुरु हरगोबिंद साहिब की सवारी आई और महाराज जी दे सवारी दे अगे खलो के सद पढ़ी है, ससी है दाड़ी है चिट्टी है पगे, अर्ज करेंदी हाँ सतगुर अगे, नाम सुलखणी वसदी हाँ चबे, अफल जांदी नूं एक तां फल लगे। गुरु हरगोबिंद साहिब सुन के मुस्कुराए, प्रसन्न होए, कहण लगे माई तैनूं कल भी कहा सी तेरे भागां विच पुत नहीं है, पूरन भरोसा रख के उस वेले उसने वो कागज कलम ते दुआत महाराज दे अगे करके बेनती की, सतगुरु जे भागां विच उत्थे नहीं लिखिया ते किरपा करो इत्थे लिख दो, मैनू पता है कि उत्थे लिखण वाला भी तू है ते इत्थे लिखण वाला भी, गुर परमेशर एको जान। गुरु हरगोबिंद साहब इन्ने प्रसन्न होए कि श्रीमान भाई संतोख सिंह जी गुरप्रताप सूरज ग्रंथ अंदर लिखते ने कि गुरु हरगोबिंद साहब जी ने उस वेले ये दात दिती है। इतिहास में माई देसा का भी जिक्र आता दसवें पातशाह वेले कि गुरु साहब जी ने फिर कलम के नाल ही साता लिख के ये बख्शिश की सी। कई कहिंदे जी घोड़े का पौड़ हिलिया तो एके की जगह सत वख्या है, दुरुस्त है, पर जिन्हां सतगुरां दे हुक्म दे विच सारी कायनात सी गुरु साहब प्रसन्न ही इन्ने होए ने कि महाराज ने उस वेले सत पुत्रां दी दात माता सुलखणी नूं दित्ती सी। सो इस तरह जिस ठाकुर सो नाहीं चारा ताको कीजै सद नमस्कार, जिस परमात्मा दे अगे को चारा जीव दा चल ही नहीं सकदा फिर उस दे अगे करिए कि, महाराज कहिंदे नमस्कार करनी बनती है, उहदे चरणां विच अरदास ही करिए। जा कै मन लागा प्रभ मीठा, सरबत सुख ताहू मन वूठा, जिहदे मन विच परमात्मा मिठा लगदा प्यारा लगदा है सारे सुख उहदे मन विच आ वसदे हन। गुरु हरि सिंह महाराज जी ने बचन कीरतपुर साहब की पावन धरती ते कीते सी, जिस वक्त सिखां ने पुछया कि महाराज आप इन्नी काली दे नाल उठे हो, ये बाणी ये शब्द भी तो तुहाडा अपना ही रूप है, तो गुरु हरि साहब ने बचन किया सी जो सिख अदब बाणी को करै बिन प्रयास पव सागर तरै। जिहड़ा सिख गुरबाणी का अदब करेगा उन्नू बहुता जतन नहीं संसार तो तरन दे लई, गुरु साहब आप कृपा करनगे उहदा उधार करनगे, क्योंकि बाणी का अदब सत्कार करन वाला एक एक अखर वाहू वाहू बाणी निरंकार है, निरंकार का स्वरूप मानता है, और फिर एक एक अखर गुरु का रूप जान करके उन्नू कमाउन का जतन करता है। पर जेड़े बाणी का अदब ही नहीं करते सत्कार ही नहीं करते, जिन पै अदब ना बाणी तारा जानो सो सिख ना है हमारा, जिन्हों बाणी दे अदब का सत्कार का ही नहीं पता साहब कहिंदे उत्ता साडा सिख ही नहीं। तीजा बचन गुरु हरि साहब जी ने कहा मन जागे की है निशानी, मीठी लागे परे की बाणी। ये सुता होया मन जाग पिया ये निशानी है कि गुरु की बाणी गुरु की गल मिठी लगन लग पैंदी है। इसलिए महाराज कथन करते ने जाके मन लागा प्रभ मीठा, जिहदे मन दे विच प्रभु प्यारा मिठा लगता है उहदी बाणी मिठी लगती है, क्योंकि जिहड़ी चीज खाण विच स्वाद होवे बंदा बार बार जतन करता है खाण दे लई, जिहड़ी वस्तु स्वाद ही ना लगे वह वस्तु धक्के नाल दित्तिआं भी वह खावेगा नहीं। इसे तरह जिन्हां नूं नाम मिठा लगन लग पैंदा बाणी मिठी लगती है वह फिर बार बार बाणी नूं पढ़नगे भी प्रेम दे नाल, ते जिन्हां नूं रस ही नहीं आया जिन्हां नूं स्वाद ही नहीं आ रहा वह तो फिर कहिंदे ने कि इह तां जी एक वारी पढ़ लो ते समझण दा जतन करो, बार बार पढ़न दी की लोड़ है। ते जिहड़े इह कहिंदे ने वह किन्ना कुछ समझ गए। अरंभता ते ही महाराज ने बचन कहे ने सिमरो सिमर सिमर सुख पावो,
ਜਾਂ ਅੱਠੇ ਪੈਰ ਸਿਮਰਨ ਦੀ ਗੱਲ ਕੀਤੀ ਹੈ, ਕਿੰਨਾ ਕੁ ਪਰਮਾਤਮਾ ਦਾ ਸਿਮਰਨ ਕਰ ਰਹੇ ਨੇ, ਕਿੰਨਾ ਕੁ ਸਮਝ ਗਏ ਹਨ, ਬਾਰੰਬਾਰ ਬਾਰ ਪ੍ਰਭ ਜਪੀ ਹੈ, ਪੀ ਅੰਮ੍ਰਿਤ ਹਉ ਮਨ ਤਨ ਤ੍ਰਪੀ ਹੈ, ਬਾਰੰਬਾਰ ਤੋਂ ਭਾਵ ਕੀ ਹੈ, ਬਾਰ ਬਾਰ ਅਭਿਆਸ ਕਰਨਾ। ਇਸ ਕਰਕੇ ਮਹਾਰਾਜ ਕਥਨ ਕਰਦੇ ਨੇ ਤਾਂ ਭਾਈ ਜਿਨ੍ਹਾਂ ਨੂੰ ਨਾਮ ਮਿੱਠਾ ਲੱਗਾ, ਪਰਮਾਤਮਾ ਮਿੱਠਾ ਲੱਗਦਾ ਹੈ, ਉਹੀ ਬਾਰ ਬਾਰ ਉਹਨੂੰ ਜਪਦੇ ਹਨ। ਫਿਰ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ, ਮਹਾਰਾਜ ਕਥਨ ਕਰਦੇ ਨੇ, ਸਰਬ ਸੁਖ ਤਾਹੂ ਮਨ ਬੂਠਾ, ਸਾਰੇ ਸੁੱਖ ਉਹਦੇ ਮਨ ਵਿੱਚ ਆ ਵੱਸਦੇ ਹਨ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿੰਨ ਪਾਇਆ। ਜਿਸ ਜਨ ਜੀਵ ਨੂੰ ਪਰਮਾਤਮਾ ਨੇ ਆਪਣਾ ਹੁਕਮ ਮਨਾਇਆ ਹੈ, ਆਪਣੇ ਹੁਕਮ ਨੂੰ ਮਨਾਉਣ ਵਾਲਾ ਵੀ ਉਹ ਆਪ ਹੀ ਹੈ, ਜਿਨ੍ਹਾਂ ਨੂੰ ਹੁਕਮ ਮਨਾਉਂਦਾ ਹੈ। ਮਹਾਰਾਜ ਕਥਨ ਕਰਦੇ ਨੇ, ਸਰਬ ਸੁੱਖ ਨਾਨਕ ਤਿੰਨ ਪਾਇਆ, ਸਰਬ ਥੋਕ ਨਾਨਕ ਤਿੰਨ ਪਾਇਆ। ਸਾਰੇ ਜਿਹੜੇ ਪਦਾਰਥ ਨੇ ਉਹਦੀ ਝੋਲੀ ਵਿੱਚ ਪਾ ਦਿੰਦੇ ਨੇ, ਗਿਆਨ ਪਦਾਰਥ, ਧਰਮ ਪਦਾਰਥ, ਧਰਮ ਅਰਥ ਕਾਮ ਮੋਖ, ਧਰਮ ਦੀ ਪ੍ਰਾਪਤੀ ਕਾਮਨਾਵਾਂ ਪੂਰੀਆਂ ਹੋਣੀਆਂ, ਮੋਕਸ਼ ਕਲਿਆਣ ਦੀ ਪ੍ਰਾਪਤੀ, ਇਉਂ ਸਾਰੇ ਜਿਹੜੇ ਪਦਾਰਥ ਨੇ ਮਹਾਰਾਜ ਉਹਦੀ ਝੋਲੀ ਵਿੱਚ ਪਾ ਦਿੰਦੇ ਨੇ। ਅਗੰਤ ਸਾਹੂ ਆਪਣੀ ਦੇ ਰਾਸ, ਅਗਣਤ ਤੋਂ ਭਾਵ ਹੈ ਅਣਗਿਣਤ, ਸਾਹੂ ਤੋਂ ਭਾਵ ਸ਼ਾਹੂਕਾਰ, ਉਹ ਜੋ ਪਰਮਾਤਮਾ ਵਾਹਿਗੁਰੂ ਹੈ, ਸ਼ਾਹੂਕਾਰ ਦੀ ਨਿਆਈ, ਉਸ ਨੇ ਸਾਨੂੰ ਅਣਗਿਣਤ ਹੀ ਪਦਾਰਥ ਦਿੱਤੇ ਨੇ। ਆਪਣੀ ਦੇ ਰਾਸ, ਆਪਣੀ ਦਾਤਾਂ ਵਿੱਚੋਂ ਵੱਡੀ ਰਾਸ ਪੂੰਜੀ ਦਿੱਤੀ ਹੈ। ਖਾਤ ਪੀਤ ਵਰਤੈ ਅਨੰਦ ਉਲਾਸ, ਇਹ ਜੀਵ ਪਰਮਾਤਮਾ ਤੋਂ ਪੂੰਜੀ ਲੈ ਕਰਕੇ, ਪਦਾਰਥ ਲੈ ਕਰਕੇ ਖਾਂਦਾ ਹੈ, ਪੀਂਦਾ ਹੈ, ਵਰਤਦਾ ਹੈ, ਆਨੰਦ ਮਾਣਦਾ ਅਤੇ ਉਲਾਸ ਪ੍ਰਸੰਨ ਹੁੰਦਾ ਹੈ। ਕਿੰਨੇ ਪਦਾਰਥ ਨੇ ਮੇਰੇ ਕੋਲ, ਕਿੰਨਾ ਕੁਝ ਹੈ ਮੇਰੇ ਪਾਸ, ਇਉਂ ਬਹੁਤ ਆਨੰਦ ਦੇ ਵਿੱਚ ਪ੍ਰਸੰਨ ਰਹਿੰਦਾ ਹੈ। ਆਪਣੀ ਅਮਾਨ ਕਸ਼ ਬਹੁਰ ਸਾਹੂਲੇ, ਪਰਮਾਰੇ ਕਹਿੰਦੇ ਨੇ, ਜੇ ਉਹ ਪਰਮਾਤਮਾ ਸ਼ਾਹੂਕਾਰ ਦੇ ਕੇ ਇੰਨੇ ਪਦਾਰਥ, ਅਤੇ ਜੇ ਉਹ ਆਪਣੀ ਅਮਾਨਤ ਵਿੱਚੋਂ ਕੁਝ ਇਸ ਤੋਂ ਵਾਪਸ ਲੈਂਦਾ ਹੈ, ਅਗਿਆਨੀ ਮਨ ਰੋਸ ਕਰੇ, ਫਿਰ ਅਗਿਆਨੀ ਜੀਵ ਮਨ ਵਿੱਚ ਪਰਮਾਤਮਾ ਪ੍ਰਤੀ ਰੋਸ ਕਰਦਾ ਹੈ। ਐਸਾ ਇਹ ਜੀਵ ਦਾ ਸੁਭਾਅ ਹੈ। ਜਿਸ ਤਰ੍ਹਾਂ ਦੇਣ ਵਾਲੇ ਤਾਂ ਮਾਂ ਬਾਪ ਹੀ ਹੁੰਦੇ ਬੱਚੇ ਨੂੰ, ਕਿ ਉਹ ਬੱਚੇ ਨੂੰ ਕੁਝ ਦੇ ਕੇ ਕੁਝ ਮੰਗਣ, ਅਤੇ ਉਹ ਕਈ ਬੱਚਿਆਂ ਦਾ ਸੁਭਾਅ ਹੁੰਦਾ ਕਿ ਉਹ ਦੇਣ ਤੋਂ ਇਨਕਾਰ ਕਰ ਦਿੰਦੇ। ਕਈ ਥੋੜ੍ਹੇ ਸਿਆਣੇ ਹੁੰਦੇ ਨੇ, ਉਹ ਦੇ ਵੀ ਦਿੰਦੇ ਹਨ, ਕਈ ਥੋੜ੍ਹੀ ਵਸਤੂ ਜਾਂ ਬੁਰਕੀ ਤੋੜ ਕੇ ਦੇਣਗੇ ਕਿ ਆ ਲਓ। ਇਸੇ ਤਰ੍ਹਾਂ ਪਰਮਾਤਮਾ ਕੋਲੋਂ ਸਾਰੀਆਂ ਦਾਤਾਂ ਲਈਆਂ ਨੇ, ਪਰ ਜੇ ਉਹ ਆਪਣੀ ਅਮਾਨਤ ਕੁਝ ਵਾਪਸ ਲੈਂਦਾ ਹੈ, ਫਿਰ ਅਗਿਆਨੀ ਜੀਵ ਮਨ ਵਿੱਚ ਰੋਸ ਕਰਦਾ ਹੈ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਾਹਰ ਉਸਕਾ ਵਿਸ਼ਵਾਸ ਨਾ ਹੋਵੇ, ਆਪਣਾ ਵਿਸ਼ਵਾਸ ਆਪ ਹੀ ਗਵਾ ਲੈਂਦਾ ਹੈ। ਫਿਰ ਇਸ ਦਾ ਵਿਸ਼ਵਾਸ ਕਿੱਥੋਂ ਹੋਣਾ? ਪ੍ਰਤੀਤ ਹੁੰਦਾ ਭਰੋਸਾ, ਇਹ ਜੀਵ ਨੇ ਆਪਣਾ ਭਰੋਸਾ ਆਪ ਹੀ ਖਰਾਬ ਕਰ ਲਿਆ। ਜੇ ਪਰਮਾਤਮਾ ਦਾ ਸ਼ੁਕਰਾਨਾ ਹੀ ਨਹੀਂ ਕੀਤਾ, ਉਹਦੇ 'ਤੇ ਰੋਸ ਹੀ ਕਰਦੇ ਰਹੇ, ਫਿਰ ਉਸ ਪਰਮਾਤਮਾ ਤੋਂ ਬੇਨਤੀ ਕਰਕੇ ਲਵਾਂਗੇ ਕਿ? ਇਸ ਕਰਕੇ ਜੀਵ ਨੇ ਆਪਣਾ ਭਰੋਸਾ ਆਪ ਗਵਾਇਆ ਹੈ, ਫਿਰ ਉਸ ਦਾ ਵਿਸ਼ਵਾਸ ਹੁੰਦਾ ਹੀ ਨਹੀਂ। ਜਿਸ ਕੀ ਵਸਤ ਤਿਸ ਆਗੈ ਰਾਖੈ, ਜਿਸ ਪਰਮਾਤਮਾ ਦੀ ਵਸਤੂ ਹੈ, ਜੇ ਉਹ ਮੰਗੇ ਤੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਖੁਸ਼ੀ ਖੁਸ਼ੀ ਗੁਰਮੁਖ ਜਨ ਰੱਖ ਦਿੰਦੇ ਨੇ, ਜਾਂ ਆਪ ਹੀ ਪ੍ਰੇਮ ਦੇ ਨਾਲ ਭੇਟ ਕਰ ਦਿੰਦੇ ਨੇ। ਪ੍ਰਭ ਕੀ ਆਗਿਆ ਮਾਨੈ ਮਥੈ, ਔਰ ਪਰਮਾਤਮਾ ਦੀ ਆਗਿਆ ਨੂੰ ਆਪਣੇ ਸਿਰ ਮੱਥੇ ਮੰਨਦੇ ਹਨ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਹਿਬਜ਼ਾਦਿਆਂ ਨੂੰ ਪਰਮਾਤਮਾ ਦੀ ਅਮਾਨਤ ਜਾਣਦਿਆਂ ਹੋਇਆਂ, ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਅਤੇ ਮਹਾਰਾਜ ਜੀ ਨੇ ਪੰਕਤੀਆਂ ਪੜ੍ਹੀਆਂ ਸਨ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਥੈ, ਕਿ ਜਿਸ ਪਰਮਾਤਮਾ ਦੀ ਵਸਤੂ ਸੀ ਉਹ ਪਰਮਾਤਮਾ ਅੱਗੇ ਅਰਪਣ ਕਰ ਦਿੱਤੀ ਹੈ, ਔਰ ਉਸ ਦੀ ਆਗਿਆ ਉਸਦਾ ਹੁਕਮ ਸਾਡੇ ਸਿਰ ਮੱਥੇ ਪ੍ਰਵਾਨ ਹੈ। ਹੱਸ ਹੱਸ ਜਾਨਾ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ, ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ। ਇਹ ਨਹੀਂ ਕੋ ਆਖ ਸਕਦਾ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰੇ ਲਾਲ ਦਸ਼ਮੇਸ਼ ਜੀ ਨੇ ਵਾਰ ਦਿੱਤੇ, ਤੋੜੀ ਇਸ ਪਾਸੇ
ਜੋੜੀ ਉਸ ਪਾਸੇ। ਨਹੀਂ ਤਾਂ ਬੰਦੇ ਦੀ ਪ੍ਰੀਤੀ ਸੰਸਾਰ ਦੇ ਨਾਲ ਹੀ ਜੁੜੀ ਹੁੰਦੀ, ਦੇਣ ਵਾਲੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਪਰ ਪਿਆਰਾ ਸਿੰਘ ਪਦਮ ਲਿਖਦੇ ਨੇ, ਇਹ ਨਹੀਂ ਕੋ ਆਖ ਸਕਦਾ ਜੋੜੀ ਇਸ ਪਾਸੇ ਪੁੱਤਰਾਂ ਦੇ ਨਾਲ ਪ੍ਰੀਤੀ ਜੋੜ ਲਈ ਅਤੇ ਪਰਮਾਤਮਾ ਨਾਲੋਂ ਤੋੜ ਦਿੱਤੀ ਹੋਵੇ। ਹੱਸ ਹੱਸ ਇਹ ਨਹੀਂ ਕੋ ਆਖ ਸਕਦਾ ਜੋੜੀ ਇਸ ਪਾਸੇ ਤੋੜੀ ਉਸ ਪਾਸੇ। ਚਾਰੇ ਲਾਲ ਦਸ਼ਮੇਸ਼ ਜੀ ਨੇ ਵਾਰ ਦਿੱਤੇ, ਤੋੜੀ ਇਸ ਪਾਸੇ ਸੰਸਾਰ ਨਾਲੋਂ ਪ੍ਰੀਤੀ ਤੋੜ ਕਰਕੇ, ਜੋੜੀ ਉਸ ਪਾਸੇ ਪਰਮਾਤਮਾ ਨਾਲ ਹੀ ਜੋੜੀ ਹੈ। ਇਹ ਜੁੜਿਆ ਹੋਇਆ ਹਿਰਦਾ ਹੀ ਪੁੱਤਰ ਦੇ ਕਾਲਦੇ ਦੇ ਵਿੱਚ ਛਾਤੀ ਦੇ ਵਿੱਚ ਵਰਸ਼ਾ ਵੱਜਦਾ ਹੋਇਆ, ਤੀਰ ਵੱਜਦਾ ਹੋਇਆ ਦੇਖ ਕੇ ਕਹਿ ਸਕਦਾ, ਜਿਸ ਕੀ ਵਸਤ ਤਿਸ ਆਗੈ ਰੱਖ ਹੈ। ਉਹ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕੀਤਾ ਗੁਰੂ ਕਲਗੀਧਰ ਜੀ ਨੇ। ਜਦੋਂ ਸਤਿਗੁਰੂ ਲੰਮੇ ਜੱਟਪੁਰੇ ਪਹੁੰਚੇ ਹਨ, ਰਾਏ ਕੱਲਾ ਮਹਾਰਾਜ ਜੀ ਨੇ ਕਿਹਾ ਕਿਸੇ ਭੇਜ ਮਨੁੱਖ ਨੂੰ ਸਰਹੰਦ ਤੋਂ ਖਬਰ ਲੈ ਕੇ ਆਵੇ। ਨੂਰੇ ਮਾਹੀ ਦੀ ਭੈਣ ਵਿਆਹੀ ਸੀ ਸਰਹੰਦ, ਉਹ ਖਬਰ ਲੈ ਕੇ ਆਉਂਦਾ ਹੈ ਔਰ ਸਰਹੰਦ ਪਹੁੰਚ ਕਰ ਸਰਹੰਦ ਤੋਂ ਖਬਰ ਲਿਆ ਕੇ ਆਇਆ। ਮਹਾਰਾਜ ਰਾਏ ਕੋਟ ਠਹਿਰੇ ਸਨ ਔਰ ਉਸ ਵੇਲੇ ਚਿਹਰਾ ਤਾਂ ਨਹੀਂ ਸੀ ਚੁੱਕਦਾ। ਗੁਰੂ ਕਲਗੀਧਰ ਜੀ ਨੇ ਨੂਰੇ ਮਾਈ ਨੂੰ ਫਿਰ ਕਿਹਾ, ਮਹਾਰਾਜ ਕਹਿੰਦੇ ਦੱਸ ਕੀ ਖਬਰ ਲਿਆਇਆ। ਅੱਖਾਂ ਭਰੀਆਂ ਹੋਈਆਂ ਸੁਣ ਕੇ ਕਹਿੰਦਾ, ਮਹਾਰਾਜ ਬੜੀ ਮਨਹੂਸ ਸ਼ਾਮ ਹੈ, ਮੈਂ ਕੀ ਬਿਆਨ ਕਰਾਂ। ਗੁਰੂ ਕਲਗੀਧਰ ਜੀ ਨੇ ਬਚਨ ਕਹੇ, ਨੂਰਿਆ ਇਹ ਸ਼ਾਮਾਂ ਮੇਰੇ 'ਤੇ ਪਹਿਲਾਂ ਵੀ ਆਈਆਂ, ਜਦੋਂ ਪਿਤਾ ਦਾ ਇਕੱਲਾ ਸੀਸ ਆਇਆ ਉਦੋਂ ਵੀ ਸ਼ਾਮ ਸੀ, ਜਦੋਂ ਅਜੀਤ ਸਿੰਘ ਜੁਝਾਰ ਸਿੰਘ ਦੀ ਸ਼ਹੀਦੀ ਚਮਕੌਰ ਵਿਖੇ ਹੋਈ ਉਹ ਵੀ ਇੱਕ ਸ਼ਾਮ ਹੈ। ਐਸੀਆਂ ਸ਼ਾਮਾਂ ਦਾ ਮੈਂ ਆਦੀ ਹਾਂ, ਮੈਨੂੰ ਤੂੰ ਇਹ ਕਹਿ ਕੇ ਨਾ ਸੋਚ ਕੇ ਮੈਂ ਸੁਣ ਕੇ ਡੋਲਾਂਗਾ, ਤੂੰ ਜੋ ਸੁਣਿਆ ਉਹ ਦੱਸ। ਨੂਰੇ ਮਾਈ ਨੇ ਜੋ ਸਰਹੰਦ ਦੀ ਖਬਰ ਸੀ ਫਿਰ ਇਕੱਲੀ ਇਕੱਲੀ ਬਿਆਨ ਕੀਤੀ ਕਿ ਸਤਿਗੁਰੂ ਤੇਰੇ ਲਖਤੇ ਜਗਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਉਹਨਾਂ ਜ਼ਾਲਮਾਂ ਨੇ ਨੀਹਾਂ ਦੇ ਵਿੱਚ ਚਿਣੇ ਔਰ ਇੱਥੇ ਹੀ ਵਸ ਨਹੀਂ।

ਪਾਤਸ਼ਾਹ ਨੇ ਵਜਾਇਆ ਸਾਜ ਵੱਖਰਾ ਸੀ। ਇੰਨਾ ਕੁਝ ਸੁਣ ਕੇ ਵੀ ਕਲਗੀਧਰ ਜੀ ਨੇ ਕਿਹਾ ਸੀ, ਨੂਰਿਆ ਇਹ ਦੱਸ ਕਿ ਜਦੋਂ ਤੇਸੀਆਂ ਮਾਰੀਆਂ, ਗੋਡੇ ਚੱਪਣੀਆਂ ਝਾੜੀਆਂ ਸੀ, ਮੇਰੇ ਫਤਿਹ ਨੇ ਉੱਚੀ ਚੀਕ ਤਾਂ ਨਹੀਂ ਮਾਰੀ? ਗੁਰੂ ਕਲਗੀਧਰ ਜੀ ਨੇ ਉਸ ਵੇਲੇ ਵੀ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਹੀ ਗੀਤ ਗਾਏ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਪੰਕਤੀਆਂ ਪੜ੍ਹ ਕੇ ਅਕਾਲ ਪੁਰਖ ਦਾ ਸ਼ੁਕਰ ਹੀ ਕੀਤਾ, ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਉਹ ਪਰਮਾਤਮਾ ਸਦਾ ਹੀ ਦਿਆਲੂ ਹੈ, ਜੇ ਉਹ ਪਰਮਾਤਮਾ ਦੀ ਇਮਾਨਤ ਖੁਸ਼ੀ ਖੁਸ਼ੀ ਉਹਦੇ ਚਰਨਾਂ 'ਚ ਰੱਖੀਏ ਤੇ ਫਿਰ ਮਹਾਰਾਜ ਕਹਿੰਦੇ ਨੇ ਉਸ ਤੇ ਚੌਗਨ ਕਰੈ ਨਿਹਾਲ। ਉਹ ਪਰਮਾਤਮਾ ਵਾਹਿਗੁਰੂ ਕਿਰਪਾ ਕਰਦੇ ਨੇ, ਉਸ ਤੋਂ ਚੌਗਣੀ ਦਾਤ ਦੇ ਦਿੰਦੇ ਹਨ, ਔਰ ਉਹ ਐਸਾ ਕਿਰਪਾਲੂ, ਦ੍ਰਿਸ਼ਟੀ ਪੈਣ ਦੇ ਨਾਲ ਹੀ ਜੀਵ ਨਿਹਾਲ ਹੁੰਦਾ ਹੈ। ਉਹ ਮਾਲਕ ਸਦਾ ਹੀ ਦਿਆਲੂ ਹੈ। ਅਨਕ ਭਾਤ ਮਾਇਆ ਕੇ ਹੇਤ, ਅਨੇਕਾਂ ਹੀ ਯਤਨ ਜੀਵ ਮਾਇਆ ਦੇ ਹਿੱਤ ਪ੍ਰਾਪਤੀ ਦੇ ਲਈ ਕਰਦਾ ਹੈ। ਸਰ ਪਰ ਹੋਵਤ ਜਾਨ ਅਨੇਤ, ਪਰ ਮਹਾਰਾਜ ਕਹਿੰਦੇ ਅੰਤ ਨੂੰ ਜ਼ਰੂਰ ਬਾਰ ਜ਼ਰੂਰ ਇਹ ਸਾਰੇ ਨਾਸ ਹੋਣ ਵਾਲੇ ਹਨ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਰੁੱਖ ਦੀ ਬ੍ਰਿਕਸ਼ ਦੀ ਜਿਹੜੀ ਛਾਂ ਹੈ ਉਸ ਦੇ ਨਾਲ ਇਹ ਪ੍ਰੇਮ ਲਾਉਂਦਾ ਹੈ। ਉਹ ਬਿਨਸੈ ਉਹ ਮਨ ਪਛੁਤਾਵੈ, ਰੁੱਖ ਦੀ ਛਾਂ ਕਦੇ ਅਚਲ ਨਹੀਂ ਰਹਿੰਦੀ, ਬਦਲਦੀ ਹੀ ਰਹਿੰਦੀ ਹੈ ਤੇ ਜੀ ਪਛਤਾਉਂਦਾ ਹੈ ਕਿ ਮੈਂ ਕੇਵਲ ਛਾਂ ਦੇ ਨਾਲ ਹੀ ਕਿਉਂ ਨਹੀਂ ਲਾਇਆ, ਪ੍ਰੇਮ ਲਾਇਆ ਸੀ। ਇਸੇ ਤਰ੍ਹਾਂ ਉਹ ਪਰਮਾਤਮਾ ਬ੍ਰਿਕਸ਼ ਦੀ ਤਰ੍ਹਾਂ ਹੈ, ਔਰ ਉਹਦੀਆਂ ਦਾਤਾਂ ਜਿਹੜੀਆਂ ਨੇ ਉਹ ਛਾਂ ਦੀ ਤਰ੍ਹਾਂ ਹਨ। ਆਹ ਜਿਹੜੀ ਮਾਇਆ ਦੇ ਪਸਾਰਾ ਹੈ ਇੱਕ ਛਾਂ ਦੀ ਤਰ੍ਹਾਂ ਹੈ, ਔਰ ਜਿਹੜਾ ਜੀਵ ਛਾਂ ਦੇ ਨਾਲ ਨੇ ਲਾਵੇਗਾ ਉਹਨੂੰ ਅਖੀਰ ਪਛਤਾਉਣਾ ਹੀ ਪਵੇਗਾ। ਜੇ ਰੁੱਖ ਹੀ ਮਿਲ ਜਾਵੇ ਤੇ ਫਿਰ ਉਹਦੀ ਛਾਂ ਵੀ ਮਿਲ ਜਾਂਦੀ ਹੈ। ਮਾਇਆ ਪ੍ਰਭ ਕੀ ਛਾਇਆ, ਇਹ ਮਾਇਆ ਹੈ ਛਾਂ ਦੀ ਤਰ੍ਹਾਂ, ਤੇ ਜਿਹੜੀ ਛਾਂ ਹੈ ਉਹ ਕਦੇ ਵੀ ਸਥਿਰ ਨਹੀਂ ਰਹਿੰਦੀ, ਬਦਲਦੀ ਹੀ ਰਹਿੰਦੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਜਿਸ ਜਗ੍ਹਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਿਰਾਜ ਗਏ, ਅੱਜ ਵੀ ਤੁਸੀਂ ਜਾਣੇ ਹੋ ਪਾਕਿਸਤਾਨ, ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ, ਉੱਥੇ ਦਰਸ਼ਨ ਕਰਦੇ ਹੋ, ਜਿੱਥੇ ਰੁੱਖ ਦੀ ਛਾਂ ਅਚਲ ਰਹੀ ਹੈ, ਜਿੱਥੇ ਅਕਾਲ ਪੁਰਖ ਪਰਮਾਤਮਾ ਆਪ ਹੋਣ ਉੱਥੋਂ ਛਾਂ ਨਹੀਂ ਚੱਲਦੀ। ਇਸ ਕਰਕੇ ਉਹ ਪਰਮਾਤਮਾ ਨੂੰ ਹੀ ਮੰਗੀਏ। ਪਰ ਮਹਾਰਾਜ ਕਹਿੰਦੇ ਨੇ ਜੀਵ ਦਾ ਸੁਭਾਅ ਹੈ ਕਿ ਮਾਇਆ ਦੀ ਪ੍ਰਾਪਤੀ ਦੇ ਲਈ ਬੜੇ ਯਤਨ ਕਰਦਾ ਹੈ, ਪਰ ਉਹਨੂੰ ਪਾਉਣ ਦਾ ਯਤਨ ਕੋਈ ਵਿਰਲਾ ਹੀ ਕਰਦਾ। ਇਸ ਕਰਕੇ ਬਿਰਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਰੁੱਖ ਦੀ ਛਾਂ ਦੇ ਨਾਲ ਪ੍ਰੇਮ ਲਾਉਂਦਾ ਹੈ ਪਰ ਉਹ ਛਾਂ ਅਚਲ ਨਹੀਂ ਰਹਿੰਦੀ, ਸਥਿਰ ਨਹੀਂ ਰਹਿੰਦੀ, ਇਹ ਜੀਵ ਨੂੰ ਪਛਤਾਉਣਾ ਹੀ ਪੈਂਦਾ ਹੈ। ਔਰ ਰੁੱਖ ਦੀ ਛਾਂ ਕੀ ਹੈ? ਰੁੱਖ ਦੀ ਛਾਂ ਇਹ ਮਾਇਆ ਹੈ। ਇਸ ਕਰਕੇ ਉਹ ਮਾਇਆ ਦੇ ਨਾਲ ਨਹੀਂ ਲਾਉਣ ਵਾਲਾ ਅਖੀਰ ਉਹਨੂੰ ਪਛਤਾਉਣਾ ਹੀ ਪੈਂਦਾ ਹੈ। ਜੋ ਦਿਸੈ ਸੋ ਚਾਲਨ ਹਾਰ, ਜੋ ਵੀ ਦਿਸ ਰਿਹਾ ਹੈ ਉਹ ਨਾਸਵੰਤ ਹੈ, ਚੱਲਣ ਵਾਲਾ ਹੈ। ਲਪਟ ਰਹੇ ਹੋ ਤਹਿ ਅੰਧ ਅੰਧਾਰ, ਅੰਨੇ ਤੋਂ ਅੰਨਾ, ਅੰਨਿਆਂ ਦਾ ਵੀ ਅੰਨਾ ਭਾਵ ਵੱਡਾ ਅਗਿਆਨੀ, ਵੱਡਾ ਮੂਰਖ ਜੀਵ ਇਹਨਾਂ ਪਦਾਰਥਾਂ ਦੇ ਨਾਲ ਹੀ ਲਪਟਿਆ ਹੋਇਆ, ਚੰਬੜਿਆ ਹੋਇਆ ਹੈ। ਬਟਾਉ ਸਿਓ ਜੋ ਲਾਵੈ ਨੇਹ, ਬਟਾਉ ਹੁੰਦਾ ਰਾਹੀ, ਰਾਹੀ ਦੇ ਨਾਲ ਜਿਹੜਾ ਨੇਹ ਪ੍ਰੇਮ ਲਾਉਂਦਾ ਹੈ, ਤਾਂ ਕਉ ਹੱਥ ਨਾ ਆਵੈ ਕੇਹ, ਉਹ ਜੀਵ ਦੇ ਹੱਥ ਉਸ ਪ੍ਰੇਮ ਦੇ ਵੱਟੇ ਕੁਝ ਵੀ ਆਉਂਦਾ ਨਹੀਂ। ਜਿਸ ਤਰ੍ਹਾਂ ਆਪਾਂ ਕਿਤੇ ਯਾਤਰਾ ਨੂੰ ਜਾਂਦੇ ਹਾਂ ਤੇ ਕਿੰਨੇ ਰਾਹੀ ਰਸਤੇ ਵਿੱਚ ਮਿਲਦੇ ਨੇ, ਪਰ ਉਹਨਾਂ ਦੇ ਨਾਲ ਤੁਰਦਿਆਂ ਤੁਰਦਿਆਂ ਰਸਤੇ ਵਿੱਚ ਕਈ ਗੱਲਾਂ ਬਾਤਾਂ ਹੁੰਦੀਆਂ ਨੇ, ਕਈ ਬਹੁਤ ਚੰਗੇ ਸੁਭਾਅ ਵਾਲੇ ਮਿਲਾਪੜੇ ਹੁੰਦੇ ਨੇ, ਵਧੀਆ ਸਫ਼ਰ ਲੰਘਦਾ ਹੈ। ਪਰ ਜੇ ਜੀਵ ਉਤਰਨ ਲੱਗਿਆਂ ਫਿਰ ਉਹਨੂੰ ਰੋਣ ਲੱਗ ਪਵੇ, ਦੁੱਖ ਮਨਾਵੇ, ਤੇ ਉਹਦੇ ਦੁੱਖ ਦਾ, ਉਹਦੇ ਰੋਣ ਦਾ ਕੋਈ ਉਹਨੂੰ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਵੀ ਆਪਾਂ ਸਾਰੇ ਯਾਤਰਾ ਲਈ ਹੀ ਆਏ ਹਾਂ, ਔਰ ਜਿੰਨੇ ਵੀ ਇਹ ਜੀਵ ਸਾਡੇ ਸੰਬੰਧੀ ਨੇ ਇਹ ਇੱਕ ਰਾਹੀ ਦੀ ਤਰ੍ਹਾਂ ਹਨ। ਰਾਹੀ ਦੇ ਨਾਲ ਕੇਵਲ ਬੰਦਾ ਮਿਲਦਾ ਬੈਠਦਾ ਗੱਲਬਾਤ ਕਰਦਾ ਹੈ, ਪਰ ਜਦੋਂ ਰਾਹੀ ਤੋਂ ਅਖੀਰ ਜਦੋਂ ਸਫ਼ਰ ਪੂਰਾ ਹੁੰਦਾ ਹੈ ਤੇ ਰਾਹੀ ਤੋਂ ਵਿਛੜਨਾ ਹੀ ਪੈਂਦਾ ਹੈ। ਇਸ ਕਰਕੇ ਮਹਾਰਾਜ ਕਥਨ ਕਰਦੇ ਨੇ, ਬਟਾਉ ਸਿਓ ਜੋ

ਆਵੇ ਨੇ, ਜਿਹੜਾ ਰਾਹੀ ਦੇ ਨਾਲ ਨੇ ਪ੍ਰੇਮ ਲਾਉਂਦਾ ਹੈ, ਉਹਦੇ ਹੱਥ ਵੱਸ ਕੁਝ ਵੀ ਨਹੀਂ ਹੈ, ਨਾ ਹੀ ਜੀਵ ਦੇ ਹੱਥ ਕੁਝ ਉਹਦਾ ਨੇ ਪ੍ਰੇਮ ਆਉਂਦਾ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਮਹਾਰਾਜ ਕਹਿੰਦੇ ਮਨਾ, ਪਰਮਾਤਮਾ ਦੇ ਨਾਲ ਕੀਤੀ ਹੋਈ ਪ੍ਰੀਤੀ ਹੀ ਸੁੱਖ ਦੇਣ ਵਾਲੀ ਹੈ। ਠੀਕ ਹੈ, ਸੰਸਾਰ ਦੇ ਨਾਲ ਸੰਬੰਧੀਆਂ ਦੇ ਨਾਲ ਪ੍ਰੇਮ ਰੱਖਣਾ ਚਾਹੀਦਾ, ਪਰ ਅਸਲ ਜਿਹੜਾ ਪ੍ਰੇਮ ਹੈ ਉਹ ਤਾਂ ਪਰਮਾਤਮਾ ਦੇ ਨਾਲ ਹੀ ਨਿਭਦਾ ਹੈ। ਔਰ ਪਰਮਾਤਮਾ ਦੇ ਨਾਲ ਕੀਤੀ ਪ੍ਰੀਤੀ ਜਿਹੜੀ ਹੈ ਉਹ ਸੁੱਖ ਦੇਣ ਵਾਲੀ ਹੈ। ਕਰ ਕਿਰਪਾ ਨਾਨਕ ਆਪ ਲਏ ਲਾਈ। ਪਰ ਪ੍ਰੀਤੀ ਲਾਉਂਦਾ ਕੌਣ ਹੈ? ਮਹਾਰਾਜ ਕਹਿੰਦੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਪ੍ਰੀਤੀ ਲਾਉਣ ਵਾਲੇ ਹਨ। ਇਸ ਲਈ ਆਪਾਂ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰੋ ਸਾਡੀ ਵੀ ਪ੍ਰੀਤੀ ਆਪ ਜੀ ਦੇ ਨਾਲ ਲੱਗ ਜਾਵੇ, ਕਿਉਂਕਿ ਯਤਨ ਦੇ ਨਾਲ ਪ੍ਰੇਮ ਨਹੀਂ ਲੱਗਦਾ। ਇਹ ਤਾਂ ਵਾਹਿਗੁਰੂ ਦੀ ਦਾਤ ਹੀ ਹੈ ਕਿ ਵਾਹਿਗੁਰੂ ਕਿਰਪਾ ਕਰਕੇ ਆਪ ਹੀ ਕਿਰਪਾ ਕਰਕੇ ਹਿਰਦੇ ਵਿੱਚ ਪ੍ਰੇਮ ਵਸਾ ਦੇਣ, ਬਣਾ ਦੇਣ। ਕਿਉਂਕਿ ਪ੍ਰੇਮ ਤੋਂ ਬਿਨਾਂ ਕੀਤਾ ਹੋਇਆ ਧਰਮ ਦਾ ਕਾਰਜ ਉਹ ਬਹੁਤਾ ਸਿਰੇ ਚੜ੍ਹਨ ਵਾਲਾ ਨਹੀਂ ਹੁੰਦਾ। ਜੇ ਪ੍ਰੇਮ ਹੋਵੇ ਫਿਰ ਉਹ ਭੁੱਲਦਾ ਹੀ ਨਹੀਂ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਇਸ ਕਰਕੇ ਕਰ ਕਿਰਪਾ ਨਾਨਕ ਆਪ ਲੈ ਲਾਈ। ਮਹਾਰਾਜ ਆਪ ਹੀ ਕਿਰਪਾ ਕਰੋ ਸਾਡਾ ਪ੍ਰੇਮ ਬਣੇ ਆਪ ਜੀ ਦੇ ਨਾਲ। ਮਾਧਵੇ ਤੁਮਨ ਤੋਰੋ ਤੋਂ ਹਮ ਨਹੀਂ ਤੋਰੇ। ਹੁਣ ਤਾਂ ਐਸਾ ਪ੍ਰੇਮ ਬਣਿਆ ਕਿ ਜੇ ਤੁਸੀਂ ਕਹੋ ਵੀ ਨਾ ਕਿ ਤੂੰ ਚਲਾ ਜਾ ਅਤੇ ਮੈਂ ਤੁਹਾਡੇ ਚਰਨਾਂ ਨੂੰ ਛੱਡ ਕੇ ਜਾਵਾਂ ਕਿੱਥੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਖ ਕੀਤੀ, ਸਾਰੇ ਹੀ ਭਜਾ ਦਿੱਤੇ ਸਨ, ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ, ਪਰ ਬਾਬਾ ਲਹਿਣਾ ਜੀ ਨਹੀਂ ਗਏ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਪੁਰਖਾ ਤੂੰ ਨਹੀਂ ਜਾਂਦਾ। ਬਾਬਾ ਲਹਿਣਾ ਜੀ ਕਹਿਣ ਲੱਗੇ ਮਹਾਰਾਜ ਮੈਂ ਜਾਵਾਂ ਕਿੱਥੇ। ਸਤਿਗੁਰੂ ਕਹਿੰਦੇ ਸਾਰੇ ਤਾਂ ਚਲੇ ਗਏ, ਮਹਾਰਾਜ ਉਹਨਾਂ ਦੇ ਟਿਕਾਣੇ ਸਨ, ਮੇਰਾ ਤੇ ਟਿਕਾਣਾ ਹੀ ਤੂੰ ਹੈ। ਕਿਸੇ ਹੀ ਕੋਈ ਗੋਏ ਮੰਝ ਨਿਮਾਣੀ ਇੱਕ ਤੂੰ। ਕਿਸੇ ਦਾ ਕੋਈ ਟਿਕਾਣਾ ਹੈ, ਕਿਸੇ ਦਾ ਕੋਈ ਆਸਰਾ ਹੈ, ਮੇਰਾ ਗਰੀਬ ਦਾ ਤੇ ਤੂੰ ਹੋ ਟਿਕਾਣਾ ਹੈ। ਮੈਂ ਹੁਣ ਤੈਨੂੰ ਛੱਡ ਕੇ, ਤੇਰੇ ਦਰ ਨੂੰ ਛੱਡ ਕੇ ਜਾਵਾਂ ਕਿੱਥੇ। ਇਸ ਕਰਕੇ ਨਾਨਕ ਕਰ ਕਿਰਪਾ ਨਾਨਕ, ਮਹਾਰਾਜ ਆਪ ਹੀ ਕਿਰਪਾ ਕਰੋ। ਕਰ ਕਿਰਪਾ ਨਾਨਕ ਆਪ ਲਏ ਲਾਈ, ਆਪ ਹੀ ਮੇਰੀ ਪ੍ਰੀਤੀ ਤੁਹਾਡੇ ਨਾਲ ਲੱਗ ਜਾਵੇ। ਇਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਤਿੰਨ ਜਿਹੜੇ ਪਦੇ ਹਨ ਉਹ ਇੱਥੇ ਆਪਾਂ ਸਰਵਣ ਕੀਤੇ ਹਨ। ਸੋ ਆਪਾਂ ਬੇਨਤੀ ਹੀ ਕਰੀਏ, ਕਿਉਂਕਿ ਪ੍ਰੇਮ ਇੱਕ ਐਸੀ ਦਾਤ ਹੈ, ਜਿਸ ਤਰ੍ਹਾਂ ਬਰਾਤ ਹੋਵੇ ਅਤੇ ਬਰਾਤ ਵਿੱਚ ਲਾੜਾ ਨਾ ਹੋਵੇ ਅਤੇ ਬਰਾਤ ਸ਼ੋਭਦੀ ਨਹੀਂ, ਇਸੇ ਤਰ੍ਹਾਂ ਧਰਮ ਦੇ ਕੀਤੇ ਹੋਏ ਕਰਮ ਪ੍ਰੇਮ ਨਾਲ ਹੀ ਸ਼ੋਭਦੇ ਹਨ। ਜੇ ਹਿਰਦੇ ਵਿੱਚ ਪ੍ਰੇਮ ਹੋਵੇਗਾ ਤਾਂ ਹੀ ਵਾਰ ਵਾਰ ਬਾਣੀ ਪੜ੍ਹਨ ਦਾ ਚਿੱਤ ਕਰੇਗਾ, ਸੇਵਾ ਕਰਨ ਦਾ ਚਿੱਤ ਕਰੇਗਾ, ਸਿਮਰਨ ਕਰਨ ਦਾ ਚਿੱਤ ਕਰਦਾ ਹੈ, ਫਿਰ ਮੇਰੇ ਤੋਂ ਕੋਈ ਗਲਤੀ ਨਾ ਹੋਵੇ, ਦੂਰੀ ਨਾ ਬਣ ਜਾਵੇ। ਇਹ ਪ੍ਰੇਮ ਦੀ ਹੀ ਸਾਰੀ ਖੇਡ ਹੈ, ਨਾਲੇ ਪ੍ਰੇਮ ਮਾਇਆ ਦੇ ਬਦਲੇ ਖਰੀਦਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ। ਜੇ ਪ੍ਰੇਮ ਪੈਸਿਆਂ ਬਦਲੇ ਮਿਲਦਾ ਹੁੰਦਾ, ਰਾਵਣ ਹੁੱਤੇ ਸੋ ਰੰਕਨ ਹੈ ਜਿਨ ਸਿਰ ਦੀਨੇ ਕਾਟ। ਰਾਵਣ ਵਰਗੇ ਕੰਗਾਲ ਨਹੀਂ ਸਨ, ਕਿੰਨੀ ਵਾਰੀ ਸਿਰ ਉਹਨਾਂ ਨੂੰ ਭੇਟ ਕਰਨੇ ਪਏ। ਇਸ ਕਰਕੇ ਪ੍ਰੇਮ ਤਾਂ ਅੰਨਿਆਂ ਪਿਆਰਿਆਂ ਨੇ ਨਿਭਾਇਆ। ਗੁਰੂ ਕਲਗੀਧਰ ਸਾਹਿਬ ਜੀ ਨੇ ਸੀਸ ਮੰਗੇ, ਜਿਸ ਕੀ ਵਸਤੇ ਸਾਗਾ ਰੱਖ ਹੈ। ਪ੍ਰੇਮ ਹੋਵੇ ਤੇ ਝੱਟ ਹੀ ਬੰਦਾ ਕਹਿੰਦਾ ਹੈ ਕਿਆ ਤਾਂ ਜੀ ਵਸਤੂ ਤੁਹਾਡੀ ਹੀ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਤੇ ਜੇ ਪ੍ਰੇਮ ਨਹੀਂ ਤੇ ਫਿਰ ਬੰਦਾ ਉਹ ਵਸਤੂ ਦੇਣ ਤੋਂ ਵੀ ਫਿਰ ਸੰਕੋਚ ਹੀ ਕਰਦਾ ਹੈ। ਭਾਈ ਮਨੀ ਸਿੰਘ ਸਾਹਿਬ ਪ੍ਰੇਮ ਦੇ ਵਿੱਚ ਆ ਕੇ ਹੀ ਬੰਦ ਬੰਦ ਕਟਾਇਆ, ਚਰਖੜੀਆਂ ਤੇ ਚੜੇ, ਪਾਰਿਆਂ ਨਾਲ ਚੀਰੇ ਗਏ। ਗੁਰੂ ਦੇ ਨਾਲ ਪ੍ਰੇਮ ਸੀ। ਇਸ ਕਰਕੇ ਪ੍ਰੇਮ ਸਭ ਤੋਂ ਵੱਡੀ ਦਾਤ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਇਹ ਮਨਾ ਪਰਮਾਤਮਾ ਦੀ ਹੀ ਪ੍ਰੀਤੀ ਸੁੱਖ ਦੇਣ ਵਾਲੀ ਹੈ। ਇਸ ਲਈ ਉਹ ਪਰਮਾਤਮਾ ਦੇ ਨਾਲ ਗੁਰੂ ਨਾਨਕ ਸਾਹਿਬ ਨਾਲ ਕੀਤਾ ਹੋਇਆ ਪ੍ਰੇਮ ਪਰਲੋਕ ਵਿੱਚ ਵੀ ਨਿਭਦਾ ਹੈ। ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਇਸ ਲਈ ਆਪਾਂ ਬੇਨਤੀ ਕਰਕੇ ਗੁਰੂ ਸਾਹਿਬ ਤੋਂ ਇਹ ਸਭ ਤੋਂ ਵੱਡੀ ਦਾਤ ਪਰਮਾਤਮਾ ਦੇ ਪ੍ਰੇਮ ਦੀ ਹੈ, ਉਹ ਮੰਗੀਏ। ਇੱਥੇ ਆਪਾਂ ਤਿੰਨ ਪਦੇ ਸਰਵਣ ਕੀਤੇ ਨੇ। ਮਹਾਰਾਜ ਕਿਰਪਾ ਕਰਨ, ਸਰਵਣ ਕੀਤੀਆਂ ਵਿਚਾਰਾਂ ਸਾਡੇ ਹਿਰਦਿਆਂ 'ਚ ਵੱਸ ਜਾਣ, ਕਿਉਂਕਿ ਸੁਖਮਨੀ ਸਾਹਿਬ ਦੀ ਪਾਵਨ ਬਾਣੀ, ਜਿਸ ਬਾਣੀ ਦੇ ਅੰਦਰ ਸਤਿਗੁਰਾਂ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਔਰ ਮਹਾਰਾਜ ਨੇ ਪਰਮਾਤਮਾ ਦੇ ਸਿਮਰਨ ਦੀ, ਨਾਮ ਦੀ, ਪ੍ਰੇਮ ਦੀ ਹੀ ਗੱਲ ਕੀਤੀ ਹੈ। ਜਦੋਂ ਆਪਾਂ ਅਰਥ ਸਰਵਣ ਕਰਦੇ ਹਾਂ ਫਿਰ ਅਰਥਾਂ ਦੇ ਨਾਲ ਹੋਰ ਵੀ ਪ੍ਰੇਮ ਬਣਦਾ ਹੈ। ਜੇ ਆਪਾਂ ਸਮਝ ਕੇ ਬਾਣੀ ਪੜ੍ਹਾਂਗੇ
फिर प्रेम दे नाल बाणी पढ़िया होर भी वड्डियां बख्शिशां आपां प्राप्त करांगे। दो पंक्तियां सरवण करिए इत्थे फतेह बुलाइए। मन हर के नाम की प्रीत सुखदाई, कर कृपा नानक आप लय लाई। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार। सतगुर प्रसाद आनंद पया मेरी माए, सतगुरु मैं पाया सतगुर ता पाया। सहज सेती मन वजिया वाधाइया, राग रतन परवार परिया। शब्द गावने आईया शब्द।

ਮੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ। ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਇੱਟੋ, ਜਿਸਤੀ ਆ ਇਹ ਵਡਿਆਈ ਆ। ਕਹੇ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਾਸ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨੀ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ

ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਅਮਰਜੀਤ ਕੌਰ ਜੀ ਅਤੇ ਸਮੂਹ ਪਰਿਵਾਰ ਵੱਲੋਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਪਰਵਿੰਦਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ। ਸੇਵਕ ਪਰਿਵਾਰ ਵੱਲੋਂ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਬੱਚਿਆਂ ਦੀ ਤੰਦਰੁਸਤੀ ਦੀ ਜਾਚਨਾ ਕਰਦਿਆਂ ਹੋਇਆਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਬੇਨਤੀ ਹੈ। ਬੀਬੀ ਅਮਨਦੀਪ ਕੌਰ ਜੀ ਅਤੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਦਿਨ ਦੁੱਗਣੀ ਰਾਤ ਅਤੇ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਦੇਸ਼ ਕੌਮ ਪੰਥ ਦੀ ਸੇਵਾ ਦੇ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

ਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਹਜ਼ੂਰ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਬੈਠ ਕੇ ਮਨੁੱਖਾ ਜਨਮ ਦੇ ਪ੍ਰਾਪਤ ਹੋਏ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨਵਾਦੀ ਹਾਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ, ਜੋ ਆਪ ਜੀਆਂ ਨੂੰ ਲੜੀਵਾਰ ਪਾਵਨ ਗੁਰਬਾਣੀ ਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੂੰ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਆਉਣ ਵਾਲੀ 6 ਅਤੇ 7 ਸਤੰਬਰ ਨੂੰ 2 ਦਿਨ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਸੋ 6 ਅਤੇ 7 ਸਤੰਬਰ ਦੋਨੋਂ ਦਿਨ ਸ਼ਾਮ 7 ਤੋਂ 8:30 ਵਜੇ ਤੱਕ ਵੱਧ ਚੜ੍ਹ ਕੇ ਆਪ ਜੀ ਨੇ ਹਾਜ਼ਰੀਆਂ ਭਰ ਕੇ ਭਾਈ ਸਾਹਿਬ ਜੀ ਪਾਸੋਂ ਸਤਿਗੁਰੂ ਜੀ ਦੇ ਪਿਆਰ ਦੇ ਬਚਨ, ਗੁਰ ਇਤਿਹਾਸ, ਗੁਰਬਾਣੀ, ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਪ੍ਰਤੱਖ ਅਤੇ ਸਮਰੱਥ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਸਜੇ ਹੋਏ ਸੁੰਦਰ ਦਰਬਾਰ ਅੰਦਰ, ਪਾਵਨ ਅਸਥਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸੁੰਦਰ ਦਰਬਾਰ ਅੰਦਰ ਜੁੜ ਬੈਠੇ ਸਜ ਬੈਠੇ ਸਮੂਹ ਮਾਈ ਭਾਈ ਸਤਸੰਗੀ ਜਨੋ, ਗੁਰਮੁਖ ਪਿਆਰਿਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਆਪਾਂ ਨੂੰ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ, ਕਥਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਨਾਲ ਅਤੇ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਤਿਨ੍ਹਾਂ ਦੇ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ ਬਹੁਤ ਸੁੰਦਰ ਸ਼ਬਦ ਗਾਇਨ ਕਰ ਰਿਹਾ ਸੀ, ਉਪਰੰਤ ਸਮਾਂ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਤਿਨ੍ਹਾਂ ਦੀ ਮਹਾਨ ਪਾਵਨ ਰਚਨਾ ਕਵਿਤ ਸਵਈਆਂ ਦੀ ਜੋ ਵਿਚਾਰ ਇਸ ਅਸਥਾਨ 'ਤੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਉਸੇ ਲੜੀ ਤਹਿਤ ਆਪ ਜੀ ਨੇ ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ 399 ਨੰਬਰ ਇੱਕ ਕਵਿਤ ਉਹਦਾ ਮੂਲ ਪਾਠ ਸਰਵਣ ਕੀਤਾ। ਅੱਜ ਦੇ ਇਸ ਕਵਿਤ ਦੇ ਅੰਦਰ ਭਾਈ ਗੁਰਦਾਸ ਗੁਰਮਤ ਦੇ ਇੱਕ ਖਾਸ ਸਬਜੈਕਟ ਨੂੰ ਖੋਲ ਰਹੇ ਨੇ। ਤੁਸੀਂ ਰੋਜ਼ ਦੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋ, ਗੁਰਬਾਣੀ ਕਥਾ ਦਾ ਆਨੰਦ ਮਾਣਦੇ ਹੋ, ਕੋਮਨ ਜੇ ਬਚਨ ਆਪਾਂ ਆਮ ਇਹ ਸਾਂਝੇ ਕਰਦੇ ਹਾਂ ਵੀ ਗੁਰਬਾਣੀ ਦੇ ਮੁਤਾਬਕ ਸਾਰੇ ਚੰਗੇ ਨੇ, ਕੋਈ ਵੀ ਮਾੜਾ ਨਹੀਂ ਹੈ। ਦੂਸਰਾ ਇਹ ਵੀ ਬਾਣੀ ਦੇ ਵਿੱਚ ਹੈ ਵੀ ਜੇ ਇੱਥੇ ਕਿਸੇ ਦੇ ਹੱਥ ਵਿੱਚ ਔਗਣ ਨੇ, ਉਹਦੇ ਔਗਣ ਨਹੀਂ ਵੇਖਣੇ ਚਾਹੀਦੇ, ਗੁਣ ਵੇਖਣੇ ਚਾਹੀਦੇ ਨੇ। ਕਿਸੇ ਦੇ ਅੰਦਰ ਕੋਈ ਘਾਟ ਹੈ, ਕੋਈ ਕਮੀ ਹੈ, ਭਾਵੇਂ ਕਿ ਪੂਰਾ ਤੇ ਕੋਈ ਵੀ ਨਹੀਂ ਹੈ, ਘਾਟਾਂ ਤੇ ਕਮੀਆਂ ਤੇ ਸਾਰਿਆਂ ਦੇ ਅੰਦਰ ਨੇ। ਵੱਖਰੀ ਗੱਲ ਹੈ ਕਿਸੇ ਦੇ ਅੰਦਰ ਕੋਈ ਕਮੀ ਹੈ, ਕੋਈ ਘਾਟ ਹੈ, ਕੋਈ ਨੁਕਸ ਹੈ, ਪਰ ਕਿਸੇ ਵੀ ਦੇਵੀ ਅੰਦਰ ਜਿਹੜੀਆਂ ਘਾਟਾਂ ਨੇ ਕਮੀਆਂ ਨੇ ਉਹ ਵੇਖਣ ਦੀ ਬਜਾਏ ਹਰ ਕਿਸੇ ਦੇ ਅੰਦਰੋਂ ਗੁਣ ਵੇਖਣੇ ਚਾਹੀਦੇ ਨੇ। ਆਪਣਾ ਨਜ਼ਰੀਆ ਠੀਕ ਰੱਖਣਾ ਚਾਹੀਦਾ। ਸਮਾਜ ਦੇ ਅੰਦਰ ਤੇ ਬਹੁਤ ਕੁਝ ਮਾੜਾ ਵੀ ਹੋ ਰਿਹਾ, ਬਹੁਤ ਕੁਝ ਬੁਰਾ ਹੋ ਰਿਹਾ, ਬਹੁਤ ਕੁਝ ਚੰਗਾ ਨਹੀਂ ਹੋ ਰਿਹਾ, ਪਰ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਤੁਸੀਂ ਆਪਣਾ ਨਜ਼ਰੀਆ ਠੀਕ ਰੱਖੋ, ਆਪਣੀ ਨਿਗਾਹ ਠੀਕ ਰੱਖੋ, ਕਿਉਂਕਿ ਇਹ ਤਾਂ ਆਪਣੇ ਹੱਥ ਵਿੱਚ ਹੈ ਨਾ, ਆਪਣੇ ਕੰਟਰੋਲ 'ਚ ਹੈ ਵੀ ਆਪਾਂ ਕੀ ਵੇਖਣਾ, ਚੰਗਾ ਵੇਖਣਾ ਜਾਂ ਮਾੜਾ ਵੇਖਣਾ। ਸਮਾਜ ਵਿੱਚ ਤੇ ਮਾੜਾ ਵੀ ਬਹੁਤ ਕੁਝ ਹੈ, ਚੰਗਾ ਵੀ ਬਹੁਤ ਕੁਝ ਹੈ। ਜਿਨ੍ਹਾਂ ਨੇ ਚੰਗਾ ਵੇਖਣਾ ਤੇ ਜਿਨ੍ਹਾਂ ਨੇ ਮਾੜਾ ਵੇਖਣਾ ਇਹ ਉਹਨਾਂ ਦੀ ਮਰਜ਼ੀ ਹੈ। ਹਾਂ, ਮਾੜਾ ਵੇਖਣ ਦਾ ਨੁਕਸਾਨ ਇਹ ਹੈ ਵੀ ਜਿਹੜੀ ਤੁਸੀਂ ਮਾੜੀ ਵੇਖ ਲੈਂਦੇ ਹੋ, ਸੁਣ ਲੈਂਦੇ ਹੋ, ਉਹ ਤੁਹਾਡੇ ਅੰਦਰ ਤੱਕ ਅਸਰ ਕਰਦੀ ਹੈ। ਫਿਰ ਕਿਤੇ ਨਾ ਕਿਤੇ ਜਦੋਂ ਰੋਜ਼ ਰੋਜ਼ ਮਾੜਾ ਵੇਖਦੇ ਹਾਂ, ਮਾੜਾ ਸੁਣਦੇ ਹਾਂ, ਫਿਰ ਉਹ ਮਾੜੇ ਦਾ ਐਸਾ ਅਸਰ ਹੋ ਜਾਂਦਾ, ਕਿਤੇ ਨਾ ਕਿਤੇ ਮਾੜੇ ਪਾਸੇ ਨੂੰ ਅਸੀਂ ਵੀ ਤੁਰ ਪੈਂਦੇ ਹਾਂ, ਮਾੜੇ ਖਿਆਲ ਆਉਣ ਲੱਗ ਜਾਂਦੇ ਨੇ, ਮਾੜੇ ਵਿਚਾਰ ਆਉਣ ਲੱਗ ਜਾਂਦੇ ਨੇ। ਚੰਗੇ ਸੁਣਨ ਦਾ ਫਾਇਦਾ ਇਹ ਹੈ, ਚੰਗਾ ਵੇਖਣ ਦਾ ਫਾਇਦਾ ਇਹ ਹੈ ਵੀ ਇੱਕ ਤਾਂ ਸਾਨੂੰ ਸ਼ਰਮਸ਼ਾਰ ਨਹੀਂ ਹੋਣਾ ਪੈਂਦਾ, ਇੱਕ ਪਛਤਾਵਾ ਨਹੀਂ ਕਰਨਾ ਪੈਂਦਾ। ਸਭ ਤੋਂ ਵੱਡੀ ਗੱਲ ਇਹ ਹੈ ਵੀ ਚੰਗਾ ਸੁਣਨ ਦੇ ਨਾਲ ਸਾਡੇ ਚੰਗੇ ਵਿਚਾਰ ਬਣਨ ਲੱਗ ਜਾਂਦੇ ਨੇ,
ਜੈਸਾ ਮਨੁੱਖ ਸੁਣਦਾ ਵੈਸੇ ਹੀ ਉਹਦੇ ਅੰਦਰ ਵਿਚਾਰ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿਹੋ ਜਿਹਾ ਮਨੁੱਖ ਚੰਗਾ ਵੇਖਦਾ ਉਹਨੂੰ ਅੰਦਰ ਵੀ ਕਹਿਣ ਲਈ ਚੰਗਾ ਅਸਰ ਹੁੰਦਾ। ਮਾੜੀਆਂ ਚੀਜ਼ਾਂ ਦਾ ਮਾੜਾ ਅਸਰ ਹੈ, ਚੰਗੀਆਂ ਚੀਜ਼ਾਂ ਦਾ ਚੰਗਾ ਅਸਰ ਹੈ। ਇਹ ਤਾਂ ਜਿਹੜੇ ਬੱਚੇ ਛੋਟੇ ਨੇ ਨਾ, ਬਿਲਕੁਲ ਅਣਭੋਲ ਬੱਚੇ ਹੁੰਦੇ ਨੇ, ਨਿਆਣੇ ਹੁੰਦੇ ਨੇ, ਜਿਨ੍ਹਾਂ ਨੂੰ ਚੰਗੇ ਅਤੇ ਮਾੜੇ ਦੀ ਕੁਝ ਸਮਝ ਹੀ ਨਹੀਂ ਹੁੰਦੀ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਵੀ ਚੰਗਾ ਕੀ ਹੈ ਮਾੜਾ ਕੀ ਹੈ, ਉਹਨਾਂ ਦੇ ਉੱਪਰ ਵੀ ਚੀਜ਼ਾਂ ਅਸਰ ਪਾਉਂਦੀਆਂ ਨੇ। ਬੱਚਾ ਮਾੜੀ ਚੀਜ਼ ਵੇਖ ਲੇ, ਡਰਾਉਣੀ ਚੀਜ਼ ਵੇਖ ਲੇ, ਰਾਤ ਨੂੰ ਵੀ ਸੁਪਨੇ ਝੁੱਠੀ ਜਾਏਗਾ, ਘਬਰਾਈ ਜਾਏਗਾ, ਭੱਜ ਭੱਜ ਕੇ ਮਾਂ ਨੂੰ ਚੁੰਬੜੇਗਾ, ਕਿਤੇ ਪਿਤਾ ਨੂੰ ਚੁੰਬੜੇਗਾ, ਉਹਨੂੰ ਪਤਾ ਨਹੀਂ ਹੈ ਵੀ ਚੰਗਾ ਜਾਂ ਮਾੜਾ ਕੀ ਹੈ। ਕੋਈ ਡਰਾਉਣੀ ਚੀਜ਼, ਕੋਈ ਡਰਾਉਣਾ ਪਸ਼ੂ, ਕੋਈ ਡਰਾਉਣੀ ਫਿਲਮ, ਕੋਈ ਡਰਾਉਣਾ ਸੀਨ ਵੇਖ ਲਵੇ, ਬੱਚੇ ਵੀ ਘਬਰਾਉਂਦੇ ਨੇ, ਡਰਦੇ ਨੇ, ਭੱਜ ਭੱਜ ਕੇ ਉੱਠਦੇ ਨੇ, ਸੁਪਨੇ 'ਚ ਰੋਣ ਵੀ ਲੱਗ ਜਾਂਦੇ ਨੇ, ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਹੈ। ਪਰ ਬੱਚਾ ਚੰਗੀ ਚੀਜ਼ ਵੇਖ ਲੇ, ਸੁਪਨੇ ਦੇ ਵਿੱਚ ਹੱਸਦਾ ਵੀ ਹੈ, ਖੇਡਦਾ ਵੀ ਹੈ। ਤੁਸੀਂ ਕਈ ਬੱਚੇ ਸੁਪਨੇ 'ਚ ਹੱਸਦੇ ਵੇਖੇ ਹੋਣਗੇ, ਕਈ ਬੰਦੇ ਸੁਪਨੇ 'ਚ ਰੋਂਦੇ ਵੀ ਵੇਖੇ ਹੋਣਗੇ। ਸੋ ਉਹਦਾ ਅਸਰ ਹੈ, ਉਹਦਾ ਪ੍ਰਭਾਵ ਹੈ। ਇਸ ਕਰਕੇ ਮਨੁੱਖ ਦੇ ਉੱਪਰ ਵੀ ਇਹਨਾਂ ਚੰਗੀਆਂ ਚੀਜ਼ਾਂ ਵੇਖਣ ਦਾ ਅਤੇ ਮਾੜੀਆਂ ਚੀਜ਼ਾਂ ਵੇਖਣ ਦਾ ਅਸਰ ਪੈਂਦਾ। ਅਤੇ ਸਮਾਜ ਦੇ ਵਿੱਚ ਬਹੁਤ ਕੁਝ ਐਸਾ ਹੋ ਰਿਹਾ, ਲਿਟਰੇਚਰ ਹੈ, ਜਿਹੜਾ ਮਰਜ਼ੀ ਕਿੰਨਾ ਗੰਦੇ ਤੋਂ ਗੰਦਾ ਲਿਟਰੇਚਰ ਹੈ, ਫਿਲਮਾਂ ਨੇ, ਮਾੜੇ ਤੋਂ ਮਾੜੇ ਲੋਕ ਵੀ ਨੇ, ਚੰਗੇ ਤੋਂ ਚੰਗੇ ਲੋਕ ਵੀ ਨੇ। ਪਰ ਸਾਨੂੰ ਬਾਬਾ ਜੀ ਨੇ ਬਾਣੀ 'ਚ ਇੱਕ ਗੱਲ ਸਮਝਾਈ ਹੈ ਵੀ ਤੁਸੀਂ ਜੇ ਚੰਗਾ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਚੰਗਾ ਵੇਖੋ, ਚੰਗਾ ਸੁਣੋ। ਆਪਾਂ ਅਰਦਾਸ ਜ਼ਿਕਰ ਕਰਦੇ ਨਾ ਵੀ ਦੇਖ ਕੇ ਅਣਡਿੱਠ ਕੀਤਾ, ਉਹ ਦੇਖ ਕੇ ਅਣਡਿੱਠ ਕੀ ਕਰਨਾ, ਮਾੜੀਆਂ ਚੀਜ਼ਾਂ ਇਗਨੋਰ ਕਰਨੀਆਂ ਨੇ, ਕਈ ਚੀਜ਼ਾਂ ਉਹਨਾਂ ਨੂੰ ਕਹਿਣਾ ਚਲੋ ਛੱਡੋ। ਇਸ ਕਰਕੇ ਗੁਰਬਾਣੀ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ ਹੈ, ਇੱਕ ਵਚਨ ਆਉਂਦਾ ਗੁਰਬਾਣੀ 'ਚ, ਕਬੀਰ ਸਭ ਤੇ ਹਮ ਬੁਰੇ। ਥੋੜ੍ਹੀ ਜਿਹੀ ਬੇਨਤੀ ਹੈ ਵੀ ਜੇ ਇਕਾਗਰਤਾ ਹੋਵੇ ਨਾ ਮੇਰਾ ਧਿਆਨ ਟੁੱਟਦਾ ਬਾਬਾ ਜੀ, ਥੋੜ੍ਹਾ ਜਿਹਾ ਬੇਨਤੀ ਹੈ ਨਾ ਨਿਮਰਤਾ ਸਾਹਿਤ। ਬਾਬਾ ਜੀ ਨੇ ਬਾਣੀ ਦੇ ਵਿੱਚ ਆਖਿਆ, ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਦੇਖੋ ਕੈਸੀ ਕਮਾਲ ਦੀ ਚੀਜ਼ ਹੈ, ਕਬੀਰ ਕਹਿੰਦੇ ਸਾਰਿਆਂ ਨਾਲੋਂ ਬੁਰਾ ਬੰਦਾ ਮੈਂ, ਸਾਰਿਆਂ ਨਾਲੋਂ ਭੈੜਾ ਮੈਂ, ਹੈ ਨਹੀਂ। ਪਰ ਉਹਨਾਂ ਨੇ ਸਾਨੂੰ ਸਿਖਾਇਆ ਵੀ ਏਦਾਂ ਬੰਦੇ ਨੂੰ ਮੰਨ ਲੈਣਾ ਚਾਹੀਦਾ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਜਿਨ੍ਹਾਂ ਨੇ ਇਹ ਗੱਲ ਸਮਝ ਲਈ, ਜਿਹੜੇ ਇਸ ਸੋਚ ਦੇ ਧਾਰਨੀ ਹੋ ਗਏ, ਉਹ ਮੇਰੇ ਮਿੱਤਰ ਨੇ, ਮੇਰੀ ਉਹਨਾਂ ਨਾਲ ਨਿਭੇਗੀ। ਜਿਹੜੇ ਨਿਮਰਤਾ 'ਚ ਰਹਿੰਦੇ ਨੇ, ਜਿਹੜੇ ਕਹਿੰਦੇ ਨੇ ਯਾਰ ਮੈਂ ਤਾਂ ਮਾੜਾ, ਬਾਕੀ ਸਾਰੇ ਚੰਗੇ ਨੇ, ਮੇਰੇ ਨਾਲ ਤਾਂ ਘੱਟੋ ਘੱਟ ਸਾਰੇ ਹੀ ਵਧੀਆ ਨੇ, ਮੈਂ ਹੀ ਮਾੜਾ ਬੰਦਾ, ਇਹ ਵਧੀਆ ਸੋਚ ਹੈ। ਆਮ ਤੌਰ 'ਤੇ ਇਸ ਤਰ੍ਹਾਂ ਦੇ ਬੰਦੇ ਤੁਹਾਨੂੰ ਘੱਟ ਮਿਲਣਗੇ। ਆਮ ਤੌਰ 'ਤੇ ਬੰਦੇ ਉਹ ਮਿਲਦੇ ਨੇ ਵੀ ਮੈਂ ਚੰਗਾ, ਮੈਂ ਦੁੱਧ ਧੋਤਾ, ਮੈਂ ਸੰਤ ਹਾਂ, ਮੈਂ ਸਾਧ ਹਾਂ, ਮੈਂ ਗੁਰਮੁਖ ਹਾਂ, ਬਾਕੀ ਦੇ ਸਾਰੇ ਚੋਰ ਤੁਰੇ ਫਿਰਦੇ ਨੇ। ਅਤੇ ਇਹ ਚੀਜ਼ ਜਿਹੜੀ ਹੈ ਇਹ ਠੀਕ ਨਹੀਂ ਹੈ, ਗੁਰਬਾਣੀ ਦੇ ਵਿੱਚ ਇਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਹੁਤ ਵੱਡੇ ਇਸ਼ਾਰੇ ਕੀਤੇ ਨੇ ਅੱਜ ਦੇ ਇਸ ਕਵਿਤ ਦੇ ਅੰਦਰ। ਭਾਈ ਸਾਹਿਬ ਜੀ ਨੇ ਬਹੁਤ ਕਮਾਲ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਇੱਕ ਚੰਗੀ ਸੇਧ ਦਿੱਤੀ ਹੈ। ਜੇ ਕਿਤੇ ਆਪਾਂ ਉਹਨੂੰ ਧਿਆਨ ਨਾਲ ਸੁਣ ਲਈਏ, ਵਿਚਾਰ ਲਈਏ, ਮੰਨ ਲਈਏ, ਤੇ ਸਾਡਾ ਜੀਵਨ ਸੱਚਮੁੱਚ ਸੁਖਾਲਾ ਹੋ ਸਕਦਾ। ਕੀ ਕਹਿੰਦੇ ਨੇ ਭਾਈ ਸਾਹਿਬ, ਆਓ ਆਪਾਂ ਉਸ ਸਵੱਈਏ ਨੂੰ ਵਾਚੀਏ। ਤੁਸੀਂ ਇਕਾਗਰਤਾ ਨਾਲ ਬੈਠੇ ਹੋ, ਬੇਨਤੀ ਹੈ ਵੀ ਇਕਾਗਰਤਾ ਬਖਸ਼ੀ ਰੱਖਿਓ। ਔਰ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ

ਪੱਗਾਂ ਵਾਲਿਓ ਸੁਣਿਓ, ਭਾਈ ਗੁਰਦਾਸ ਕਹਿੰਦੇ ਮੋਰ ਹੈ ਪੰਛੀ ਇੱਕ, ਉਹਦੇ ਨੇਤਰ ਕਦੇ ਵੇਖੇ ਨੇ ਕਿੰਨੇ ਸੋਹਣੇ ਹੁੰਦੇ ਨੇ, ਨੀਲੇ ਨੀਲੇ ਹਰੇ ਹਰੇ ਨੇਤਰ ਉਹਦੇ, ਬਹੁਤ ਸੋਹਣੇ ਨੇਤਰ ਨੇ ਮੋਰ ਦੇ, ਬੋਲ ਉਹਦਾ ਕਿੰਨਾ ਪਿਆਰਾ, ਜਦੋਂ ਮੋਲ ਬੋਲਦੇ ਨੇ ਬਾਗਾਂ 'ਚ ਬੈਠ ਕੇ ਧੂਪ ਆਉਂਦੇ ਨੇ, ਖੰਭ ਉਹਦੇ ਕਿੰਨੇ ਵਧੀਆ ਹੁੰਦੇ ਨੇ, ਰੰਗ ਬਿਰੰਗੇ ਕਿੰਨੇ ਤਰ੍ਹਾਂ ਦੇ ਰੰਗ ਨੇ, ਕਿੰਨੇ ਤਰ੍ਹਾਂ ਦੇ ਕਲਰ ਨੇ, ਉਹਨਾਂ ਮੋਰ ਦੇ ਖੰਭਾਂ ਨੂੰ ਬੱਚੇ ਚੁੱਕਦੇ ਨੇ, ਸਾਂਭਦੇ ਨੇ, ਘਰਾਂ 'ਚ ਸਜਾ ਕੇ ਰੱਖੇ ਹੁੰਦੇ ਨੇ, ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਸਜਾਵਟ ਵਾਲੀਆਂ ਚੀਜ਼ਾਂ ਮੋਰ ਦੇ ਖੰਭਾਂ ਤੋਂ ਬਣੀਆਂ ਨੇ। ਮੋਰ ਰਾਸ਼ਟਰੀ ਪੰਛੀ ਇੰਡੀਆ ਦਾ, ਇਹਦੇ ਇਹਨੂੰ ਮਾਰਨ 'ਤੇ ਵੀ ਸਜ਼ਾ ਇੱਕ ਵੱਖਰਾ ਕੰਸੈਪਟ ਹੈ। ਮੈਂ ਸਿਰਫ ਇੰਨੀ ਬੇਨਤੀ ਕਰ ਰਿਹਾ ਸੀ ਵੀ ਮੋਰ ਦੇ ਨੇਤਰ ਬਹੁਤ ਸੋਹਣੇ ਨੇ, ਉਹਦੀ ਆਵਾਜ਼ ਬੜੀ ਪਿਆਰੀ ਹੈ, ਜਦੋਂ ਬਾਗਾਂ ਦੇ ਵਿੱਚ ਮੋਰ ਬੋਲਦੇ ਨੇ, ਅਤੇ ਫਿਰ ਕਹਿੰਦੇ ਖੰਭ ਉਹਦੇ ਕਿੰਨੇ ਰੰਗ ਬਿਰੰਗੇ ਨੇ, ਕਿੰਨੇ ਪਿਆਰੇ ਨੇ, ਕਿੰਨੇ ਤਰ੍ਹਾਂ ਦੇ ਰੰਗ ਨੇ, ਹਰੇ ਪੀਲੇ ਨੀਲੇ, ਵਿੱਚ ਟਿੱਕੀ ਆ ਉਹਦੇ, ਅਤੇ ਜਦੋਂ ਮੋਰ ਪਾਲ ਪਾਉਂਦਾ ਅਤੇ ਕੈਸੀ ਕਮਾਲ ਦਾ ਸੀਨ ਬਣਦਾ, ਬੰਦਾ ਕਹਿੰਦਾ ਵਾਹ ਪਰਮਾਤਮਾ ਨੇ ਕੈਸਾ ਸੁੰਦਰ ਮੋਰ ਬਣਾਇਆ, ਕੈਸੇ ਖੰਭ ਨੇ। ਔਰ ਜਦੋਂ ਪਾਲ ਪੈਲ ਪਾਉਂਦਾ ਫਿਰ ਧਿਆਨ ਕਹਿਣ ਤੋਂ ਭਾਵ ਗੁਲਾਈ 'ਚ ਹੋ ਜਾਂਦਾ, ਕਿੱਡਾ ਸੋਹਣਾ। ਪਰ ਕਹਿੰਦੇ ਸਾਰੇ ਅੰਗ ਸੁੰਦਰ ਨੇ ਉਹਦੇ, ਪਰ ਭਾਈ ਸਾਹਿਬ ਕਹਿੰਦੇ ਦੇਖੋ ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀ ਹੈ, ਪਰ ਉਹਦੇ ਪੈਰਾਂ ਦੀ ਬਦਸੂਰਤੀ ਹੈ, ਮੋਰ ਦੇ ਪੈਰ ਨਹੀਂ ਸੁੰਦਰ ਹੁੰਦੇ, ਤੁਸੀਂ ਵੇਖਿਆ ਹੋਣਾ ਪੈਰ ਉਹਦੇ, ਨਾ ਕੋਈ ਰੰਗ ਹੈ ਖਾਸ ਤਰ੍ਹਾਂ ਦਾ, ਨਾ ਕੋਈ ਆਕਾਰ ਹੈ, ਪੈਰ ਉਹਦੇ ਕਹਿਣ ਤੋਂ ਭਾਵ ਬਦਸੂਰਤ ਜਿਹੇ ਹੁੰਦੇ ਨੇ। ਉਹਦੇ ਵੱਲ ਵੇਖ ਕੇ ਉਹਦਾ ਇਹ ਔਗਣ ਨਹੀਂ ਵੇਖਣਾ ਚਾਹੀਦਾ, ਉਹਦੀ ਇਹ ਘਾਟ ਨਹੀਂ ਵੇਖਣੀ ਚਾਹੀਦੀ, ਉਹਨੂੰ ਇਗਨੋਰ ਕਰ ਦੇਣਾ ਚਾਹੀਦਾ। ਕਈ ਬੰਦੇ ਇਹੀ ਕਹੀ ਜਾਣਗੇ ਮੋਰ ਦੇ ਪੈਰ ਨਹੀਂ ਚੰਗੇ ਜੀ, ਪੈਰ ਨਹੀਂ ਚੰਗੇ, ਮਾੜੇ ਨੇ, ਹੋਰੇ ਤਰ੍ਹਾਂ ਦੇ ਨੇ, ਪਰ ਭਾਈ ਗੁਰਦਾਸ ਸਾਨੂੰ ਇੱਕ ਗੱਲ ਸਮਝਾ ਰਹੇ ਨੇ, ਕਹਿੰਦੇ ਤੁਸੀਂ ਉਹਦੇ ਖੰਭ ਵੇਖ ਕੇ, ਉਹਦੀ ਕਲਗੀ ਵੇਖੋ, ਕਲਗੀ ਕਿਸ ਤਰ੍ਹਾਂ ਦੀ ਆ ਉਹਦੀ, ਉਹਦੀ ਗਰਦਨ ਦੇਖੋ ਕੈਸੀ ਗੁਲਾਈ ਆ ਉਹਦੀ ਗਰਦਨ ਦੀ, ਕੈਸੀ ਕਹਿਣ ਤੋਂ ਭਾਵ ਕਿਵੇਂ ਉਹ ਉੱਚੀ ਉਹਦੀ ਗਰਦਨ ਹੈ, ਤਕਰੀਬਨ ਲਗਭਗ ਇੱਕ ਫੁੱਟ ਦੇ ਨੇੜੇ ਉਹਦੀ ਗਰਦਨ ਹੈ, ਕਿੱਡੇ ਲੰਬੇ ਲੰਬੇ ਖੰਭ ਨੇ, ਤੇ ਕਿਵੇਂ ਚੁੱਕੀ ਫਿਰਦਾ, ਕਿਵੇਂ ਪਹਿਲਾਂ ਪਾਉਂਦਾ, ਕਿੰਨੀ ਸੋਹਣੀ ਆਵਾਜ਼ ਹੈ, ਇਹ ਚੀਜ਼ ਕਿਉਂ ਨਹੀਂ ਵੇਖਦੇ? ਕਿਉਂਕਿ ਸੋਚ ਹੈ ਨਾ ਬੰਦੇ ਦੀ। ਕਈ ਵਾਰ ਬੰਦਿਆਂ ਨੇ ਆਲੇ ਦੁਆਲੇ ਦੇ ਵਿੱਚੋਂ ਬੁਰਿਆਈਆਂ ਹੀ ਵੇਖਣੀਆਂ ਨੇ, ਕਮੀਆਂ ਹੀ ਵੇਖਣੀਆਂ ਨੇ, ਘਾਟਾਂ ਹੀ ਵੇਖਣੀਆਂ ਨੇ, ਉਹ ਇੰਨੀ ਵੱਡੀ ਸੁੰਦਰਤਾ ਨੂੰ, ਏਡੇ ਵੱਡੇ ਸੁਹੱਪਣ ਨੂੰ, ਇੰਨੇ ਉਹਦੇ ਸੋਹਣੇਪਣ ਨੂੰ ਛੱਡ ਕੇ ਉਹਦੇ ਇਕੱਲੇ ਪੈਰਾਂ ਦੀ ਗੱਲ ਕਰਕੇ ਉਹਦੇ ਔਗਣ ਦੇਖੀ ਜਾਂਦਾ। ਪਰ ਇਹ ਚਲੋ ਵੇਖ ਲੈਣੇ ਗੱਲ ਵੱਖਰੀ ਹੈ, ਪਰ ਉਹਨੂੰ ਇਗਨੋਰ ਕਰ ਦੇਣਾ ਚਾਹੀਦਾ। ਜਿੱਥੇ ਇੰਨੇ ਗੁਣ ਹੋਣ ਉੱਥੇ ਇੱਕ ਔਗਣ ਕਿਤੇ ਨਾ ਕਿਤੇ ਬਖਸ਼ਿਆ ਜਾਂਦਾ, ਛੱਡਿਆ ਜਾਂਦਾ, ਇਗਨੋਰ ਕੀਤਾ ਜਾਂਦਾ। ਪਰ ਕਈ ਬੰਦੇ ਉਸ ਚੀਜ਼ ਨੂੰ ਫੜ ਕੇ ਰੱਖਦੇ ਨੇ, ਬਾਕੀ ਸਾਰੀਆਂ ਚੀਜ਼ਾਂ ਇਗਨੋਰ ਕਰ ਦਿੰਦੇ ਨੇ। ਇਸੇ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਹੈ, ਸੰਸਥਾਵਾਂ ਨੇ, ਬੰਦੇ ਨੇ, ਕਈ ਵਾਰੀ ਬੰਦਿਆਂ 'ਚ ਬਹੁਤ ਸਾਰੇ ਗੁਣ ਹੁੰਦੇ ਨੇ, ਪਰ ਇੱਕ ਕਿਤੇ ਕੋਈ ਮਾੜੀ ਮੋਟੀ ਘਾਟ ਅਸੀਂ ਉਸੇ ਨੂੰ ਲਈ ਜਾਂਦੇ ਹਾਂ। ਬਾਬਾ ਜੀ ਨੇ ਸਾਨੂੰ ਬਾਣੀ ਸਮਝਾਇਆ ਸੀ, ਕਹਿੰਦੇ ਤਰੀਕਾ ਠੀਕ ਨਹੀਂ ਹੈ, ਕਰਨਾ ਕੀ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਇੱਕ ਨੁਕਤਾ ਸਮਝਾਇਆ ਸੀ, ਉਹ ਬਚਨ ਤੁਹਾਨੂੰ ਯਾਦ ਹੋਣਗੇ, ਮੈਂ ਚੇਤੇ ਕਰਵਾ ਦਿਆਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਕੀ ਕਰਨਾ ਚਾਹੀਦਾ, ਗੁਣਾ ਕਾ ਹੋਵੇ ਵਾਸਲਾ, ਵਾਸ ਮਤਲਬ ਵਾਸਨਾ, ਜਿਹਦੇ ਵਿੱਚ ਇੱਕ ਡੱਬਾ ਹੋਵੇ ਜਿਹਦੇ ਵਿੱਚ ਖੁਸ਼ਬੂਦਾਰ ਚੀਜ਼ਾਂ ਹੋਣ, ਵਾਸ਼ਨਾ ਹੋਵੇ, ਹੈ ਨਾ। ਗੁਣਾ ਕਾ ਹੋਵੇ ਵਾਸਲਾ, ਉਹਦੇ ਚੋਂ ਕੱਢ ਵਾਸ ਲਈ ਜਾਏ, ਗੁਣ ਲੈਣੇ ਚਾਹੀਦੇ ਨੇ, ਉਹਦੇ ਖੁਸ਼ਬੂ ਲੈਣੀ ਚਾਹੀਦੀ ਹੈ, ਉਹਦਾ ਆਨੰਦ ਮੰਨਣਾ ਚਾਹੀਦਾ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਜੇ ਕਿਸੇ ਦੇ ਵਿੱਚ ਗੁਣ ਹੋਣ ਸਾਡੇ ਆਂਢੀ ਗੁਆਂਢੀ ਰਿਸ਼ਤੇਦਾਰ ਦੋਸਤ ਮਿੱਤਰ ਦੇ ਵਿੱਚ, ਜਿੱਥੇ ਆਪਾਂ ਬੈਠਦੇ ਹਾਂ ਸਾਡੇ ਫਰੈਂਡਲੀ ਸਰਕਲ ਦੇ ਵਿੱਚ, ਕਿਸੇ ਵੀ ਬੰਦੇ ਦੇ ਅੰਦਰ, ਕਿਸੇ ਸੱਜਣ ਦੇ ਵਿੱਚ, ਕਿਸੇ ਮਿੱਤਰ ਦੇ ਵਿੱਚ ਕੋਈ ਚੰਗੀ ਕੁਆਲਿਟੀ ਹੈ, ਕੋਈ ਚੰਗਾ ਗੁਣ ਹੈ, ਕੋਈ ਚੰਗੀ ਆਦਤ ਹੈ, ਕੋਈ ਚੰਗੀ ਗੱਲ ਕਰਦਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਲੈ ਲੈਣਾ ਚਾਹੀਦਾ। ਗੁਣ ਤੇ ਦੁਸ਼ਮਣ ਦੇ ਵਿੱਚੋਂ ਵੀ ਲੈ ਲੈਣਾ ਚਾਹੀਦਾ, ਦੁਸ਼ਮਣ ਦਾ ਗੁਣ ਵੀ ਕਹਿਣ ਤੋਂ ਭਾਵ ਧਾਰਨ ਕਰ ਲੈਣਾ ਚਾਹੀਦਾ। ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਪਾਉਣੀ ਹੈ ਗੁਣਾਂ ਦੀ, ਚੰਗੀਆਂ ਆਦਤਾਂ ਦੀ, ਚੰਗੇ ਸੁਭਾਅ ਦੀ, ਚੰਗੀਆਂ ਗੱਲਾਂ ਦੀ ਸਾਂਝ ਪਾਉਣੀ ਹੈ, ਫਿਰ ਕੀ ਹੋਵੇਗਾ, ਸਾਂਝ ਕਰੀਜੈ ਗੁਣਾਂ ਕੇਰੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਸਾਂਝ ਪਾਓ ਗੁਣਾਂ ਦੀ, ਚੰਗੀਆਂ ਗੱਲਾਂ ਦੀ, ਚੰਗੀਆਂ ਆਦਤਾਂ ਦੀ, ਚੰਗੇ ਸੁਭਾਅ ਦੀ, ਤੇ ਜੇ ਤੁਹਾਡੇ ਕੋਲ ਕੋਈ ਚੰਗਾ ਗੁਣ ਹੈ ਤੁਸੀਂ ਕਿਸੇ ਨੂੰ ਦਿਓ, ਜੇ ਤੁਹਾਡੇ ਕੋਲ ਤੁਹਾਡੇ ਕਿਸੇ ਮਿੱਤਰ ਕੋਲ ਚੰਗਾ ਗੁਣ ਹੈ ਉਹ ਲੈ ਲਓ, ਸਾਂਝ ਪਾ ਲਓ ਉਹਦੀ,
ਆਪਾਂ ਪੈਸੇ ਦੀ ਸਾਂਝ ਪਾਉਂਦੇ ਹਾਂ, ਕਾਰੋਬਾਰਾਂ ਦੀ ਸਾਂਝ ਪਾਉਂਦੇ ਹਾਂ, ਬਹੁਤ ਚੀਜ਼ਾਂ ਨੇ, ਪਰ ਕਹਿੰਦੇ ਗੁਣਾਂ ਦੀ ਵੀ ਸਾਂਝ ਪਾਓ। ਸਾਂਝ ਕਰੀਜੈ ਗੁਣਾਂ ਕੇਰੀ, ਨਾਲੇ ਮਹਾਰਾਜ ਕਹਿੰਦੇ ਛੋੜ ਅਵਗੁਣ ਚੱਲੀ ਹੈ, ਜਿਹੜੇ ਔਗਣ ਨੇ ਉਹ ਛੱਡ ਦਿਓ, ਕਿਸੇ ਦੇ ਵਿੱਚ ਕੋਈ ਘਾਟ ਆ ਉਹਨੂੰ ਇਗਨੋਰ ਕਰ ਦਿਓ, ਕੋਸ਼ਿਸ਼ ਕਰੋ ਉਹਨੂੰ ਦੂਰ ਕਰਨ ਦਾ ਯਤਨ ਕਰੋ ਵੀ ਤੇਰੇ 'ਚ ਬਾਕੀ ਸਾਰਾ ਕੁਝ ਠੀਕ ਹੈ, ਆਹ ਕਮੀ ਹੈ ਤੂੰ ਇਹਨੂੰ ਦੂਰ ਕਰ ਲੈ, ਆਹ ਤੇਰੇ 'ਚ ਘਾਟ ਹੈ ਇਹਨੂੰ ਦੂਰ ਕਰ ਲੈ, ਇਹਦੇ ਤੋਂ ਆਪਣੇ ਆਪ ਨੂੰ ਥੋੜ੍ਹਾ ਬਚਾ ਲੈ। ਸਾਹਿਬ ਕਹਿੰਦੇ ਛੋੜ ਅਵਗਣ ਚੱਲੀ ਹੈ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜਮੱਲੀਏ। ਅਤੇ ਇਹ ਇਸ ਤਰ੍ਹਾਂ ਦਾ ਆਪਣਾ ਲਿਬਾਸ ਕਰਨਾ ਚਾਹੀਦਾ, ਇਸ ਤਰ੍ਹਾਂ ਦਾ ਪਹਿਰਾਵਾ ਕਰਨਾ ਚਾਹੀਦਾ, ਕੋਮਲ ਸੁਭਾਅ ਬਣਾਉਣਾ ਚਾਹੀਦਾ, ਪਹਿਰੇ ਪਟੰਬਰ ਕਰ ਅਡੰਬਰ। ਫਿਰ ਕੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਇੱਕ ਨੁਕਤਾ ਸਮਝਾਇਆ ਸਾਨੂੰ, ਅਤੇ ਜੇ ਕਿਤੇ ਆਪਾਂ ਇਸ ਨੁਕਤੇ ਨੂੰ ਸਮਝ ਲਈਏ, ਆਪਾਂ ਜਿਹਦੇ ਵਿੱਚ ਵੀ ਕੋਈ ਗੁਣ ਆ ਗੁਣ ਲੈਣ ਲੱਗ ਜਾਈਏ, ਗੁਣ ਇਕੱਠੇ ਕਰਨ ਲੱਗ ਜਾਈਏ, ਸਾਡੇ ਵਿੱਚ ਤਾਂ ਗੁਣ ਬਹੁਤ ਵੱਡੇ ਇਕੱਠੇ ਹੋ ਜਾਣਗੇ। ਪ੍ਰੋਬਲਮ ਇਹ ਹੈ ਵੀ ਅਸੀਂ ਇਗਨੋਰ ਕਰ ਦਿੰਦੇ ਹਾਂ, ਕਈ ਵਾਰੀ ਅਸੀਂ ਔਗਣ ਦੇਖੀ ਜਾਂਦੇ ਹਾਂ ਬੰਦਿਆਂ ਦੇ ਵਿੱਚ। ਸੰਸਥਾਵਾਂ ਦੇ ਵਿੱਚ ਵੀ ਐਂ ਹੈ, ਕਿਸੇ ਸੰਸਥਾ 'ਚ ਦੇਖ ਲਓ ਬੰਦੇ ਹੀ ਸੰਸਥਾਵਾਂ ਨੂੰ ਚਲਾਉਂਦੇ ਨੇ, ਵੱਡੀਆਂ ਵੱਡੀਆਂ ਕਮੇਟੀਆਂ ਨੇ, ਸੁਸਾਇਟੀਆਂ ਨੇ, ਪ੍ਰਬੰਧਕੀ ਸਿਸਟਮ ਹੈ, ਉਹਦੇ ਵਿੱਚ ਆਪਾਂ ਕਈ ਵਾਰੀ ਘਾਟਾ ਹੀ ਵੇਖਦੇ ਹਾਂ, ਪਰ ਉਹਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਆਪਾਂ ਛੱਡ ਦਿੰਦੇ ਹਾਂ। ਬਹੁਤ ਸਾਰੇ ਕੰਮ ਐਸੇ ਨੇ ਜਿਹੜੀਆਂ ਕਮੇਟੀਆਂ, ਸੁਸਾਇਟੀਆਂ ਪਬਲਿਕ ਵਾਸਤੇ ਵੀ ਕਰਦੀਆਂ ਨੇ, ਕਿਸੇ ਨੂੰ ਲੰਗਰ ਮਿਲ ਰਿਹਾ, ਕਿਸੇ ਨੂੰ ਹੋਰ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਪ੍ਰਚਾਰ ਦਾ ਕੰਮ ਹੋ ਰਿਹਾ, ਪਰ ਆਪਾਂ ਉਹ ਸਾਰੀਆਂ ਚੀਜ਼ਾਂ ਕਈ ਵਾਰੀ ਸਾਈਡ 'ਤੇ ਰੱਖ ਦਿੰਦੇ ਹਾਂ ਵੀ ਇਹ ਕਿੰਨਾ ਲੰਗਰ ਚੱਲਦਾ ਇੱਥੋਂ, ਕਿੰਨੇ ਪ੍ਰਚਾਰਕ ਆਉਂਦੇ ਨੇ, ਕਿੰਨਾ ਕੁਝ ਸਾਰਾ ਕੁਝ ਚੱਲ ਰਿਹਾ, ਪਰ ਇੱਕ ਕੋਈ ਕਮੀ ਫੜ ਕੇ ਬਸ ਫਿਰ ਉਹਦੀ ਉਸੇ ਨੂੰ ਫੜੀ ਰੱਖਦੇ ਹਾਂ ਅਸੀਂ, ਉਹਨਾਂ ਦੀ ਕਿਰਦਾਰ ਕੁਸ਼ੀ ਵੀ ਕਰਦੇ ਹਾਂ। ਹੁਣ ਵੱਡੀਆਂ ਵੱਡੀਆਂ ਪੰਥ ਦੀ ਨੁਮਾਇੰਦਾ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਠੀਕ ਹੈ ਉਹਦੇ ਵਿੱਚ ਕੋਈ ਮਾੜੀਆਂ ਮੋਟੀਆਂ ਘਾਟਾਂ ਹੈਗੀਆਂ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਪ੍ਰਬੰਧਕੀ ਸਿਸਟਮ ਸਾਰੇ ਇਤਿਹਾਸਕ ਗੁਰਦੁਆਰੇ ਨੂੰ ਕੰਟਰੋਲ ਕੀਤਾ ਹੋਇਆ ਸਾਰਾ, ਕਿਸੇ ਕੋਈ ਗੁਰਦੁਆਰੇ ਦਾ ਈਵਨ ਕੋਈ ਹਰਿਮੰਦਰ ਸਾਹਿਬ ਤੱਕ ਵੀ ਕਿਸੇ ਸੇਵਾਦਾਰ ਤੋਂ ਕੋਈ ਨੀਕੀ ਹੋ ਜਾਏ, ਕਿਸੇ ਤੋਂ ਕੋਈ ਮਾੜੀ ਮੋਟੀ ਗਲਤੀ ਹੋ ਜਾਏ, ਸੁਣਵਾਈ ਵੀ ਹੈ, ਐਕਸ਼ਨ ਵੀ ਹੈ, ਸਾਰੀ ਕਾਰਵਾਈ ਵੀ ਹੁੰਦੀ ਹੈ, ਜੁਰਮਾਨੇ ਵੀ ਹੁੰਦੇ ਨੇ। ਕਿੱਡਾ ਵੱਡਾ ਸਿਸਟਮ ਚੱਲ ਰਿਹਾ, ਕਿੰਨੀਆਂ ਸੁੱਖ ਸਹੂਲਤਾਂ ਨੇ, ਪਰ ਹਾਂ ਕਮੀਆਂ ਵੀ ਨੇ, ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਪਰ ਉਹ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਨੇ। ਪਰ ਇੱਥੇ ਕਈ ਵਾਰੀ ਆਪਾਂ ਸਾਰੀਆਂ ਚੀਜ਼ਾਂ, ਆ ਜਿੱਥੇ ਕੋਈ ਕਿਸਾਨੀ ਮੋਰਚੇ ਦੇ ਵਿੱਚ ਜਿੰਨੇ ਸ਼ਹੀਦ ਹੋਏ ਸੀ ਉਹਨਾਂ ਨੂੰ 2-2 ਲੱਖ ਰੁਪਈਆ ਦਿੱਤਾ, ਹੁਣ ਵੀ ਇਹ ਹੈ ਵੀ ਜਿਹੜੇ ਪਿੰਡ ਦੇ ਵਿੱਚ ਇੱਕ ਮੜੀ ਸ਼ਮਸ਼ਾਨ ਘਾਟ ਹੈ, ਇੱਕ ਗੁਰਦੁਆਰਾ, ਉਹਨਾਂ ਨੂੰ 2 ਲੱਖ ਰੁਪਈਆ ਦਿੰਦੇ ਨੇ। ਜਿਹੜੇ ਪਿੰਡ ਦੀ ਪੰਚਾਇਤ ਕੋਈ ਇਕੱਠੀ ਹੋ ਕੇ ਕਹਿੰਦੀ ਵੀ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਚਾਹੀਦੀ ਹੈ, ਲਾਇਬ੍ਰੇਰੀ ਦੇ ਸਾਰਾ ਕੁਝ ਦਿੱਤਾ ਜਾਂਦਾ। ਸੋ ਮੇਰਾ ਕਹਿਣ ਤੋਂ ਭਾਵ ਹੈ ਚੰਗੀਆਂ ਚੀਜ਼ਾਂ ਬਹੁਤ ਸਾਰੀਆਂ ਕਮੇਟੀਆਂ, ਸੁਸਾਇਟੀਆਂ, ਜਥੇਬੰਦੀਆਂ ਕਰਦੀਆਂ ਨੇ, ਪਰ ਬਹੁਤੇ ਲੋਕ ਉਹਨਾਂ ਦੀਆਂ ਉਹ ਚੰਗੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਮਾੜੀਆਂ ਚੀਜ਼ਾਂ ਵੇਖਦੇ ਨੇ। ਭਾਈ ਸਾਹਿਬ ਕਹਿੰਦੇ ਸੋਚ ਠੀਕ ਨਹੀਂ ਹੈ। ਇੱਦਾਂ ਕੀ ਹੁੰਦਾ, ਜਿਵੇਂ ਜਿਵੇਂ ਬੰਦਾ ਜਿਹੋ ਜਿਹਾ ਸੋਚਦਾ ਉਹਦਾ ਨਜ਼ਰੀਏ ਬਣ ਜਾਂਦਾ, ਫਿਰ ਉਹਨੇ ਕਡਮੀਆਂ ਹੀ ਦੇਖਣੀਆਂ ਨੇ, ਘਾਟਾਂ ਹੀ ਦੇਖਣੀਆਂ ਨੇ, ਨੁਕਸੇ ਵੇਖਣੇ ਨੇ, ਉਹਨੇ ਕੋਈ ਚੰਗੀ ਚੀਜ਼ ਨਹੀਂ ਵੇਖਣੀ। ਇਸ ਕਰਕੇ ਅੱਜ ਭਾਈ ਸਾਹਿਬ ਕਹਿੰਦੇ ਮੋਰ ਦੇ ਵਿੱਚ ਵੀ ਬਹੁਤੇ ਬੰਦੇ ਉਹਦੇ ਪੈਰਾਂ ਨੂੰ ਵੇਖ ਕੇ ਹੀ ਬਸ ਕਹਿੰਦੇ ਨੇ ਵੀ ਇਹਦੇ ਪੈਰ ਗੰਦੇ ਨੇ, ਮਾੜੇ ਨੇ, ਵਧੀਆ ਨਹੀਂ, ਉਹਦੇ ਖੰਭ, ਉਹਦੀ ਆਵਾਜ਼, ਉਹਦਾ ਰੰਗ, ਉਹਦੇ ਨੇਤਰ, ਉਹਦਾ ਸਭ ਕੁਝ ਨਹੀਂ, ਉਹਦੀ ਸਲਾਹਨਾ ਨਹੀਂ ਕਰਦੇ। ਬੜੀ ਕਮਾਲ ਦੀ ਉਦਾਹਰਨ ਹੈ। ਫਿਰ ਕਹਿਣ ਲੱਗੇ

ਹੁਣ ਦੂਸਰੀ ਉਦਾਹਰਨ ਦਿੱਤੀ ਹੈ, ਕਹਿੰਦੇ ਬਨ, ਇਹ ਤਾਂ ਹੋ ਗਈ ਪੰਛੀਆਂ ਦੇ ਵਿੱਚੋਂ, ਹੈ ਨਾ। ਫਿਰ ਕਹਿੰਦੇ ਬਨਸਪਤੀ ਦੇ ਵਿੱਚੋਂ ਵੇਖੋ, ਆਲੇ ਦੁਆਲੇ ਕਿੰਨੇ ਬੂਟੇ ਨੇ, ਕਿੰਨੇ ਦਰਖਤ ਨੇ, ਕਿੰਨੀ ਬਨਸਪਤੀ ਹੈ। ਇਹਦੇ ਵਿੱਚੋਂ ਕਹਿੰਦੇ ਜਿਹੜਾ ਚੰਦਨ ਦਾ ਬੂਟਾ ਛੋਟਾ ਜਿਹਾ 52 ਉਂਗਲਾਂ ਦਾ ਹੀ ਆ, ਉਹਦਾ ਆਕਾਰ ਆਮ ਤੌਰ ਤੇ ਮੰਨਿਆ ਜਾਂਦਾ 52 ਚੰਦਨ, ਭਾਵੇਂ ਕਿ ਚੰਦਨ ਦੀ ਚਲੋ ਕਿਸਮਾਂ ਵੀ ਕਈ ਨੇ, ਆਪਾਂ ਵੀ ਕਹਿ ਸਕਦੇ ਹਾਂ। ਜਿਹੜਾ ਚੰਦਨ ਦਾ ਬੂਟਾ ਉਹ ਬਹੁਤ ਸੁਗੰਧਿਤ ਹੁੰਦਾ, ਉਹਦੇ ਚੋਂ ਬਹੁਤ ਖੁਸ਼ਬੂ ਆਉਂਦੀ ਹੈ। ਚੰਦਨ ਦਾ ਬੂਟਾ ਸੁਗੰਧ ਦਿੰਦਾ ਔਰ ਨਾਲ ਦੀ ਨਾਲ ਕਾਬਲ ਦਾ ਫੁੱਲ ਅਤਿ ਕੋਮਲ ਹੁੰਦਾ, ਚੰਦਨ ਦਾ ਬੂਟਾ ਠੰਡਾ ਹੁੰਦਾ। ਚੰਦਨ ਨੂੰ ਰਗੜ ਕੇ ਬਹੁਤ ਸਾਰੇ ਜਿਹੜੇ ਸਨਾਤਨੀ ਵੀਰ ਨੇ, ਹਿੰਦੂ ਵੀਰ ਨੇ, ਜਿਹੜੇ ਆਪਣੇ ਮੱਥੇ ਤੇ ਉਹ ਲੇਪ ਕਰਦੇ ਨੇ ਨਾ, ਟਿੱਕੇ ਲਾਉਂਦੇ ਨੇ, ਉਹਦੇ ਵਿੱਚ ਚੰਦਨ ਲਾਇਆ ਜਾਂਦਾ। ਪੈਰਾਂ ਤੇ ਵੀ ਬਹੁਤ ਸਾਰੇ ਚੰਦਨ, ਕਿਉਂਕਿ ਠੰਡਾ ਮੰਨਿਆ ਜਾਂਦਾ ਚੰਦਨ, ਇੰਨਾ ਠੰਡਾ ਮੰਨਿਆ ਜਾਂਦਾ। ਕਹਿੰਦੇ ਨੇ ਜਿਹੜੇ ਸੱਪ ਨੇ, ਜਿਹੜੇ ਜ਼ਹਿਰ ਦੇ ਅੰਦਰ, ਜਿਹਨਾਂ ਦੇ ਅੰਦਰ

ਕਹੋਗੇ ਪਰਮਾਤਮਾ ਨੂੰ ਵੀ ਚੰਦਨ ਕਿਹਾ, ਤੁਸੀਂ ਆਖੋਗੇ ਰੱਬ ਨੂੰ ਕਿਵੇਂ ਕਹਿਤਾ ਵੀ ਤੂੰ ਲੱਕੜ ਹੈ, ਚੰਦਨ ਤਾਂ ਲੱਕੜ ਹੈ ਇੱਕ, ਰੱਬ ਨੂੰ ਵੀ ਚੰਦਨ ਕਿਹਾ। ਕਬੀਰ ਸਾਹਿਬ ਕਹਿੰਦੇ ਤੁਮ ਚੰਦ, ਬਾਬਾ ਅਰਦਾਸ ਸਾਹਿਬ ਜੀ ਦੇ ਬਚਨ, ਤੁਮ ਚੰਦਨ ਹਮ ਇਰੰਡ ਵਾਪਰੇ ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਉੱਚ ਪਏ ਹੈ ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸ਼ਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ। ਕੈਸੇ ਕਮਾਲ ਦੇ ਬਚਨ ਨੇ, ਕਹਿੰਦੇ ਅਸੀਂ ਔਗਣ ਹਾਰੇ ਹਾਂ, ਤੁਸੀਂ ਗੁਣਾਂ ਦੇ ਘਰ ਹੋ, ਤੁਸੀਂ ਨਿਰੀ ਚੰਦਨ ਹੋ, ਅਸੀਂ ਰਿੰਡ ਹਾਂ। ਕਿਉਂਕਿ ਜਿਹੜਾ ਰਿੰਡ ਦਾ ਬੂਟਾ ਹੈ ਉਹਨੂੰ ਕੋਈ ਫਲ ਫੁੱਲ ਨਹੀਂ ਲੱਗਦਾ, ਉਹ ਰਿੰਡ ਦਾ ਬੂਟਾ ਤਾਂ ਉਹੀ ਵਾਧੂ ਜਿਹੀਆਂ ਥਾਵਾਂ ਤੇ ਰੂੜੀਆਂ ਤੇ ਉਹੀ ਖੜਾ ਹੁੰਦਾ, ਨਾ ਉਹਦੀ ਕੋਈ ਲੱਕੜ ਕੰਮ ਦੀ ਹੈ, ਨਾ ਉਹਦੀ ਕੋਈ ਛਾਂ ਕੰਮ ਦੀ ਹੈ, ਨਾ ਉਹਦਾ ਕੋਈ ਬਹੁਤਾ ਨਾ ਕੋਈ ਬਹੁਤਾ ਕੰਮ ਨਹੀਂ ਆਉਂਦਾ। ਪਰ ਚੰਦਨ ਦਾ ਬੂਟਾ ਬਹੁਤ ਕੀਮਤੀ ਹੈ, ਚੰਦਨ ਦੀਆਂ ਤਾਂ ਤੁਸੀਂ ਧੂਫਾਂ ਲੈਣ ਚਲੇ ਜਾਓ, ਅਗਰਬੱਤੀ ਬਹੁਤ ਕੋਸਟਲੀ ਹੈ। ਰਿੰਡ ਦੇ ਬੂਟੇ ਉਈ ਭਾਵੇਂ ਤੁਸੀਂ ਜਿੰਨਾ ਮਰਜ਼ੀ ਗੱਡਾ ਲੱਦ ਲਓ ਕੋਈ ਨਹੀਂ ਪੁੱਛਦਾ। ਹੁਣ ਬਾਬਾ ਜੀ ਕਹਿੰਦੇ ਤੁਮ ਚੰਦਨ, ਤੁਸੀਂ ਚੰਦਨ ਹੋ, ਅਸੀਂ ਰਿੰਡ ਹਾਂ, ਰਿੰਡ ਵਾਪਰੇ ਸੰਗ ਤੁਮਾਰੇ ਵਸ ਆ, ਤੁਹਾਡੇ ਨੇੜੇ ਰਹਿਣ ਕਰਕੇ, ਤੁਹਾਡੀ ਸੰਗਤ ਕਰਨ ਕਰਕੇ, ਨੀਚ ਰੂਖ ਤੇ ਉੱਚ ਪਏ ਹਾਂ, ਅਸੀਂ ਨੀਵਿਆਂ ਤੋਂ ਉੱਚੇ ਹੋ ਗਏ, ਸਾਡੇ ਅੰਦਰ ਵੀ ਖੁਸ਼ਬੂ ਆ ਗਈ, ਗੰਧ ਸੁਗੰਧ ਨਿਵਾਸਾ, ਭਾਵ ਕੀ ਹੈ ਜਿਹੜਾ ਰਿੰਡ ਦਾ ਬੂਟਾ ਉਹ ਚੰਦਨ ਦੇ ਬੂਟੇ ਦੀ ਸੰਗਤ ਕਰਕੇ ਉਹਦੇ ਵਿੱਚ ਵੀ ਖੁਸ਼ਬੂ ਆ ਜਾਂਦੀ ਹੈ। ਬਾਬਾ ਕਬੀਰ ਸਾਹਿਬ ਜੀ ਨੂੰ ਪੜਿਓ, ਉਹ ਤੇ ਕਹਿੰਦੇ ਨੇ ਕਬੀਰ ਚੰਦਨ ਕਾ ਵਿਰਬਾ ਭਲਾ, ਵਿਹੜੇ ਉਹ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਬੂਟੇ ਦੇ ਕੋਲੇ ਆਲੇ ਦੁਆਲੇ ਕੋਈ ਬੂਟੇ ਹੋ ਗਏ ਉਹ ਵੀ ਖੁਸ਼ਬੂਦਾਰ ਹੋ ਜਾਂਦੇ ਨੇ, ਜਾਣੀ ਕਿ ਕੁਝ ਬੰਦੇ ਚੰਦਨ ਵਰਗੇ ਹੁੰਦੇ ਨੇ, ਗੁਣਾਂ ਵਾਲੇ ਹੁੰਦੇ ਨੇ, ਉਹਨਾਂ 'ਚ ਗੁਣਾਂ ਦੀ ਖੁਸ਼ਬੂ ਹੁੰਦੀ ਹੈ। ਮਾੜਾ ਬੰਦਾ ਵੀ ਉਹਨਾਂ ਕੋਲੇ ਬਹਿ ਜਾਏ ਉਹ ਵੀ ਚੰਗੀਆਂ ਆਦਤਾਂ ਸਿੱਖ ਲੈਂਦਾ, ਮਾੜਾ ਬੰਦਾ ਵੀ ਚੰਗੇ ਬੰਦਿਆਂ ਦੀ ਸੰਗਤ ਕਰਨ ਲੱਗ ਜਾਏ ਉਹਦੇ ਅੰਦਰ ਵੀ ਕਿਤੇ ਨਾ ਕਿਤੇ ਸ਼ੁਭ ਗੁਣ ਆ ਜਾਂਦੇ ਨੇ। ਭਾਈ ਸਾਹਿਬ ਜੀ ਨੇ ਕਮਾਲ ਦਾ ਜ਼ਿਕਰ ਕੀਤਾ ਹੈ, ਕਹਿੰਦੇ ਜਿਵੇਂ ਚੰਦਨ ਠੰਡੀ ਹੈ, ਚੰਦਨ ਖੁਸ਼ਬੂਦਾਰ ਹੈ, ਔਰ ਚੰਦਨ ਦੇ ਦੁਆਲੇ ਕਿੰਨੀ ਸਾਰਾ ਕੁਝ ਹੈ, ਪਰ ਕੁਝ ਕੁ ਬੰਦੇ ਇੱਕੋ ਹੀ ਵੇਖਦੇ ਨੇ ਵੀ ਇਹਦੇ ਆਲੇ ਦੁਆਲੇ ਤਾਂ ਜੀ ਜਿਹੜਾ ਕਹਿਣ ਤੋਂ ਭਾਵ ਸੱਪ ਲਿਪਟਦੇ ਨੇ, ਜਾਂ ਕਾਬਲ ਦਾ ਫੁੱਲ ਵੇਖ ਕੇ ਵੀ ਬਾਕੀ ਤਾਂ ਠੀਕ ਹੈ, ਉਹਨੂੰ ਕੰਡੇ ਬਹੁਤੇ ਲੱਗੇ ਨੇ, ਉਹ ਕੰਡਿਆਂ ਦੀ ਉਹ ਗੱਲ ਕਰੀ ਜਾਣਗੇ। ਇਹ ਨਹੀਂ ਕਹਿੰਦੇ ਵੀ ਦੇਖੋ ਪਰਮਾਤਮਾ ਨੇ ਕੰਡੇ ਵੀ ਕਿੱਡੇ ਕਿੱਡੇ ਲਾਤੇ, ਪਰ ਕਾਬਲ ਦਾ ਫੁੱਲ ਵੀ ਕਿੰਨਾ ਸੁੰਦਰ ਹੈ, ਗੁਲਾਬ ਦਾ ਫੁੱਲ ਕਿੰਨਾ ਸੋਹਣਾ ਲੱਗਦਾ ਹੈ, ਕਿੰਨੀ ਖੁਸ਼ਬੂ ਹੁੰਦੀ ਹੈ, ਕਿੰਨੇ ਤਰ੍ਹਾਂ ਦੇ ਗੁਲਾਬ ਨੇ। ਤੁਸੀਂ ਚੰਡੀਗੜ੍ਹ ਜਾਓ ਕਦੇ ਰੋਜ਼ ਗਾਰਡਨ ਦੇ ਵਿੱਚ, ਉਹ ਪੂਰਾ ਗੁਲਾਬ ਦੇ ਫੁੱਲਾਂ ਦੀ ਹੈ ਰੋਜ਼ ਗਾਰਡਨ, ਕਿੱਲਿਆਂ ਦੇ ਵਿੱਚ ਹੈ, ਪਤਾ ਨਹੀਂ ਕਿੰਨੇ ਕਿੱਲਿਆਂ ਦੇ ਵਿੱਚ ਹੈ, ਕਾਲੇ ਗੁਲਾਬ, ਪੀਲੇ ਗੁਲਾਬ, ਹਰੇ ਗੁਲਾਬ, ਲਾਲ ਗੁਲਾਬ, ਤਰ੍ਹਾਂ ਤਰ੍ਹਾਂ ਦੇ ਗੁਲਾਬ ਦੇਖ ਕੇ ਹੈਰਾਨ ਹੋ ਜਾਈਦਾ। ਪਰ ਬਹੁਤੇ ਬੰਦੇ ਉੱਥੇ ਜਾ ਕੇ ਵੀ ਬਈ ਫੁੱਲ ਤਾਂ ਵਧੀਆ ਨੇ ਪਰ ਕੰਡੇ ਬਹੁਤੇ ਨੇ, ਤੁਸੀਂ ਕੰਡਿਆਂ ਨੂੰ ਇਗਨੋਰ ਕਰਦੇ ਹੋ। ਖਬਰ ਹੈ ਪਰਮਾਤਮਾ ਨੇ ਕੰਡੇ ਉਹਦੀ ਰਾਖੀ ਵਾਸਤੇ ਹੀ ਲਾਏ ਨੇ, ਪਰ ਸੁਭਾਅ ਹੈ ਨਾ, ਤੁਸੀਂ ਫੁੱਲਾਂ ਦੀ ਖੁਸ਼ਬੂ ਲਾਓ, ਆਨੰਦ ਲਾਓ, ਖੁਸ਼ ਹੋਵੋ, ਦੇਖੋ ਫੁੱਲਾਂ ਵਾਂਗ ਹੱਸੋ, ਉਹਨਾਂ ਤੋਂ ਸਿੱਖੋ, ਖੁਸ਼ਬੂ ਵੰਡਦੇ ਨੇ, ਪਰ ਕੰਡਿਆਂ ਵੱਲ ਧਿਆਨ ਨਾ ਦਈਏ। ਜੇ ਆਪਾਂ ਜੇ ਕੰਡੇ ਨਾ ਹੋਣ ਤੇ ਸ਼ਾਇਦ ਫਿਰ ਉਹਨਾਂ ਦਾ ਜਿਹੜਾ ਹਾਲ ਲੋਕ ਕਰਨ, ਬੱਚੇ ਕਰਨ, ਉਹ ਵੀ ਆਪਾਂ ਨੂੰ ਪਤਾ ਹੈ। ਚੰਦਨ ਦੇ ਬੂਟੇ ਦੀ ਖੁਸ਼ਬੂ ਲਾਓ, ਆਨੰਦ ਲਾਓ, ਪਰ ਅਸੀਂ ਇਹ ਨਾ ਵੇਖੀ ਵੀ ਸੱਪ ਉਹਨੂੰ ਲਿਪਟਦੇ ਨੇ, ਸੱਪਾਂ ਨੂੰ ਤਾਂ ਠੰਡਕ ਮਿਲਦੀ ਹੈ ਉੱਥੋਂ। ਕਈ ਚੰਦਨ ਵਰਗੇ ਬੰਦੇ ਹੁੰਦੇ ਨੇ, ਸੱਪ ਵਰਗੀ ਜਿਹਨਾਂ ਦੀ ਬਿਰਤੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਕੋਲੇ ਬੈਠ ਕੇ ਠੰਡਕ ਮਿਲਦੀ ਹੈ। ਕਈ ਵਾਰੀ ਸੱਪ ਵਰਗੀ ਬਿਰਤੀ ਵਾਲੇ ਬੰਦੇ ਹੁੰਦੇ ਨੇ, ਉਹਨਾਂ ਦਾ ਸੁਭਾਅ ਹੈ ਡੰਗਣਾ, ਉਹਨਾਂ ਦੇ ਅੰਦਰ ਜ਼ਹਿਰ ਹੁੰਦੀ ਹੈ ਈਰਖਾ ਦੀ, ਵਿਕਾਰਾਂ ਦੀ, ਉਹ ਅੰਦਰੋਂ ਅੰਦਰੀ ਸੜੀ ਜਾਣਗੇ, ਮੱਚੀ ਜਾਣਗੇ, ਜੈਲਸੀ 'ਚ ਹੁੰਦੇ ਨੇ, ਹੈ ਨਾ, ਕਿਉਂਕਿ ਜਿਹੜੀ ਜ਼ਹਿਰ ਹੈ ਔਰ ਉਹ ਕਈ ਤਰ੍ਹਾਂ ਦੀ ਹੈ, ਉਹਦੇ ਨਾਲ ਅੰਦਰੋਂ ਅੰਦਰੀ ਬੰਦਾ ਸੜਦਾ ਅਤੇ ਅੰਦਰ ਉਹਨਾਂ ਦੀ ਸ਼ੀਤਲਤਾ ਨਹੀਂ ਹੁੰਦੀ। ਜਦੋਂ ਕੋਈ ਨਾਮ ਜਪਣ ਵਾਲਿਆਂ ਕੋਲੇ ਬੈਠ ਗਿਆ, ਉਹਨਾਂ ਦੇ ਕੋਲੇ ਉਹਨਾਂ ਨੂੰ ਸ਼ੀਤਲਤਾ ਮਿਲਦੀ ਹੈ, ਠੰਡਕ ਮਿਲਦੀ ਹੈ, ਉਹਨਾਂ ਨੂੰ ਸ਼ਾਂਤੀ ਟਿਕਾਓ ਮਿਲਦਾ, ਕਮਾਲ ਦੀ ਚੀਜ਼ ਹੈ। ਇਸ ਕਰਕੇ ਭਾਈ ਗੁਰਦਾਸ ਸਾਨੂੰ ਕਹਿ ਰਹੇ ਨੇ, ਕਹਿੰਦੇ ਭਾਈ ਤੁਸੀਂ ਕੀ ਕਰਨਾ, ਔਗਣ ਨਹੀਂ ਵੇਖਣੇ, ਚੰਦਨ ਦਾ ਕੱਲਾ ਸੱਪਾਂ ਦਾ ਲਿਪਟਣਾ ਨਹੀਂ ਵੇਖਣਾ, ਗੁਲਾਬ ਦੇ ਫੁੱਲ ਦੇ ਨਿਰੇ ਕੰਡੇ ਨਹੀਂ ਵੇਖਣੇ, ਤੁਸੀਂ ਫੁੱਲਾਂ ਦਾ ਰਸ ਲੈਣਾ। ਤੀਸਰੀ ਗੱਲ ਅੱਗੇ ਕਹਿਣ ਲੱਗੇ,

ਹੁਣ ਅੱਗੇ ਕਹਿਣ ਲੱਗੇ ਜੈਸੇ ਅੰਮ੍ਰਿਤ ਫਲ, ਅੰਮ੍ਰਿਤ ਫਲ ਮਿੱਠਾ ਫਲ ਹੈ, ਇੱਥੇ ਅੰਮ੍ਰਿਤ ਫਲ ਅੰਬ ਨੂੰ ਵੀ ਕਿਹਾ ਕਿਉਂਕਿ ਅੰਬ ਭਾਰਤ ਦਾ ਰਾਸ਼ਟਰੀ ਜਿਹੜਾ ਫਲ ਵੀ ਹੈ।

ਵੀ ਫਲ ਨੇ ਬਹੁਤ, ਪਰ ਪੰਛੀ ਵੀ ਬਹੁਤ ਨੇ। ਰਾਸ਼ਟਰੀ ਪੰਛੀ ਮੋਰ ਦਾ ਜ਼ਿਕਰ ਕੀਤਾ ਇੱਥੇ, ਕਹਿਣ ਲੱਗੇ ਅੰਬ ਜਿਹੜਾ ਕਿੰਨਾ ਮਿੱਠਾ, ਕਿੰਨਾ ਸਵਾਦਲਾ, ਕਿੰਨਾ ਰਸ ਹੈ ਉਹਦੇ ਵਿੱਚ। ਜਿਵੇਂ ਭਾਈ ਸਾਹਿਬ ਕਹਿੰਦੇ ਅੰਮ੍ਰਿਤ ਫਲ ਮਿੱਠੇ ਰਸ ਆਦਿ ਗੁਣਾ ਕਰਕੇ ਸਵਾਦੀ ਹੁੰਦਾ, ਪਰ ਉਹਦੀ ਜਿਹੜੀ ਗੁਠਲੀ ਹੈ ਉਹ ਜਦੋਂ ਭੰਨਦੇ ਉਹ ਕੌੜੀ ਹੁੰਦੀ ਹੈ, ਗੁਠਲੀ ਨਹੀਂ ਮਿੱਠੀ ਹੈਗੀ। ਅੰਬ ਭਾਵੇਂ ਕਹਿਣ ਤੋਂ ਭਾਵ ਬਹੁਤ ਮਿੱਠਾ, ਜਿੰਨਾ ਮਰਜ਼ੀ ਮਿੱਠਾ ਹੋਵੇ, ਇਹ ਨਹੀਂ ਹੋਵੇਗਾ ਵੀ ਗੁਠਲੀ ਕਿਸੇ ਵੀ ਅੰਬ ਦੀ ਉਸੇ ਤਰ੍ਹਾਂ ਮਿੱਠੀ ਹੋਵੇ। ਗੁਠਲੀ ਜਿਹੜੀ ਹੈ ਉਹਦਾ ਜਿਹੜੀ ਅੰਦਰ ਉਹ ਕੁੜੱਤਣ 'ਤੇ ਵੀ ਹੋਵੇਗੀ, ਥੋੜ੍ਹਾ ਕੌੜਾਪਣ 'ਤੇ ਵੀ ਹੋਵੇਗੀ, ਪਰ ਇਹ ਨਹੀਂ ਵੇਖਣਾ ਚਾਹੀਦਾ ਵੀ ਅਸੀਂ ਗੁਠਲੀ ਨੂੰ ਫੜੀ ਰੱਖੀਏ ਵੀ ਲੈ ਇੰਨਾ ਵੱਡਾ ਅੰਬ, ਇੰਨਾ ਸਵਾਦੀ ਅੰਬ, ਪਰ ਇਹਦੀ ਗੁਠਲੀ ਬੜੀ ਜਿਹੜੀ ਕੌੜੀ ਹੈ। ਉਹਨੂੰ ਛੱਡ ਦਿਓ, ਉਹਨੂੰ ਛੱਡ ਦਿਓ, ਉਹ ਖਾਣ ਵਾਸਤੇ ਨਹੀਂ ਹੈ। ਖਾਣਾ ਕੀ ਹੈ? ਅੰਬ, ਅੰਬ ਲੈਣੇ ਨੇ। ਅੰਬ ਆਪਾਂ ਕਹਿਣ ਤੋਂ ਭਾਵ ਉਹਨਾਂ ਦਾ ਰਸ ਲੈਣਾ, ਪਰ ਜੇ ਕੋਈ ਉਸ ਪਾਸੇ ਧਿਆਨ ਨਾ ਦੇਵੇ, ਉਹਦੀ ਵਾਹਵਾ ਨਾ ਕਰੇ, ਉਹਦੀ ਸਿਫਤ ਨਾ ਕਰੇ, ਉਹਦੀ ਵਡਿਆਈ ਨਾ ਕਰੇ, ਅਤੇ ਫਿਰ ਗੱਲਾਂ ਇਹ ਕਰੀ ਜਾਵੇ ਵੀ ਜੀ ਗੁਠਲੀ ਕੌੜੀ ਹੈ, ਕਿਸੇ ਵੀ ਫਲ ਦੀ ਲੈ ਲਓ। ਵੈਸੇ ਇੱਥੇ ਅੰਬ ਦਾ ਜ਼ਿਕਰ ਕੀਤਾ, ਇਹ ਸੋਚ ਬਣ ਗਈ ਬੰਦੇ ਦੀ, ਮੈਂਟੈਲਿਟੀ ਬਣ ਗਈ। ਮੈਨੂੰ ਗੱਲ ਯਾਦ ਆ ਗਈ, ਕਿਸੇ ਬੰਦੇ ਨੇ ਨਾ ਕੋਈ ਫੋਟੋ ਬਣਾਈ, ਉਹ ਫੋਟੋ ਬਣਾ ਕੇ ਔਰ ਉਹਦੇ ਬਹੁਤ ਕਮਾਲ ਦਾ ਕੋਈ ਚਿੱਤਰ, ਕੋਈ ਫੋਟੋ ਬਣਾਈ, ਉਹ ਲਾਤੀ। ਕਹਿੰਦੇ ਬਈ ਇਸ ਫੋਟੋ ਦੇ ਵਿੱਚ ਕੋਈ ਕਮੀ ਹੈ, ਕੋਈ ਘਾਟ ਹੈ, ਉਹ ਦੱਸੋ। ਸਾਰਿਆਂ ਨੇ ਜ਼ੋਰ ਲਾ ਲਿਆ, ਕੋਈ ਕਹਿੰਦਾ ਆਹ ਕਮੀ ਹੈ, ਕੋਈ ਕਹਿੰਦਾ ਆਹ ਨੁਕਸ ਹੈ। ਜਿਹੜੇ ਨੁਕਸ ਹੈ ਨਹੀਂ ਸੀ ਉਹ ਵੀ ਕੱਢਣ ਲੱਗ ਪਏ, ਜਿਹੜੀ ਹੈ ਨਹੀਂ ਸੀ ਕਮੀ ਉਹ ਵੀ ਦੱਸਣ ਲੱਗ ਪਏ। ਮਤਲਬ ਇੱਕ ਦੀ ਬਜਾਏ ਕਿੰਨੀਆਂ ਕਮੀਆਂ ਕੱਢਤੀਆਂ, ਕਿੰਨੇ ਨੁਕਸ ਕੱਢਤੇ। ਹਰ ਬੰਦੇ ਨੇ ਜ਼ੋਰ ਲਾਇਆ, ਹਰ ਬੰਦੇ ਨੇ ਕੋਸ਼ਿਸ਼ ਕੀਤੀ, ਹਰ ਬੰਦਾ ਕਿਵੇਂ ਨਾ ਕਿਵੇਂ ਯਤਨ ਕਰਿਆ, ਪਰ ਉਹਨੇ ਅੱਗੇ ਇਹ ਲਿਖਤਾ ਵੀ ਜਿਹੜੀਆਂ ਕਮੀਆਂ ਨੇ ਇਹ ਕਮੀਆਂ ਨੂੰ ਕੋਈ ਦੂਰ ਕਰਨ ਦਾ ਵੀ ਯਤਨ ਕਰੇ। ਇੱਕ ਵੀ ਬੰਦਾ ਨਹੀਂ ਸਾਹਮਣੇ ਆਇਆ, ਕਿਉਂਕਿ ਕਮੀਆਂ ਦੇਖਣੀਆਂ ਆਉਂਦੀਆਂ ਨੇ ਸਾਨੂੰ, ਘਾਟਾਂ ਦੇਖਣੀਆਂ ਆਉਂਦੀਆਂ ਨੇ, ਔਗਣ ਦੇਖਣੇ ਆਉਂਦੇ ਨੇ, ਪਰ ਉਹਨੂੰ ਸੁਧਾਰਨਾ, ਉਹਨੂੰ ਠੀਕ ਕਰਨਾ, ਉਹ ਪਹਿਲਾਂ ਤਾਂ ਕੋਈ ਆਉਂਦਾ ਨਹੀਂ, ਅਤੇ ਜੇ ਕੋਈ ਆਉਂਦਾ ਉਹਦੇ ਕਹਿਣ ਤੋਂ ਭਾਵ ਉਹਦਾ ਕੋਈ ਸਾਥ ਨਹੀਂ ਦਿੰਦਾ। ਇਹ ਪ੍ਰੋਬਲਮ ਹੈ, ਇਸੇ ਕਰਕੇ ਹੈ ਸਿਸਟਮ ਵਿਗੜਦਾ ਕਿਵੇਂ ਹੈ, ਹੌਲੀ ਹੌਲੀ ਸਿਸਟਮ ਵਿਗੜਦਾ, ਔਰ ਵਿਗੜੇ ਹੋਏ ਸਿਸਟਮ ਦਾ ਰੌਲਾ ਸਾਰੇ ਹੀ ਪਾਉਂਦੇ ਨੇ। ਖਾਸ ਕਰਕੇ ਇੱਥੇ ਦਾ ਮੈਨੂੰ ਨਹੀਂ ਪਤਾ, ਪਰ ਆਪਣੇ ਪੰਜਾਬ 'ਚ, ਇੰਡੀਆ ਦੇ ਵਿੱਚ ਰਾਜਨੀਤੀ ਦੇਖ ਲਓ ਕਿੰਨੀ ਗੰਧਲੀ ਹੋ ਗਈ ਹੈ ਨਾ। ਸਾਰੀਆਂ ਪਾਰਟੀਆਂ ਰੌਲਾ ਪਾਉਂਦੀਆਂ ਨੇ, ਸਾਰੇ ਚੀਕਾਂ ਮਾਰਦੇ ਨੇ। ਜਿਨ੍ਹਾਂ ਨੇ ਪਹਿਲਾਂ ਦੋ ਦੋ ਤਿੰਨ ਤਿੰਨ ਵਾਰੀ ਰਾਜ ਕਰ ਲਿਆ, ਤੁਸੀਂ ਉਹਨਾਂ ਨੂੰ ਸੁਣ ਲਓ, ਕਹਿੰਦੇ ਲੁੱਟ ਕੇ ਖਾ ਗਏ ਜੀ ਪੰਜਾਬ ਨੂੰ, ਜਿਵੇਂ ਆਪ ਬਹੁਤ ਤਨਾ ਕੁਝ ਦੇ ਕੇ ਗਏ ਹੁੰਦੇ ਨੇ ਪੰਜਾਬ ਨੂੰ। ਆਪ ਪੰਜਾਬ ਦਾ ਕਚੂਮਰ ਕੱਢਤਾ, ਪਾਣੀ ਵੇਚਤੇ, ਸਭ ਕੁਝ ਵੇਚਤਾ, ਰਾਜਧਾਨੀ ਵੇਚਤੀ, ਲੋਕਾਂ ਦਾ ਜੀਣਾ ਦੁੱਭਰ ਕਰਤਾ, ਟੈਕਸ ਲਾਤੇ। ਜਦੋਂ ਰਾਜਭਾਜ ਖੁੱਸ ਗਿਆ, ਹੁਣ ਚੀਕਾਂ ਮਾਰਦੇ ਨੇ, ਕਹਿੰਦੇ ਜੀ ਇਹਨਾਂ ਵਾਲਿਆਂ ਨੇ ਤਾਂ ਜੀ ਆਹ ਕਰਤਾ, ਪੰਜਾਬ ਦਾ ਸੱਤਿਆਨਾਸ਼ ਕਰਤਾ। ਤੁਸੀਂ ਕਿਹੜਾ ਪੰਜਾਬ ਦੇ ਝੰਡੇ 'ਚ ਲਾਤੇ ਸੀ? ਪਰ ਇੱਕ ਸੁਭਾਅ ਹੈ ਨਾ, ਜਿਹੜੀਆਂ ਉਹਨਾਂ ਨੇ ਚੰਗੀਆਂ ਚੀਜ਼ਾਂ ਦਿੱਤੀਆਂ ਉਹਨਾਂ ਦੀਆਂ ਵੀ ਇਗਨੋਰ, ਜਿਹੜੀਆਂ ਹੁਣ ਚੰਗੀਆਂ ਚੀਜ਼ਾਂ ਨੇ, ਬਹੁਤ ਕੁਝ ਚੰਗਾ ਹੋਇਆ, ਸਾਰਾ ਕੁਝ ਛੱਡਤਾ, ਬਹੁਤ ਕੁਝ ਜਿਹੜਾ ਮਾੜਾ ਹੋਇਆ। ਮੈਂ ਨਹੀਂ ਕਹਿ ਰਿਹਾ ਵੀ ਕੋਈ, ਮਤਲਬ ਮੇਰੀ ਮਨਸਾ ਇਹ ਨਹੀਂ ਹੈ ਮੈਂ ਕਿਸੇ ਨੂੰ ਚੰਗਾ ਜਾਂ ਮਾੜਾ ਕਹਾਂ। ਆਪਾਂ ਤਾਂ ਇਹ ਹੈ ਵੀ ਜੇ ਕਿਸੇ ਨੇ ਕੋਈ ਪਹਿਲਾਂ ਨਾਲੋਂ ਥੋੜ੍ਹਾ ਬਹੁਤਾ ਵੀ ਚੰਗਾ ਕਰਤਾ ਤਾਂ ਉਹਨੂੰ ਸ਼ਾਬਾਸ਼ ਦਿਓ, ਹੋਰ ਚੰਗਾ ਕਰਨ ਲਈ ਉਹਨੂੰ ਜਿਹੜਾ ਸੀ ਮੋਟੀਵੇਟ ਕਰੋ, ਭਾਈ ਚੰਗਾ ਕਰ, ਤੂੰ ਬਹੁਤ ਚੰਗਾ ਕੀਤਾ। ਪਰ ਜੇ ਪਹਿਲਿਆਂ ਨੇ, ਤੁਸੀਂ ਹੋਰ ਦੂਰ ਨਾ ਜਾਓ, ਬੇਅਦਬੀ 'ਤੇ ਹੀ ਦੇਖ ਲਓ ਤੁਸੀਂ। ਸਾਡਾ ਇਸ਼ਟ ਹੈ, ਸਾਡਾ ਰੱਬ ਹੈ, ਸਾਡਾ ਗੁਰੂ ਹੈ, ਸਾਡਾ ਸਭ ਕੁਝ ਹੈ ਗੁਰੂ ਗ੍ਰੰਥ ਸਾਹਿਬ। ਇਸ ਤੋਂ ਉੱਪਰ ਹੈ ਸਾਡਾ ਕੁਝ? ਇਹ ਤੋਂ ਉੱਪਰ ਤੁਹਾਡਾ ਕੁਝ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਹੈ? ਗੁਰੂ ਗ੍ਰੰਥ ਸਾਹਿਬ ਹੈ ਸਾਡਾ ਸਾਰਾ ਕੁਝ। ਸਾਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹੀ ਸਮਝਾਇਆ। ਅਤੇ ਜੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਜੇ ਮਹਾਰਾਜ ਨੇ ਕਿਹਾ ਸੀ ਜਿਹੜਾ ਸੀ ਵੀ ਮੇਰਾ ਗੁਰੂ ਸਤਿਗੁਰੂ ਹੈ ਹੀ ਸ਼ਬਦ ਹੈ ਨਾ, ਅਤੇ ਦਸਵੇਂ ਪਾਤਸ਼ਾਹ ਨੇ ਤਾਂ ਸਾਰਾ ਕੁਝ ਵਾਰ ਕੇ ਸਾਨੂੰ ਹੁਕਮ ਹੀ ਕੀਤਾ ਸੀ, ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ ਲੇਹ।
ਆ ਅੱਗੇ ਸੰਪੂਰਨਤਾ ਦਿਵਸ ਆਉਣਾ 30 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਸਾਂਝ ਪਾਵਾਂਗੇ, ਫਿਰ ਅੱਗੇ ਪ੍ਰਕਾਸ਼ ਦਿਹਾੜਾ ਆਉਣਾ ਗੁਰੂ ਗ੍ਰੰਥ ਸਾਹਿਬ ਜੀ ਦਾ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਕੁਝ ਮੰਨਦੇ ਹਾਂ, ਜਿਹੜੀਆਂ ਸਰਕਾਰਾਂ ਆਈਆਂ ਬੇਅਦਬੀ, ਚਲੋ ਮੈਂ ਸਰਕਾਰ ਵਾਲੇ ਪਾਸੇ ਨਾ ਜਾਵਾਂ, ਜਦੋਂ ਬੇਅਦਬੀ ਹੋਈ ਤੇ ਜਿਹੜੇ ਫਿਰ ਸੌਹਾਂ ਖਾ ਕੇ ਆਏ ਵੀ ਅਸੀਂ ਇਹ ਬੇਅਦਬੀ ਦਾ ਜਿਹੜਾ ਸੀਗਾ ਜਿਨ੍ਹਾਂ ਨੇ ਕੀਤੀਆਂ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ, ਉਹਨਾਂ 'ਤੇ ਦੋਸ਼ ਐਦ ਕਰਕੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਤੁਸੀਂ ਸਾਰਾ ਕੁਝ ਦੇਖਦੇ ਹੋ, ਸੌਹਾਂ ਸੁਆਂ ਕਿੱਥੇ ਗਈਆਂ, ਉਹ ਤੁਹਾਡੇ ਦਮਦਮਾ ਸਾਹਿਬ ਵੀ ਸੌਂਹ ਖਾਧੀ ਸੀ ਨਾਲੇ ਹੱਥ 'ਚ ਗੁਟਕਾ ਫੜ ਕੇ ਅਗਲਿਆਂ ਨੇ, ਪਰ ਕਿੱਥੇ ਹੈ? ਸਰਕਾਰਾਂ ਦਾ ਰਾਜ ਭਾਗ ਭੋਗ ਪਏ, 5-5 ਸਾਲ ਲੰਘ ਗਏ, ਪਰ ਬੇਅਦਬੀ ਉੱਥੇ ਹੀ ਖੜੀ ਹੈ। ਉਦੋਂ ਬਾਅਦ ਗੋਲੀਆਂ ਚੱਲੀਆਂ, ਉਹ ਵੀ ਕੇਸ ਉੱਥੇ ਨੇ, ਆ ਨਵੀਆਂ ਤੋਂ ਨਵੀਆਂ ਹੋਰ ਬੇਅਦਬੀਆਂ ਹੋ ਰਹੀਆਂ ਨੇ। ਕਦੇ ਸਰੂਪ ਅਗਨ ਭੇਟ ਹੋ ਗਏ, ਕਦੇ ਕਿਸੇ ਨੇ ਪਾੜਤਾ, ਕਦੇ ਕਿਸੇ ਨੇ ਕੁਝ ਕਰਤਾ, ਕੁਝ ਕੀਤਾ, ਬੜਾ ਰੌਲਾ ਪਿਆ। ਪਰ ਹੁਣ ਜੇ ਕਾਨੂੰਨ ਬਣਿਆ ਜਾਂ ਬਣਾਇਆ, ਮੈਂ ਨਹੀਂ ਕਹਿੰਦਾ ਵੀ ਇਹ ਚੰਗਾ ਜਾਂ ਮਾੜਾ, ਬਿਲਕੁਲ ਮੈਂ ਇਸ ਪਾਸੇ ਨਾ ਜਾਵਾਂ, ਮੇਰੇ ਵਿਚਾਰ ਤੁਸੀਂ ਸਮਝਣਾ ਕਿਉਂਕਿ ਹਲੇ ਕੰਟਰੋਵਰਸੀ ਹੈ, ਪਰ ਜਿੰਨਾ ਕੁ ਬਣਿਆ ਜਿੰਨਾ ਕੁ ਬਣਾਇਆ ਉਹ ਵੀ ਇਸ਼ੂ ਬਣਿਆ ਪਿਆ ਵੀ ਜੀ ਇਹ ਇਹਦੇ ਵਿੱਚ ਆਹ ਸ਼ਬਦ ਠੀਕ ਨਹੀਂ ਜਾਂ ਆਹ ਗਲਤ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੁੱਛਿਆ ਨਹੀਂ। ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਘਾਟਾਂ ਕਮੀਆਂ ਆਪਾਂ ਸਾਰਿਆਂ ਦੀਆਂ ਵੇਖਦੇ ਹਾਂ, ਗਲਤ ਇਹ ਵੀ ਤੁਸੀਂ ਕੁਝ ਕਰੋ। ਜੇ ਕਿਸੇ ਨੇ ਕੁਝ ਕੀਤਾ, ਭਾਈ ਗੁਰਦਾਸ ਇਹ ਕਹਿ ਰਹੇ ਨੇ ਵੀ ਮੇਰਾ ਤੇ ਮਿੱਤਰ ਵੀ ਉਹ ਹੈ ਜਿਹੜਾ ਇਹ ਕਹਿੰਦਾ ਵੀ ਮੈਂ ਬੁਰਾ, ਮੈਂ ਕੁਝ ਨਹੀਂ ਕੀਤਾ, ਮੇਰੇ ਨਾਲੋਂ ਚੰਗਾ ਇਹ ਹੈ ਇਹਨੇ ਕੀਤਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਹਮ ਬੁਰੇ। ਪਰ ਇੱਥੇ ਤਾਣਾ ਬਾਣਾ ਐਸਾ, ਇੱਥੇ ਬੁਰੇ ਤੋਂ ਬੁਰਾ ਬੰਦਾ ਵੀ, ਭੈੜੇ ਤੋਂ ਭੈੜਾ ਬੰਦਾ ਵੀ ਆਪਣੇ ਆਪ ਨੂੰ ਦੁੱਧ ਧੋਤਾ ਕਹਿ ਰਿਹਾ, ਜਿਹੜਾ ਕੋਈ ਚੰਗਾ, ਜਿਹੜਾ ਕੋਈ ਮਾੜੀ ਮੋਟੀ ਚੰਗਿਆਈ ਕਰਦਾ, ਔਰ ਉਹਨੂੰ ਵੀ ਉਹ ਨਿੰਦੀ ਜਾ ਰਿਹਾ। ਔਰ ਜਿਵੇਂ ਉਹ ਪਿੱਛੇ ਜੇ ਸੀਗਾ ਬਈ ਜਦੋਂ ਦੁਸਹਿਰਾ ਸੀਗਾ, ਦੁਸਹਿਰੇ ਨੂੰ ਫੂਕਣਾ ਸੀਗਾ, ਤੀਰ ਮਾਰਨਾ ਸੀ, ਅੱਗ ਲਾਉਣੀ ਸੀ, ਕਹਿੰਦੇ ਅੱਜ ਤਾਂ ਰਾਵਣ ਵੀ ਸ਼ਰਮ ਸ਼ਰ ਹੁੰਦਾ ਹੋਣਾ, ਕਿਉਂਕਿ ਕੁਝ ਐਸੇ ਲੀਡਰਾਂ ਨੇ ਜਿਹਨਾਂ ਤੇ 5-5 ਰੇਪ ਦੇ ਕੇਸ ਨੇ, ਜਿਹੜੇ ਰੈਪਿਸਟ ਨੇ, ਜਿਹੜੇ ਰੇਪ ਦੇ ਕੇਸ ਨੇ, ਕੋਰਟ ਕਚਹਿਰੀਆਂ ਦੇ ਵਿੱਚ ਤਰੀਖਾਂ ਪੈਂਦੀਆਂ ਨੇ, ਜਿਨ੍ਹਾਂ ਦੇ ਉੱਪਰ ਦੋਸ਼ ਆਇਦ ਹੋ ਗਏ ਨੇ। ਔਰ ਉਹ ਜਦੋਂ ਰਾਵਣ ਦੇ ਤੀਰ ਮਾਰਦੇ ਹੋਣਗੇ, ਰਾਵਣ ਵੀ ਹੱਸਦਾ ਹੋਊਗਾ ਵੀ ਮੈਂ ਤਾਂ ਕੁਝ ਐਸਾ ਕੀਤਾ ਹੀ ਨਹੀਂ ਸੀ, ਮੈਂ ਤਾਂ ਸੀਤਾ ਨੂੰ ਚੱਕਿਆ ਹੀ ਸੀ, ਪਰ ਉਹਦੀ ਕੋਈ ਇਸ ਤਰ੍ਹਾਂ ਦਾ ਕੋਈ ਮੈਂ ਕੰਮ ਨਹੀਂ ਕੀਤਾ, ਆਪਾਂ ਸਾਰੇ ਹੀ ਜਾਣਦੇ ਹਾਂ। ਪਰ ਜਿਹੜੇ ਤੁਸੀਂ ਮੇਰੇ ਤੀਰ ਮਾਰਨ ਲੱਗੇ ਹੋ, ਜਿਹੜੇ ਤੁਸੀਂ ਮੇਰਾ ਜਲੂਸ ਕੱਢਣ ਲੱਗੇ ਹੋ, ਤੇ ਤੁਸੀਂ ਕਿੰਨੇ ਕੁ ਦੁੱਧ ਧੋਤੇ ਹੋ ਬਈ? ਤੁਸੀਂ ਕਿੰਨੀਆਂ ਕੁ ਦੀਆਂ ਇੱਜ਼ਤਾਂ ਬਚਾ ਲਈਆਂ? ਤੁਸੀਂ ਕਿੰਨੀਆਂ ਕੁ ਦੀ ਪੈਜ ਰੱਖੀ ਹੈ? ਤੁਸੀਂ ਸ਼ਰੇਆਮ ਆਜ਼ਾਦ ਦੇਸ਼ ਦੇ ਵਿੱਚ ਬੱਚੀਆਂ ਦੀਆਂ ਇੱਜ਼ਤਾਂ ਲੁੱਟੀਆਂ, ਉਹਨਾਂ ਦੀ ਇੱਜ਼ਤਾਂ ਨਾਲ ਖੇਡੇ, ਹੋ ਰਿਹਾ ਨਾ ਸਾਰਾ ਕੁਛ, ਪਰ ਨਿੰਦਰੇ ਨੇ ਦੂਜਿਆਂ ਨੂੰ। ਇਹ ਸੁਭਾਅ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝ ਲਿਆ, ਆਪਾਂ ਤਾਂ ਮਿੱਤਰ ਵੀ ਉਹਨੂੰ ਬਣਾਇਆ ਬਸ, ਜਿਹੜੇ ਨਿਮਰਤਾ ਚ ਨੇ, ਜਿਹੜੇ ਕਹਿੰਦੇ ਨੇ ਮੈਂ ਮੇਰੇ ਜਿੰਨਾ ਬੁਰਾ ਕੋਈ ਨਹੀਂ ਹੈ, ਮੈਂ ਤਾਂ ਸਾਰਿਆਂ ਨਾਲੋਂ ਬੁਰਾ, ਮੇਰੇ ਨਾਲੋਂ ਸਾਰੇ ਚੰਗੇ ਨੇ, ਸੋਚ ਇਹ ਰੱਖਣੀ ਹੈ। ਗੁਰੂ ਸਾਹਿਬ ਨੇ ਕਿਤੇ ਆਪਣੇ ਆਪ ਨੂੰ ਚੰਗਾ ਨਹੀਂ ਕਿਹਾ, ਪਰ ਗੁਰੂ ਸਾਹਿਬ ਤਾਂ ਚੰਗਾ ਹੈ ਵੀ ਕੋਈ ਨਹੀਂ, ਉਹ ਤਾਂ ਕਹਿੰਦੇ ਨਾਨਕ ਨੀਚ ਕਹਿ ਵਿਚਾਰ। ਭਾਈ ਗੁਰਦਾਸ ਜਿਨ੍ਹਾਂ ਦੀ ਆਪਾਂ ਰਚਨਾ ਵਾਚ ਰਹੇ ਹਾਂ, ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ, ਚੋਰ ਜਾਰ ਜੁਆਰ ਹਾਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੋਹ ਕੋ ਨਾ ਰਖੰਦਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਆਹ ਪੌੜੀ ਹੈ ਭਾਈ ਗੁਰਦਾਸ ਦੀ। 20 ਔਗਣ ਨੇ ਗੁਰਮੁਖ ਇਹਦੇ ਵਿੱਚ, 20 ਔਗਣ, 20 ਘਾਟਾਂ ਕਹਿੰਦੇ ਜਿਹੜੀਆਂ ਮੇਰੇ ਚ ਨੇ, ਭਾਈ ਗੁਰਦਾਸ ਨੇ ਮੰਨਿਆ। ਨਿਮਰਤਾ ਵੇਖੋ, ਹਾਂ ਅਪਰਾਧੀ ਗੁਨਾਹਗਾਰ, ਮੈਂ ਇਹਦੀ ਇਕੱਲੇ ਇਕੱਲੇ ਦੀ ਵਿਆਖਿਆ ਨਾ ਕਰਾਂ, ਹਾਂ ਬੇਮੁਖ ਮੰਦਾ, ਮੈਂ ਗੁਨਾਹਗਾਰ ਹਾਂ, ਮੈਂ ਅਪਰਾਧੀ ਹਾਂ, ਮੈਂ ਬੇਮੁਖ ਹਾਂ, ਮੈਂ ਮੰਦੇ ਤੋਂ ਮੰਦਾ, ਚੋਰ ਹਾਂ, ਮੈਂ ਜੁਆਰ ਹਾਂ, ਮੈਂ ਚੋਰ ਜਾਰ ਜੁਆਰ ਹਾਂ, ਮੈਂ ਅੱਡੀਆਂ ਚੁੱਕ ਚੁੱਕ ਕੇ ਪਰਾਏ ਘਰਾਂ ਵੱਲ ਵੇਖਦਾ ਪਰ ਘਰ ਜੋ ਹੰਦਾ, ਨਿੰਦਕ ਹਾਂ, ਦੁਸ਼ਟ ਹਾਂ, ਹਰਾਮ ਖੋਰ ਹਾਂ, ਲੋਕਾਂ ਨੂੰ ਠੱਗਦਾ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਮੇਰੇ ਵਿੱਚ ਸਾਰੇ ਵਿਕਾਰ ਨੇ, ਅਹੰਕਾਰ ਕਰਦਾ, ਅਹੰਕਾਰੀ ਵੀ ਹਾਂ ਮੈਂ, ਤੇ ਕੈਸੇ ਕਮਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਮੇਰਾ ਕਹਿਣ ਤੋਂ ਭਾਵ ਇਹ, ਜਿਵੇਂ ਭੱਟਾਂ ਨੇ ਆਖਿਆ ਸੀ ਮਹਾਰਾਜ ਕੋਲ ਆ ਕੇ, ਭੱਟ ਕੋਈ ਆਮ ਬੰਦੇ ਨਹੀਂ ਸੀਗੇ, ਭੱਟ ਕੋਈ ਆਮ ਵਿਅਕਤੀ ਨਹੀਂ ਸੀਗੇ, ਭੱਟ ਆਲਮ ਫਾਜ਼ਲ ਸੀ, ਭੱਟ ਪੜ੍ਹੇ ਲਿਖੇ ਸੀ, ਭੱਟ ਬ੍ਰਾਹਮਣ ਸੀ, ਭੱਟ ਬ੍ਰਾਹਮਣਾਂ ਦੇ ਵਿੱਚੋਂ ਵੀ ਉਹ ਬ੍ਰਾਹਮਣ ਸੀ ਜਿਹੜੇ ਵਿਦਵਾਨ ਬ੍ਰਾਹਮਣ ਸੀਗੇ, ਜਿਹੜੇ ਵਿਦਿਆ ਦੇ ਨਾਲ ਜੁੜੇ ਹੋਏ ਸੀ,
ਬੜੇ ਐਜੂਕੇਟ, ਬੜੇ ਅਧਿਆਤਮਕ ਖੋਜੀ. ਇੱਕ ਤਾਂ ਉਹੀ ਹੁੰਦਾ ਨਾ ਵੀ ਬੰਦਾ ਉੱਚੀ ਜਾਤ ਚ ਪੈਦਾ ਹੋ ਗਿਆ ਪਰ ਹੁੰਦਾ ਬੁੱਝ ਹੀ ਹੈ, ਉਹ ਗੁਣ ਕੋਈ ਹੁੰਦਾ ਨਹੀਂ ਹੈ, ਉਹਨੂੰ ਆਪਣੀ ਜਾਤ ਦਾ ਆਪਣੀ ਕੁਲ ਦਾ ਹੰਕਾਰ ਲੈ ਬੈਠਦਾ. ਪਰ ਜਿਹੜੇ ਭੱਟ ਸੀਗੇ ਇਹ ਬ੍ਰਾਹਮਣਾਂ ਦੇ ਵਿੱਚੋਂ ਵੀ ਉਹ ਸ੍ਰੇਸ਼ਟ ਬ੍ਰਾਹਮਣ ਸੀ ਜਿਹੜੇ ਅਧਿਆਤਮਕ ਖੇਤਰ ਦੇ ਖੋਜੀ ਸੀ, ਸੱਚ ਦੀ ਖੋਜ ਵਿੱਚ ਨਿਕਲੇ. ਜਿਹੜੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲ ਜਾਣਾ ਕੀਤਾ, ਬੜੇ ਬੜੇ ਸਾਧੂਆਂ ਸੰਤਾਂ ਨੂੰ ਮਿਲੇ, ਬੜੇ ਬੜੇ ਆਪੋ ਬਣੇ ਗੁਰੂਆਂ ਨੂੰ ਮਿਲੇ. ਉਹਨਾਂ ਨਾਲ ਇਹਨਾਂ ਨੇ ਵਿਚਾਰ ਚਰਚਾਵਾਂ ਕੀਤੀਆਂ, ਉਹਨਾਂ ਨਾਲ ਉਹਨਾਂ ਦੀ ਸੰਗਤ ਕੀਤੀ. ਪਰ ਇਹਨਾਂ ਭੱਟ ਸਾਹਿਬਾਨਾਂ ਨੂੰ ਉਹ ਗੱਲ ਨਹੀਂ ਕਿਸੇ ਸੇ ਨਜ਼ਰ ਆਈ. ਬਸ ਜਿੰਨੇ ਵੀ ਸੀ ਸਾਰੇ ਆਏ ਕਹਿੰਦੇ ਸੀ ਵੀ ਅਸੀਂ ਉਹ ਚੰਗੇ ਹਾਂ, ਅਸੀਂ ਉਹ ਸੰਤ ਹਾਂ, ਅਸੀਂ ਉਹ ਬ੍ਰਹਮ ਗਿਆਨੀ ਹਾਂ, ਅਸੀਂ ਉਹ ਰੱਬ ਹਾਂ. ਤੇ ਉਹ ਨਿਰਾਸ਼ ਹੁੰਦੇ ਰਹੇ, ਉਹਨਾਂ ਦੀ ਆਸ ਨੂੰ ਬੂਰ ਨਾ ਪਿਆ ਕਿਤੇ. ਭਾਗਾਂ ਵਾਲੇ ਜਦੋਂ ਉਹੀ ਭੱਟ ਨਾ ਲੱਭਦੇ ਲੱਭਦੇ ਸਾਲਾਂ ਬੱਧੀ ਸਮਾਂ ਲੰਘ ਗਿਆ ਸੀ ਉਹਨਾਂ ਨੂੰ ਚੰਗੇ ਬੰਦਿਆਂ ਦੀ ਭਾਲ ਵਿੱਚ, ਨੇਕ ਬੰਦਿਆਂ ਦੀ, ਭਲੇ ਬੰਦਿਆਂ ਦੀ ਭਾਲ ਵਿੱਚ. ਜਦੋਂ ਸਾਲਾਂ ਬੱਧੀ ਸਮਾਂ ਲੰਘ ਗਿਆ ਉਹ ਫਿਰ ਇੱਧਰ ਆਏ ਗੁਰੂ ਨਾਨਕ ਦੇ ਘਰ ਵਿੱਚ. ਉਹ ਇੱਥੇ ਆਏ ਗੁਰੂ ਨਾਨਕ ਦੇ ਘਰ ਵਿੱਚ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾਵਾਂ ਨਿਭਾ ਰਹੇ ਨੇ. ਇੱਥੇ ਉਹਨਾਂ ਨੇ ਆ ਕੇ ਵੇਖੇ ਵੀ ਇੱਥੇ ਸਾਰਿਆਂ ਨੂੰ ਕੁਲਾ ਵਿੱਚ ਲਿਆ ਜਾਂਦਾ, ਇੱਥੇ ਤੇ ਸਾਰਿਆਂ ਨੂੰ ਬਰਾਬਰ ਉਪਦੇਸ਼ ਦਿੱਤਾ ਜਾਂਦਾ. ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ. ਇੱਥੇ ਉਹਨਾਂ ਨੇ ਆ ਕੇ ਵੇਖਿਆ ਤਾਂ ਇਸਤਰੀ ਜਾਤੀ ਨੂੰ ਬੜਾ ਮਾਨ ਸਨਮਾਨ ਹੈ, ਕਿਉਂਕਿ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਵੀ ਪ੍ਰਚਾਰਕ ਬਣਾਈਆਂ ਸੀ. ਜਿਹੜੇ ਕਹਿੰਦੇ ਸੀ ਇਸਤਰੀ ਜਾਤੀ ਮੁਕਤੀ ਨਹੀਂ ਪ੍ਰਾਪਤ ਕਰ ਸਕਦੀ, ਜਿਹੜੇ ਕਹਿੰਦੇ ਸੀ ਔਰਤ ਨਰਕ ਦਾ ਦੁਆਰ ਹੈ, ਜਿਹੜੇ ਕਹਿੰਦੇ ਸੀ ਔਰਤ ਵਿੱਚ ਆਤਮਾ ਨਹੀਂ ਹੈ, ਜਿਹੜੇ ਕਹਿੰਦੇ ਸੀ ਔਰਤ ਕੁਦਰਤੀ ਵੱਡੀ ਗਲਤੀ ਹੈ, ਉਹਨਾਂ ਨੇ ਆ ਕੇ ਵੇਖਿਆ ਵੀ ਇੱਥੇ ਤੇ ਕਿਹਾ ਜਾਂਦਾ ਸੋ ਕਿਉਂ ਮੰਦਾ ਆਖੀਏ ਜਿੱਤੇ ਜੰਮੇ ਰਾਜਾ ਹਨ. ਇੱਥੇ ਉਹਨਾਂ ਨੇ ਆ ਕੇ ਵੇਖਿਆ ਇੱਥੇ ਤੇ ਮੱਥੋ ਤੇ ਮੁਰਾਰੀ ਦੋ ਪ੍ਰਚਾਰਕ ਸੀਗੀਆਂ, ਜਿਹੜੀਆਂ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਕੀਤੀ ਉਹਦੇ ਵਿੱਚ ਦੋ ਬੀਬੀਆਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਸੀ. ਬੜਾ ਕ੍ਰਾਂਤੀਕਾਰੀ ਕੰਮ ਸੀ ਉਦੋਂ ਇਹ, ਲੋਕਾਂ ਦੇ ਦੰਦ ਜੁੜ ਗਏ ਸੀ ਵੀ ਹੈ ਬੀਬੀਆਂ ਵੀ ਪ੍ਰਚਾਰਕ ਬਣ ਸਕਦੀਆਂ ਨੇ. ਅੱਜ ਵੀ ਇਹ ਗੁਰੂ ਦੀ ਕਲਾ ਹੀ ਵਰਤ ਰਹੀ ਆ, ਮੇਰੇ ਤੋਂ ਬਾਅਦ ਢਾਡੀ ਜਥੇ ਲੱਗਣਾ, ਬੀਬੀਆਂ ਹੀ ਨੇ ਆਪਣੀਆਂ ਭੈਣਾਂ ਨੇ. ਤੇ ਗੁਰੂ ਨਾਨਕ ਦੀ ਕਿਰਪਾ ਹੈ, ਇਹ ਬਹੁਤ ਵੱਡੀ ਗੱਲ ਹੈ ਸਾਡੇ ਲਈ, ਮਾਣ ਵਾਲੀ ਗੱਲ ਹੈ. ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਉਹ ਭਾਟਾਂ ਨੇ ਵੇਖਿਆ ਕਿ ਹੈਰਾਨ ਹੋਏ, ਤੇ ਫਿਰ ਉਹਨਾਂ ਨੇ ਵੇਖਿਆ ਵੀ ਇੱਥੇ ਸਾਰਿਆਂ ਨੂੰ ਪਿਆਰ ਦਿੱਤਾ ਜਾਂਦਾ ਹੈ, ਕਲਾ. ਅੱਛਾ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਹੰਕਾਰ ਨਹੀਂ ਹੈ ਇੱਥੇ, ਤੇ ਇਹ ਕਿਹਾ ਜਾਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਇੱਥੇ ਕਿਹਾ ਜਾਂਦਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ. ਫਿਰ ਉਹਨਾਂ ਨੇ ਸਾਰਾ ਕੁਝ ਦੇਖ ਕੇ ਉਹਨਾਂ ਦੇ ਵਿੱਚ ਵੀ ਨਿਮਰਤਾ ਆਈ, ਉਹਨਾਂ ਨੇ ਦੇਖ ਕੇ ਪਤਾ ਕੀ ਆਖਿਆ, ਫਿਰ ਉਹ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ. ਉਹਨਾਂ ਨੇ ਐਵੇਂ ਥੋੜੋ ਕਹਿਤਾ ਸੀ,

ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਉਹਨਾਂ ਭੱਟਾ ਨੇ ਆ ਕੇ ਫਿਰ ਬੇਨਤੀਆਂ ਕੀਤੀਆਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ। ਉਹ ਭੱਟਾ ਨੂੰ ਐਸਾ ਪਿਆਰ ਮਿਲਿਆ, ਐਸਾ ਸਤਿਕਾਰ ਮਿਲਿਆ, ਉਹ ਇੰਨੇ ਇੰਪ੍ਰੈਸ, ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੇ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਸਵਈਏ ਉਚਾਰੇ। ਜਿਹੜੇ ਭੱਟਾਂ ਦੇ ਸਵਈਏ ਤੁਸੀਂ ਪੜ੍ਹਦੇ ਹੋ ਨਾ ਦਰਬਾਰ ਸਾਹਿਬ, ਉਹਨਾਂ ਦਾ ਰੋਜ਼ ਪੜ੍ਹੇ ਜਾਂਦੇ ਨੇ, ਬੜਾ ਅਲੌਕਿਕ ਆਨੰਦਮਈ ਉਹ ਨਜ਼ਾਰਾ ਹੁੰਦਾ। ਫਿਰ ਮਹਾਰਾਜ ਨੇ ਉਹਨਾਂ ਭੱਟਾਂ ਦੇ ਸਵਈਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਦਿੱਤੀ। ਭੱਟ ਸਾਹਿਬਾਨਾਂ ਦੇ ਸਵਈਆਂ, ਉਹਨਾਂ ਦੀ ਬਾਣੀ ਨੂੰ ਮਹਾਰਾਜ ਨੇ ਨਿਵਾਜਿਆ। ਮੈਂ ਤਾਂ ਬੇਨਤੀ ਕਰ ਰਿਹਾ ਸੀ, ਇੱਥੇ ਕੀ ਹੈ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਥ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀ ਹੈ। ਲਓ ਗੁਰਮੁਖ ਪਿਆਰਿਓ, ਅਖੀਰਲੀਆਂ ਪੰਕਤੀਆਂ ਨੇ, ਅੰਤ ਵਿੱਚ ਭਾਈ ਗੁਰਦਾਸ ਸਾਨੂੰ ਸਮਝਾਉਂਦੇ ਨੇ, ਕਹਿੰਦੇ

ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿਵੇਂ ਆਪ ਜੀ ਨੇ ਪਿਆਰ ਨਾਲ ਸਰਵਣ ਕੀਤਾ, ਇਸੇ ਤਰ੍ਹਾਂ ਕਹਿੰਦੇ ਗੁਰ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦੀ ਚਰਚਾ, ਗੁਰੂ ਦੀ ਸਿੱਖਿਆ, ਗੁਰੂ ਕਾ ਬਚਨ, ਗੁਰੂ ਕੀ ਕੋਈ ਕਥਾ ਕਹਾਣੀ, ਇਹਦਾ ਦਾਨ ਸਭਨਾਂ ਤੋਂ ਲੈ ਲੈਣਾ ਚਾਹੀਦਾ। ਜਿੱਥੋਂ ਕੋਈ ਤੁਹਾਨੂੰ ਗੁਰੂ ਦਾ ਉਪਦੇਸ਼ ਮਿਲਦਾ ਲੈ ਲੈਣਾ ਚਾਹੀਦਾ, ਜਿੱਥੋਂ ਕੋਈ ਗੁਰੂ ਦੀ ਸਿੱਖਿਆ ਮਿਲਦੀ ਹੈ ਲੈ ਲੈਣੀ ਚਾਹੀਦੀ ਹੈ, ਕੋਈ ਗੁਰੂ ਦਾ ਸਿਧਾਂਤ ਤੁਹਾਨੂੰ ਦ੍ਰਿੜ ਕਰਵਾ ਰਿਹਾ ਲੈ ਲੈਣਾ ਚਾਹੀਦਾ। ਅਤੇ ਸਾਰੇ ਪ੍ਰਾਣੀਆਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਹਿੰਦੂ ਦਾ ਵੀ ਸਤਿਕਾਰ ਹੈ, ਮੁਸਲਮਾਨ ਦਾ ਵੀ ਸਤਿਕਾਰ ਹੈ, ਅਸੀਂ ਸਾਰਿਆਂ ਨੂੰ ਆਪਣੇ ਭਰਾ ਮੰਨਦੇ ਹਾਂ, ਅਸੀਂ ਤਾਂ ਕਹਿੰਦੇ ਨਹੀਂ ਸਾਰੇ ਕੁਦਰਤ ਦੇ ਬੱਚੇ ਨੇ, ਏਕ ਪਿਤਾ ਇੱਕ ਸਕੇ ਹਮ ਬਾਰਕ, ਸਾਨੂੰ ਤਾਂ ਇਹ ਸਮਝਾਇਆ। ਇੱਥੇ ਤਾਂ ਨਾ ਹਿੰਦੂ ਮਾੜਾ ਨਾ ਮੁਸਲਮਾਨ ਮਾੜਾ, ਹਾਂ ਉਸ ਬਾਣੇ ਦੇ ਵਿੱਚ ਬੰਦੇ ਮਾੜੇ ਹੋ ਸਕਦੇ ਨੇ, ਜਿਵੇਂ ਸੁੱਚਾਨੰਦ ਮਾੜਾ ਹੋ ਸਕਦਾ, ਉਹਨੇ ਸਾਹਿਬਜ਼ਾਦਿਆਂ ਪ੍ਰਤੀ ਸ਼ਬਦ ਮਾੜੇ ਆਖੇ, ਪਰ ਸ਼ੇਰ ਖਾਨ ਚੰਗਾ ਹੋ ਸਕਦਾ, ਗਨੀ ਖਾਨ ਨਵੀ ਖਾਨ ਚੰਗੇ ਨੇ, ਪੀਰ ਬੁੱਧੂ ਸ਼ਾਹ ਚੰਗਾ, ਤਮਾਮ ਉਦਾਹਰਨਾਂ ਨੇ। ਇਸ ਕਰਕੇ ਕੋਈ ਧਰਮ ਆਪਣੇ ਆਪ ਦੇ ਵਿੱਚ ਆਪਾਂ ਮਾੜਾ ਚੰਗਾ ਨਹੀਂ ਕਹਿ ਸਕਦੇ। ਭਾਈ ਸਾਹਿਬ ਕਹਿੰਦੇ ਸਾਰੇ ਪ੍ਰਾਣੀਆਂ ਦਾ ਸਤਿਕਾਰ ਕਰਨਾ ਚਾਹੀਦਾ, ਕਿਸੇ ਦਾ ਕੋਈ ਔਗਣ ਵੇਖ ਕੇ, ਕੋਈ ਘਾਟ ਵੇਖ ਕੇ ਔਰ ਉਹਨੂੰ ਭੰਡਣ ਦੀ ਬਜਾਏ ਜਾਂ ਤਾਂ ਦੂਰ ਕਰਨ ਦਾ ਯਤਨ ਕਰੋ, ਜਾਂ ਉਹਨੂੰ ਇਗਨੋਰ ਕਰੋ, ਜਾਂ ਉਹਨੂੰ ਕਹਿ ਦਿਓ ਵੀ ਇਹ ਛੱਡੋ, ਇਹਦੇ ਗੁਣ ਵੇਖੋ ਬੰਦੇ ਦੇ ਕਿੰਨੇ ਨੇ। ਜਿਹੋ ਜਿਵੇਂ ਬਾਣੀ ਦਾ ਫੁਰਮਾਨ ਹੈ ਵੀ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਕਈ ਬੰਦੇ ਐਸੀਆਂ ਥਾਵਾਂ 'ਤੇ ਬੈਠੇ ਨੇ, ਉਹਨਾਂ ਨੇ ਆਪਣੀ ਕੌਮ ਦਾ, ਆਪਣੇ ਲੋਕਾਂ ਦਾ ਬਹੁਤ ਸੋਚਿਆ, ਭਾਵੇਂ ਕਿ ਉਹਨਾਂ ਦਾ ਆਪਣਾ ਜੀਵਨ ਕੈਸਾ ਸੀ ਜਾਂ ਉਹਨਾਂ ਦੇ ਵਿੱਚ ਕੋਈ ਘਾਟਾਂ ਕਮੀਆਂ ਸੀ, ਉਹ ਚੀਜ਼ਾਂ ਨਹੀਂ ਵੇਖਣੀਆਂ ਚਾਹੀਦੀਆਂ। ਜਿਨਾਹ ਨੂੰ ਵੇਖੋ ਤੁਸੀਂ, ਜਿਨਾਹ ਉਹਨੇ ਆਪਣਾ ਪਾਕਿਸਤਾਨ ਲੈ ਕੇ ਦੇ ਤਾ ਮੁਸਲਮਾਨਾਂ ਨੂੰ, ਪਰ ਨਾ ਉਹ ਟੋਪੀ ਪਹਿਨਦਾ ਸੀ, ਨਾ ਉਹਨੇ ਦਾੜੀ ਰੱਖੀ, ਅਤੇ ਨਾ ਉਹ ਕੋਈ ਉੱਦਾਂ ਮੁਸਲਮਾਨੀ ਜਿਹੜੀ ਉਹਨਾਂ ਦੀ ਮਰਿਆਦਾ ਉਹਦੇ ਵਿੱਚ ਫਿੱਟ ਬੈਠਦਾ ਸੀ, ਪਰ ਉਹਨੇ ਕੀਤਾ, ਉਹਦੀਆਂ ਫੋਟੋਆਂ ਲੱਗੀਆਂ ਨੇ, ਲੋਕ ਉਹਨੂੰ ਮੰਨਦੇ ਨੇ। ਅਤੇ ਪਰ ਕੁਝ ਕੁ ਉਹਦੇ 'ਚ ਇਹ ਘਾਟ ਨਹੀਂ ਵੇਖਣੀ, ਉਹਨੇ ਕਿੰਨਾ ਕੁਝ ਕੀਤਾ ਆਪਣੇ ਲੋਕਾਂ ਲਈ। ਭਾਈ ਸਾਹਿਬ ਜੀ ਇਹ ਕਹਿੰਦੇ ਨੇ, ਕਹਿੰਦੇ ਕਿਸੇ ਦੇ ਵਿੱਚ ਅਸੀਂ ਕਈ ਵਾਰੀ ਇਹੀ ਦੇਖੀ ਜਾਂਦੇ ਹਾਂ ਵੀ ਇਹਨੇ ਆਹ ਨਹੀਂ ਕੀਤਾ, ਇਹਦੇ ਕੋਲ ਆਹ ਨਹੀਂ ਹੈ, ਅਸੀਂ ਉਹ ਬੰਦੇ ਦੇ ਚੰਗੇ ਕੰਮ ਦੇਖਣ ਦੀ ਬਜਾਏ ਉਹਦਾ ਬਾਹਰੀ ਘਾਟਾਂ, ਬਾਹਰੀ ਕਮੀਆਂ, ਇਹ ਜੀ ਸ਼ਰਾਬ ਪੀਂਦਾ ਜੀ, ਇਹ ਜੀ, ਮੈਂ ਕਹਿੰਦਾ ਮਾੜੀਆਂ ਚੀਜ਼ਾਂ ਛੱਡਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ, ਪਰ ਜੇ ਕਿਸੇ ਦੇ ਵਿੱਚ ਕੋਈ 100 ਗੁਣ ਹੈ, ਕੋਈ 5-4 ਔਗਣ ਨੇ, ਭਾਈ ਗੁਰਦਾਸ ਇਹ ਕਹਿ ਰਹੇ ਨੇ ਤੁਸੀਂ ਆਪਣਾ ਨਜ਼ਰੀਆ ਐਸਾ ਬਣਾਓ। ਬਸ ਬਹੁਤ ਸਾਰੇ ਨੇ ਜਿਹੜੇ ਇੱਥੇ ਸੇਵਾ ਕਰਦੇ ਨੇ, ਬਹੁਤ ਸਾਰਿਆਂ ਨੇ ਜਦੋਂ ਜਦੋਂ ਕੋਈ ਮੋਰਚੇ ਲੱਗੇ ਨੇ, ਜਦੋਂ ਜਦੋਂ ਕੋਈ ਧਰਨੇ ਲੱਗੇ ਨੇ, ਜਦੋਂ ਜਦੋਂ ਕੋਈ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦੀ ਲੋੜ ਪਈ ਹੈ, ਉਹਨਾਂ ਨੇ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ। ਚੰਗੇ ਬੰਦਿਆਂ ਦੀਆਂ ਚੰਗਿਆਈਆਂ ਵੇਖਣੀਆਂ ਚਾਹੀਦੀਆਂ ਨੇ, ਔਰ ਬੁਰੇ ਬੰਦਿਆਂ ਦੀ ਜਿਹੜੀ ਬੁਰਿਆਈ ਹੈ ਉਹ ਇਗਨੋਰ ਕਰਨੀ ਚਾਹੀਦੀ ਹੈ, ਉਹ ਅਣਡਿੱਠ ਕਰਨੀ ਚਾਹੀਦੀ ਹੈ, ਜਾਂ ਫਿਰ ਉਹਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਮਿੱਤਰਤਾ ਹੀ ਇਹੀ ਹੈ, ਤਾਂ ਹੀ ਤਾਂ ਮਹਾਰਾਜ ਨੇ ਕਿਹਾ ਸੀ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ, ਹੋਂ ਢੂੰਡ ਹਿੰਦੀ ਜੱਗ ਸਵਾਇਆ ਜਨ ਨਾਨਕ ਬਿਰਲੇ ਕਈ। ਮੈਂ ਬੇਨਤੀ ਇਹ ਕਰਕੇ ਸਮਾਪਤੀ ਕਰਾਂ, ਅਸੀਂ ਆਪਣਾ ਨਜ਼ਰੀਆ ਠੀਕ ਕਰੀਏ, ਆਪਣੀਆਂ ਅੱਖਾਂ ਠੀਕ ਕਰੀਏ, ਅਸੀਂ ਚੰਗਾ ਦੇਖਣਾ ਸ਼ੁਰੂ ਕਰੀਏ, ਅਸੀਂ ਚੰਗਾ ਸੁਣਨਾ ਸ਼ੁਰੂ ਕਰੀਏ, ਅਸੀਂ ਚੰਗਾ ਪੜ੍ਹਨਾ ਸ਼ੁਰੂ ਕਰੀਏ, ਕਿਉਂਕਿ ਇਹ ਤੁਹਾਡੇ 'ਤੇ ਡਿਪੈਂਡ ਹੈ। ਜੇ ਤੁਸੀਂ ਇਸ ਚੀਜ਼ ਵਾਲੇ ਪਾਸੇ ਧਿਆਨ ਨਹੀਂ ਦਿਓਗੇ, ਬਹੁਤ ਕੁਝ ਮਾੜਾ ਪਰੋਸਿਆ ਜਾ ਰਿਹਾ, ਬਹੁਤ ਕੁਝ ਮਾੜਾ, ਆਹ ਫੋਨ ਹੀ ਨੇ ਇਹਨਾਂ ਦੇ ਵਿੱਚ ਬਹੁਤ ਕੁਝ ਮਾੜਾ, ਨਹੀਂ ਦੇਖਣ ਯੋਗ, ਨਹੀਂ ਸੁਣਨ ਯੋਗ, ਪਰ ਤੁਸੀਂ ਉਹ ਚੀਜ਼ਾਂ ਨੂੰ ਸਕਿੱਪ ਕਰਦੇ ਹੋ। ਤੁਸੀਂ ਇੱਥੇ ਲਾਈਵ ਚੱਲਦੇ ਨੇ, ਹਰਿਮੰਦਰ ਸਾਹਿਬ ਤੋਂ ਲੈ ਕੇ ਪੰਜੇ ਤਖ਼ਤ ਸਾਹਿਬਾਨਾਂ ਦਾ, ਆਪਣੇ ਇਸ ਅਸਥਾਨ ਦਾ, ਸਾਰੇ ਅਸਥਾਨਾਂ ਦਾ ਲਾਈਵ ਚੱਲਦਾ, ਕੀਰਤਨ ਚੱਲਦੇ ਨੇ, ਢਾਡੀ ਚੱਲਦੇ ਨੇ, ਕਥਾਵਾਂ ਹੋ ਰਹੀਆਂ ਨੇ, ਆਪਾਂ ਉਹ ਸੁਣ ਸਕਦੇ ਹਾਂ। ਚੰਗੀਆਂ ਗੱਲਾਂ ਨੇ, ਵਿਦਵਾਨ ਸੱਜਣਾਂ ਦੀਆਂ ਗੱਲਾਂ ਨੇ, ਮਹਾਂਪੁਰਸ਼ਾਂ ਦੇ ਵਿਚਾਰ ਪਏ ਨੇ ਉੱਥੇ, ਉਹ ਸੁਣ ਸਕਦੇ ਹਾਂ, ਬਹੁਤ ਕੁਝ ਹੋਰ ਸਿੱਖ ਸਕਦੇ ਹਾਂ। ਪਰ ਜੇ ਆਪਾਂ ਉਹਨੂੰ, ਜੇ ਆਪਣਾ ਨਜ਼ਰੀਆ ਠੀਕ ਹੈ, ਸਹੀ ਉਪਯੋਗ ਕਰਨਾ, ਪਰ ਜੇ ਉਹ ਨਹੀਂ ਕਰਨਾ, ਫਿਰ ਆਪਾਂ ਦੋਸ਼ ਕਈ ਵਾਰੀ ਮੇਰਾ ਫੋਨ ਨੂੰ ਹੀ ਦੇਈ ਜਾਂਦੇ ਹਾਂ। ਫੋਨ ਦਾ ਕਸੂਰ ਨਹੀਂ ਹੈ, ਸਾਡਾ ਵੀ ਕਸੂਰ ਹੈ, ਅਸੀਂ ਵੀ ਆਪਣਾ ਦਿਮਾਗ ਵਰਤਣਾ, ਅਸੀਂ ਵੀ ਉਹਨੂੰ ਦੇਖਣੇ ਵਿੱਚ ਦੇਖਣਾ ਕੀ ਹੈ, ਸੱਚ ਕੀ ਕਰਨਾ, ਇਹਦੇ 'ਚੋਂ ਢੂੰਡਣਾ ਕੀ ਹੈ। ਅਸੀਂ ਇਹਨੂੰ ਆਪਣੇ ਬੱਚਿਆਂ ਨੂੰ ਵੀ ਸਗੋਂ ਦੱਸਣਾ ਵੀ ਬੱਚਿਓ ਇਹ ਐਸਾ ਯੰਤਰ ਹੈ, ਜੇ ਇਹਦਾ ਸਹੀ ਉਪਯੋਗ ਕਰੋਗੇ ਬਹੁਤ ਗਾਂਹ ਲੰਘ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਕੂਲਾਂ 'ਚ ਨਹੀਂ ਪੜ੍ਹਾਈਆਂ ਜਾਂਦੀਆਂ, ਇੱਥੋਂ ਪੜ੍ਹ ਸਕਦੇ ਹੋ, ਇੱਥੋਂ ਸਿੱਖ ਕੋਈ ਲੈਂਗੀ ਉਹ ਸਿੱਖ ਸਕਦੇ ਹੋ ਤੁਸੀਂ ਇੱਥੋਂ। ਗੁਰਬਾਣੀ ਦੀ ਸੰਥਿਆ ਵੀ ਅੱਜ ਕੱਲ੍ਹ ਫੋਨਾਂ 'ਤੇ ਹੋ ਰਹੀ ਹੈ, ਬਹੁਤ ਕੁਝ ਹੋ ਸਕਦਾ।
ਪਰ ਜੇ ਉਹਦਾ ਸਹੀ ਉਪਯੋਗ ਸਹੀ ਨਜ਼ਰੀਆ ਸਾਡਾ ਸਹੀ ਐਂਗਲ ਹੋਵੇਗਾ, ਜੇ ਸਾਡਾ ਐਂਗਲ ਸਹੀ ਨਾ ਹੋਇਆ ਫਿਰ ਇੱਥੇ ਗੁਰਦੁਆਰੇ 'ਚ ਬੈਠੇ ਵੀ ਉਂਗਲਾਂ ਜਿਹੀਆਂ ਮਾਰ ਮਾਰ ਕੇ ਪਤਾ ਨਹੀਂ ਕਿਹੜੀਆਂ ਸੈੱਟਾਂ ਕੀ ਖੋਲੀ ਜਾਵਾਂਗੇ। ਇਸ ਕਰਕੇ ਅੱਜ ਭਾਈ ਗੁਰਦਾਸ ਜੀ ਨੇ ਬਹੁਤ ਵੱਡਾ ਇੱਕ ਇਸ਼ਾਰਾ ਸਾਨੂੰ ਕੀਤਾ, ਤੈਸੇ ਗੁਰ ਗਿਆਨ ਦਾਨ, ਚੰਗੇ ਬੰਦਿਆਂ ਦੇ ਕੋਲੋਂ ਚੰਗੇ ਗੁਣ ਲੈ ਲੈਣੇ ਚਾਹੀਦੇ ਨੇ, ਚੰਗੀਆਂ ਆਦਤਾਂ ਲੈ ਲੈਣੇ ਚਾਹੀਦੀਆਂ ਨੇ, ਸਾਂਝ ਕਰੀਦਿਆਂ ਗੁਣਾਂ ਕੇਰੀ ਔਰ ਆਪਣੇ ਅਵਗੁਣਾਂ ਨੂੰ ਛੱਡ ਦੇਣਾ ਚਾਹੀਦਾ। ਗੁਰੂ ਕਿਰਪਾ ਕਰਨ, ਰਹਿਮਤ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ। ਜੇ ਅਸੀਂ ਇਹ ਉਪਦੇਸ਼ ਹਿਰਦਿਆਂ 'ਚ ਵਸਾ ਲਿਆ, ਸਾਡੇ ਆਲੇ ਦੁਆਲੇ ਮਾੜਾ ਹੁੰਦਾ ਉਹਨੂੰ ਛੱਡ ਦੇਣਾ, ਚੰਗਾ ਅਸੀਂ ਆਪਣੇ ਘਰਾਂ 'ਚ ਲੈ ਕੇ ਜਾਣਾ। ਮੈਂ ਅਖੀਰ ਬੇਨਤੀਆਂ ਕਰਾਂ, ਮੇਰੇ ਤੋਂ ਵੀ ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਗਈਆਂ ਹੋਣਗੀਆਂ ਜਿਹੜੀਆਂ ਤੁਹਾਡੇ ਫਿੱਟ ਨਾ ਹੋਣ ਜਾਂ ਗੁਰਮਤਿ ਸਿਧਾਂਤ ਦੇ ਅਨੁਕੂਲ ਨਾ ਹੋਣ, ਉਹ ਛੱਡ ਦਿਓ। ਜੇ ਕੋਈ ਚੰਗੀ ਗੱਲ ਆ ਉਹ ਪੱਲੇ 'ਚ ਬੰਨ ਕੇ ਲੈ ਕੇ ਜਾਇਓ, ਔਰ ਮੇਰੀ ਬੇਨਤੀ ਅਰਦਾਸ ਕਰਿਓ ਵੀ ਮਹਾਰਾਜ ਸਾਨੂੰ ਚੰਗਿਆਈ ਉਹ ਦੇਣ, ਅਛਿਆਈ ਦੇਣ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਕੋਟ ਅਨਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ, ਉਪਰੰਤ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥੇ ਨੇ ਆਪ ਜੀ ਨੂੰ ਜਿਹੜਾ ਸੰਬੋਧਨ ਹੋਣਾ ਹੈ, ਆਪ ਜੀ ਨੇ ਇਸੇ ਤਰੀਕੇ ਦੇ ਨਾਲ ਆਨੰਦ ਮਾਨਣਾ ਤੈਅ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਮਦਮਾ ਸਾਹਿਬ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਬੀਬੀ ਬਲਵਿੰਦਰ ਕੌਰ ਜੀ ਦੇ ਢਾਡੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਗੁਰਤਿਆਸ ਤੇ ਬਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਤਿਆਸ ਤੇ ਬਾਰਾਂ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੰਪੂਰਨਤਾ ਦਿਵਸ ਦੇ ਸੰਬੰਧ ਵਿੱਚ ਸ਼੍ਰੀ ਖੰਡਪਾਲ ਸਾਹਿਬ ਜੀ, ਜੋ ਕਿ 28 ਅਗਸਤ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 30 ਅਗਸਤ ਦੇ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਸੂਰਾ ਸੋ ਪਹਿਚਾਨੀਆਂ ਜੋ ਲਹਿਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛਾਡੇ ਖੇਤ ਦੇ ਮਹਾਂਵਾਕਾਂ ਅਨੁਸਾਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਤੇ ਸ਼ਹੀਦੀ ਦੇ ਸੰਬੰਧ ਵਿੱਚ ਸੀ ਸਹਿਜ ਪਾਠ ਆਰੰਭ ਹੋਏ ਹਨ ਤੇ ਇਹਨਾਂ ਦੇ ਭੋਗ 31 ਅਗਸਤ ਦਿਨ ਸੋਮਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰਤਿਆਸ ਦੇ ਬਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਤੇ ਪੌੜੀ ਤੇ ਦੁੱਖ ਕੱਟ ਕੇ ਝੋਲੀ ਸੁੱਖ ਪਾਤੇ ਨੇ ਪੌੜੀ ਤੇ

दर्शन देख जीवा गुर तेरा पूर्ण कर्म होए प्रभ मेरा ए बनंती सुन प्रभ मेरे दे नाम कर अपने चेरे अपनी शरण राख प्रभ दाते गुर प्रसाद किने विरले जाते सुनो बिनो प्रभ मेरे मीता चरण कमल बसे मेरे चीता नानक ए करे अरदास विसर नाही पूरन गुणतास। हजरा हजूर जहरा जहूर सर्व कला परपूर नाम बाणी के बोहित कलयुग के जहाज हलत पलत के राखे सर्वरे कायनात चवर शतर तक दे मालक गुरगद्दी ते विराजमान सतगुरु दसा पातशाहियां दी आत्मक जोत धन धन श्री गुरु ग्रंथ साहब जी महाराज की मिठी प्यारी निघी गोद का आनंद माण रही समुची सत्संग जीओ। आओ कोई विचार सांझी करन तो पहला बाजां वाले शहनशाह कलगीधर पातशाह साहिबे कमल सतगुरु धन श्री गुरु गोबिंद सिंह जी महाराज की बख्शिश फतेह की सांझ पा के सतगुर के चरणों के विच अपनियां हाजरियां लगवाउण दा जतन करिए। गुरु प्यारे इस दुनिया के अंदर बड़े योधे होए ने ते गुरु प्यारियों बड़े धार्मिक आगू होए ने रैबर होए ने पर जदों कदी फतेह की गल आई जित की गल आई तो हर एक ने अपनी अपनी फतेह मंगी। कदे गुरु प्यारियों राम ते रावण रामायण की जिहड़ी जंग है रामायण के अंदर लिखी हुई उन्हां दी जंग हुंदी है। राम अपने योधियां नूं वंगारदा है कहिंदा योधियो अज रावण दे नाल जंग होवेगा फतेह अपनी होवेगी ते रावण अपने सिपाहियां नूं वंगार के कहिंदा अज रामचंद्र ने चढ़ाई की साढ़े ते कमसान की जंग होवेगी लेकिन फतेह अपनी होवेगी। ते गुरु प्यारियो मेरे सतगुरु बाजां वाले शहनशाह ने भंगाणी की जंग जीती सिख संगतां ने वधाइयां दित्तियां सतगुरु वधाई होवे आप नूं जित प्राप्त हुई है। मेरे सतगुरु कहिंदे नहीं जित मेरी नहीं। सतगुरु कहिंदे जित जिहड़ी है ये परमात्मा की है अकाल पुरख की है ये जित खालसे की है। सिंघां ने कहा फिर खालसा किस दा है सतगुरु कहिंदे खालसा भी अकाल पुरख का फतेह भी अकाल पुरख की। मेरे सतगुर ने भंगाणी दे युद्ध तो बाद सानू ये फतेह बख्शिश की फतेह की सांझ पाउंदिआं नाल सिमरन की दात दित्ती दो बार वाहेगुरु शब्द उचारण करके फतेह की सांझ पाई जाती है। तो गुरु प्यारियो वाहेगुरु सिमरन विच जुड़न वालियां दे दुखां दा नाश हुंदा है सुखां दा प्रकाश हुंदा है शुभ मनोकामनावां भावनावां पूरियां हुंदियां ने। तो आओ फिर कोई भी रसना वाहेगुरु शब्द के सिमरन तो वांझी ना रहे दो बार वाहेगुरु शब्द उचारण करके आपां फतेह की सांझ पा के सतगुरु के चरणों में हाजरी लगानी है। समुची संगत मन दियां बिरतियां नूं कर लो अकागर सतगुरु के चरणों के झुका के सीस गज गजा के कह दिओ जी वाहेगुरु जी का खालसा वाहेगुरु जी की फतेह। गुरु प्यारियो वड पागे हो परमात्मा की अपार बख्शिश रहमत कृपा हुई है अमृत वेले तो सजे हुए दीवाना दे विच तन सतगुरु श्री गुरु ग्रंथ साहिब जी महाराज की हजूरी दे अंदर आप समुचियां संगतां अपनी रजेवियां भरी जिंदगी विचों पल कढ के पहुँच के गुरु के चरणों में हाजरियां लगवा रहे हो। हजूर के चरणों में बैठ के समुची संगत सतगुरु की बाणी अलाही बाणी के जाप अलाही बाणी के कीर्तन कथा विचारा गुरमत विचारा सरवण करके अपना यह समा अपने सुवास अपना यह जीवन सफला कर रहे हो क्योंकि गुरु प्यारे वड्डे भागां दे नाल परमात्मा की रहमत दे नाल सानू यह मनुखा देही मिली है क्योंकि मनुखा देही दे विच रह के मनुख परमात्मा की बंदगी कर सकता है सिमरन कर सकता है सेवा कर सकता है। मनुख नू परमात्मा ने इन्ने अधिकार दिते कि मन के अंदर चंगे काम की इच्छा जागे तो परमात्मा रहमत करदा मनुख कर सकता है। हजूर पातशाह की बाणी का फरमान है भई प्राप्त मानुख देहरिया गोबिंद मिलन की है तेरी बरिया अवर काज तेरे किते ना काम मिल साध संगत भज केवल नाम। सतगुरु कहिंदे तेरे कोल समा है इस समय दे अंदर तू भले पुरखां दी संगत करके तू सत दी संगत करके अपना जीवन सफला कर सकदा। तो गुरु प्यारियो सतगुरु ने रहमत करके सत दी संगत दीआं कड़ियां बख्शिश कीतियां तुहाडी सेवा विच हाजिर होके तुहाडे नाल इतिहास दीआं विचारां गुरमत विचारां दी सांझ पाउणी है सीस दे दिओ तुहाडी सेवा विच निभण दे योग हो जाइए। छेवां सतगुर मीरी ते पीरी दा मालक ढाडियां दे पिता जी आप विच विचर के जथे पासों सेवा लै लैण संगत दे सिर ते रहमत भरिया हथ रख के सतगुरु सरवण करन दा बल बख्श देण समुची संगत देहो असीस झुकाओ धन श्री गुरु ग्रंथ साहिब जी महाराज नूं असीस गज के कह दिओ जी नानक नाम चढ़दी कला
ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰਿਓ, ਕੱਲ ਦਾ ਦਿਨ ਤੇ ਪਰਸੋਂ ਦਾ ਦਿਨ ਹਾਜ਼ਰੀ ਨਹੀਂ ਭਰੀ। ਤਿੰਨ ਦਿਨ ਪਹਿਲਾਂ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰੀ ਸੀ ਤੇ ਜੋ ਪ੍ਰਸੰਗ ਦੀ ਮੈਂ ਸ਼ੁਰੂਆਤ ਕੀਤੀ ਸੀ, ਮੇਰੇ ਮਨ ਦੀ ਇੱਛਾ ਮੈਂ ਉਸੇ ਨੂੰ ਹੀ ਅੱਗੇ ਤਲਾਵਾਂ ਤੇ ਉਸ ਪ੍ਰਸੰਗ ਦੀ ਸਮਾਪਤੀ ਕਰੀਏ। ਸ਼ਾਰਟ ਜਿਹੀ ਵਿਚਾਰ ਸਾਂਝੀ ਕਰ ਜਾਵਾਂ ਕਿਉਂਕਿ ਮੈਨੂੰ ਲੱਗਦਾ ਸ਼ਾਮ ਦੇ ਸਮੇਂ 'ਚ ਸੰਗਤਾਂ ਹੋਰ ਹਾਜ਼ਰੀ ਭਰਦੀਆਂ ਤੇ ਦੁਪਹਿਰ ਦੇ ਦੀਵਾਨਾਂ ਵਿੱਚ ਸੰਗਤ ਹੋਰ ਹਾਜ਼ਰੀ ਭਰਦੀ ਹੈ, ਰੂਹਾਂ ਹੋਰ ਆ ਕੇ ਗੁਰੂ ਦੀ ਗੋਦ ਵਿੱਚ ਬਹਿੰਦੀਆਂ। ਆਪਾਂ ਛੇਵੇਂ ਸਤਿਗੁਰ ਦੇ ਜੀਵਨ ਦੇ ਵਿੱਚੋਂ ਵਿਚਾਰਾਂ ਸਾਂਝੀਆਂ ਕਰ ਰਹੇ ਸੀ ਤੇ ਵਿਚਾਰ ਸੀ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਨੇ ਭੇਟਾ ਅਨੋਖੀ ਰੱਖੀ ਸੀ ਸੰਗਤਾਂ ਲਈ ਵੀ, ਵਧੀਆ ਤੋਂ ਵਧੀਆ ਸ਼ਸਤਰ, ਚੰਗੇ ਤੋਂ ਚੰਗੇ ਘੋੜੇ ਤੇ ਆਪਣੀਆਂ ਜਵਾਨੀਆਂ। ਗੁਰੂ ਦੇ ਪਿਆਰੇ ਵਧੀਆ ਤੋਂ ਵਧੀਆ ਘੋੜੇ ਖਰੀਦ ਕੇ ਸ਼ਸਤਰ ਭੇਟਾ ਕਰਦੇ ਤੇ ਆਪਣੀਆਂ ਜਵਾਨੀਆਂ ਗੁਰੂ ਨੂੰ ਭੇਟਾ ਕਰਦੇ ਤੇ ਇਹਨਾਂ ਭੇਟਾ ਖਰੀਦ ਕੇ ਭੇਟਾ ਚੜ੍ਹਾਉਣ ਵਾਲਿਆਂ ਦੇ ਵਿੱਚੋਂ ਇੱਕ ਗੁਰੂ ਦਾ ਪਿਆਰਾ ਗੁਰੂ ਦੇ ਦਰ ਤੇ ਇੱਕ ਘੋੜਾ ਖਰੀਦ ਕੇ ਲੈ ਕੇ ਆਇਆ ਸੀ। ਘੋੜਾ ਰਾਹ ਵਿੱਚ ਲਾਹੌਰ ਦੇ ਵਿੱਚ ਪਹੁੰਚਣ ਤੇ ਬਾਦਸ਼ਾਹ ਸ਼ਾਹਜਹਾਂ ਦੇ ਅਹਿਲਕਾਰਾਂ ਨੇ ਖੋਲਿਆ ਸੀ। ਗੁਰੂ ਪਿਆਰਿਓ, ਜਦੋਂ ਬਾਦਸ਼ਾਹ ਇਸ ਘੋੜੇ ਨੂੰ ਤੱਕਦਾ ਉਸ ਵੇਲੇ ਤੱਕ ਘੋੜਾ ਬਿਮਾਰ ਹੋ ਜਾਂਦਾ ਤੇ ਆਖਰਕਾਰ ਪਰਮਾਤਮਾ ਦੀ ਐਸੀ ਰਹਿਮਤ ਹੁੰਦੀ ਹੈ, ਛੇਵੇਂ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਬਿਰਾਜਮਾਨ ਹੁੰਦੇ ਨੇ, ਜਦੋਂ ਇਹ ਭਾਈ ਸੁਜਾਨ ਉਹਦਾ ਨਾਂ ਹੈ, ਉਹ ਸਤਿਗੁਰ ਨੂੰ ਜਾ ਕੇ ਸਾਰੀ ਦਾਸਤਾਂ ਸੁਣਾਉਂਦਾ ਤੇ ਅਚਨਚੇਤ ਤੇ ਬਿਮਾਰ ਹੋਇਆ ਘੋੜਾ ਬਾਦਸ਼ਾਹ ਨੇ ਆਪਣੇ ਇੱਕ ਸ਼ਾਹੀ ਕਾਜੀ ਰੁਸਤਮ ਖਾਂ ਨੂੰ ਦੇ ਦਿੱਤਾ। ਰੁਸਤਮ ਖਾਂ ਘੋੜਾ ਲੈ ਕੇ ਸਤਿਗੁਰ ਜਿਸ ਰਸਤੇ ਤੇ ਬੈਠੇ ਨੇ ਉਸ ਰਸਤਿਓਂ ਲੰਘ ਰਿਹਾ। ਭਾਈ ਸੁਜਾਨ ਨੇ ਘੋੜਾ ਦੇਖਿਆ ਤੇ ਸਤਿਗੁਰ ਨੂੰ ਕਿਹਾ ਸੀ ਕਿ ਸਤਿਗੁਰੂ, ਇਹੀ ਘੋੜਾ ਏ ਜਿਹੜਾ ਮੇਰੇ ਕੋਲੋਂ ਖੋਇਆ ਗਿਆ, ਉਹਨਾਂ ਨੇ ਮੇਰੇ ਕੋਲੋਂ ਖੋਇਆ, ਆਪਾਂ ਉਹਨਾਂ ਕੋਲੋਂ ਖੋ ਲਈਏ। ਤੇ ਮੇਰੇ ਸਤਿਗੁਰੂ ਕਹਿੰਦੇ ਨਹੀਂ, ਫਿਰ ਉਹਨਾਂ ਵਿੱਚ ਤੇ ਆਪਣੇ ਵਿੱਚ ਫਰਕ ਕੋਈ ਨਹੀਂ, ਘੋੜਾ ਆਪਣੇ ਕੋਲ ਆ ਜਾਵੇਗਾ, ਖੋ ਕੇ ਨਹੀਂ ਲਿਆਉਣਾ। ਗੁਰੂ ਪਿਆਰਿਓ, ਕਾਜੀ ਨੂੰ ਕੋਲ ਸੱਦਿਆ ਸੀ, ਘੋੜੇ ਦਾ ਮੁੱਲ ਕਰਕੇ ਘੋੜਾ ਲੈ ਲਿਆ ਗਿਆ ਸੀ। ਆਖਰਕਾਰ ਘੋੜਾ ਸਤਿਗੁਰ ਦੇ ਦਰਬਾਰ ਵਿੱਚ ਆ ਕੇ ਠੀਕ ਹੋ ਗਿਆ। ਕਾਜੀ ਨਾਲ ਵਾਅਦਾ ਸੀ ਕਿ ਤੈਨੂੰ ਮਾਇਆ ਜਿਹੜੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੇਣੀ ਹੈ। ਤਾਂ ਗੁਰੂ ਪਿਆਰਿਓ, ਹੁਣ ਜਦੋਂ ਘੋੜਾ ਠੀਕ ਹੋ ਗਿਆ ਤੇ ਕਾਜੀ ਸਤਿਗੁਰੂ ਕੋਲੋਂ ਮਾਇਆ ਮੰਗਣ ਵਾਸਤੇ ਆ ਗਿਆ ਵੀ ਘੋੜਾ ਬਿਮਾਰ ਸੀ, ਘੋੜਾ ਤੰਦਰੁਸਤ ਹੈ, ਮੈਨੂੰ ਮਾਇਆ ਦੇ ਦਿਓ। ਸਤਿਗੁਰੂ ਕਹਿੰਦੇ ਅੰਮ੍ਰਿਤਸਰ ਸਾਹਿਬ ਜਾ ਕੇ ਦੇਵਾਂਗੇ। ਦੂਸਰੇ ਪਾਸੇ ਕਾਜੀ ਦੀ ਧੀ ਜਿਹੜੀ ਹੈ ਬੀਬੀ ਕੌਲਾਂ, ਉਹਦਾ ਨਾਂ ਹੈ, ਉਹ ਸਤਿਗੁਰ ਦੇ ਦੀਦਾਰ ਕਰਦੀ ਹੈ ਸਾਈਂ ਮੀਆਂ ਮੀਰ ਦੇ ਦਰ ਤੇ। ਸਤਿਗੁਰ ਦੀ ਬਾਣੀ ਵੀ ਸਾਈਂ ਮੀਆਂ ਮੀਰ ਕੋਲੋਂ ਲੈ ਲਈ, ਸਤਿਗੁਰ ਦੀ ਬਾਣੀ ਪੜ੍ਹਨ ਲੱਗ ਗਈ। ਜਦੋਂ ਕਾਜੀ ਨੂੰ ਸਤਿਗੁਰ ਨੇ ਮਾਇਆ ਨਹੀਂ ਦਿੱਤੀ ਲਾਹੌਰ ਦੀ ਧਰਤੀ ਤੇ, ਕਾਜੀ ਸੜ ਬਲ ਕੇ ਕੋਲੇ ਹੋ ਗਿਆ ਸੀ। ਇਹਨੇ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਸ਼ਿਕਾਇਤ ਕੀਤੀ ਤੇ ਘਰ ਆਇਆ ਇਹਦੀ ਧੀ ਬਾਣੀ ਪੜ੍ਹ ਰਹੀ ਸੀ। ਇਹਨੇ ਬੜਾ ਰੋਕਿਆ, ਉਹਨੂੰ ਕੁੱਟਿਆ, ਉਹਨੂੰ ਮਾਰਿਆ। ਉਹਦੇ ਕੋਲੋਂ ਬਾਣੀ ਜਿਹੜੀ ਇਹਨੇ ਪੇਪਰਾਂ ਤੇ ਲੈ ਕੇ ਇੱਕ ਪੋਥੀ ਬਣਾ ਲਈ, ਉਹ ਖੋ ਕੇ ਪਾੜ ਕੇ ਕੰਧਾਂ ਵਿੱਚ ਮਾਰੀ, ਬਾਣੀ ਦੀ ਬੇਅਦਬੀ ਕੀਤੀ, ਧੀ ਨੂੰ ਕੁੱਟਿਆ ਤੇ ਬਾਦਸ਼ਾਹ ਕੋਲੋਂ ਇਜਾਜ਼ਤ ਮੰਗੀ ਇਹਨੂੰ ਸਜ਼ਾ ਦਿੱਤੀ ਜਾਵੇ। ਆਪੇ ਹੀ ਫਤਵਾ ਸੁਣਾਇਆ, ਜਾਂ ਇਹਨੂੰ ਅੱਗ ਵਿੱਚ ਸਾੜ ਕੇ ਮਾਰ ਦਿਓ, ਜਾਂ ਇਹਨੂੰ ਸੂਲੀ ਤੇ ਟੰਗ ਦਿਓ। ਇੱਕ ਦਿਨ ਤੇ ਰਾਤ ਦਾ ਸਮਾਂ ਦਿੱਤਾ ਸੀ। ਧੀ ਦੀ ਮਾਂ ਸੋਚਦੀ ਹੈ ਵੀ ਮੇਰੀ ਧੀ ਮਰ ਜਾਵੇਗੀ, ਪਿਤਾ ਵੱਲੋਂ ਫਤਵਾ ਲਾ ਦਿੱਤਾ ਗਿਆ। ਧੀ ਨੇ ਆਪਣੀ ਮਾਂ ਨੇ ਆਪਣੀ ਧੀ ਦੀ ਜ਼ਿੰਦਗੀ ਬਚਾਉਣ ਲਈ ਸਾਈਂ ਮੀਆਂ ਮੀਰ ਤੱਕ ਪਹੁੰਚ ਕੀਤੀ ਤੇ ਰਾਤੋਂ ਰਾਤ ਸਾਈਂ ਮੀਆਂ ਮੀਰ ਨੇ ਆਪਣੇ ਇੱਕ ਸੇਵਾਦਾਰ, ਆਪਣੇ ਚੇਲੇ ਅਬਦੁੱਲੇ ਦੇ ਰਾਹੀਂ ਘੋੜੇ ਤੇ ਸਵਾਰ ਕਰਕੇ ਬੀਬੀ ਕੌਲਾਂ ਨੂੰ ਸਤਿਗੁਰ ਦੇ ਕੋਲ ਭੇਜ ਦਿੱਤਾ। ਇਹ ਅਬਦੁੱਲਾ ਘੋੜੇ ਤੇ ਲੈ ਕੇ ਬਿਠਾ ਕੇ ਕੌਲਾਂ ਨੂੰ ਪਹੁੰਚਾ ਉਸ ਥਾਂ ਤੇ ਜਿੱਥੇ ਸਤਿਗੁਰੂ ਡੇਰਾ ਲਾਈ ਬੈਠੇ ਸੀ। ਜਦੋਂ ਉੱਥੇ ਪਹੁੰਚਾ ਤੇ ਸਤਿਗੁਰੂ ਉਸ ਥਾਂ ਤੇ ਨਹੀਂ ਸੀ, ਸਤਿਗੁਰੂ ਉੱਥੋਂ ਜਾ ਚੁੱਕੇ ਸੀ। ਸਤਿਗੁਰੂ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਤੇ ਅਬਦੁੱਲਾ ਉਸੇ ਤਰ੍ਹਾਂ ਘੋੜੇ ਤੇ ਕੌਲਾਂ ਨੂੰ ਬਿਠਾ ਕੇ ਆਪਣਾ ਪੰਧ ਤੈਅ ਕਰਦਾ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦਾ। ਗੁਰੂ ਪਿਆਰਿਓ, ਜਦੋਂ ਸਤਿਗੁਰ ਦੇ ਕੋਲ ਪਹੁੰਚਦਾ, ਚਿੱਠੀ ਸਾਈਂ ਮੀਆਂ ਮੀਰ ਨੇ ਦਿੱਤੀ ਹੈ, ਉਹ ਚਿੱਠੀ ਲਿਜਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਦਿੰਦਾ ਹੈ। ਸਤਿਗੁਰ ਨੇ ਚਿੱਠੀ ਪੜ੍ਹੀ ਤੇ ਬੀਬੀ ਕੌਲਾਂ ਦੇ ਸਿਰ ਤੇ ਪਿਆਰ ਦਿੱਤਾ। ਆਏ ਹੋਏ ਅਬਦੁੱਲੇ ਨੂੰ ਚਾਹ ਪਾਣੀ ਛਕਾਇਆ, ਉਹਦਾ ਆਦਰ ਮਾਣ ਕੀਤਾ, ਉਹ ਵਾਪਸ ਚਲਾ ਗਿਆ ਛੱਡ ਕੇ ਕੌਲਾਂ ਬੀਬੀ ਨੂੰ। ਸਤਿਗੁਰ ਨੇ ਆਪਣੇ ਸੇਵਾਦਾਰਾਂ ਨੂੰ, ਸਿੰਘਾਂ ਨੂੰ ਹੁਕਮ ਦਿੱਤਾ ਵੀ ਆਹ ਜਿਹੜੇ ਦੋ ਕਮਰੇ ਨੇ, ਇੱਕ ਇਹਨਾਂ ਵਿੱਚ ਰਸੋਈ ਹੈ, ਬੀਬੀ ਕੌਲਾਂ ਨੂੰ ਇੱਕ ਕਮਰਾ ਦੇ ਦਿਓ, ਮੇਰੀ ਧੀ ਇੱਥੇ ਆਰਾਮ ਕਰਿਆ ਕਰੇਗੀ, ਨਾਲੇ ਬੰਦਗੀ ਕਰਿਆ ਕਰੇਗੀ ਤੇ ਰਸੋਈ ਦੇ ਵਿੱਚ ਖਾਣਾ ਤਿਆਰ ਕਰੇਗੀ ਆਪਦਾ, ਤੇ ਮੈਂ ਵੀ ਆਪਣੀ ਧੀ ਦੇ ਹੱਥਾਂ ਦਾ ਬਣਿਆ ਹੋਇਆ ਪ੍ਰਸ਼ਾਦਾ ਛਕਿਆ ਕਰਾਂਗਾ। ਬੀਬੀ ਕੌਲਾਂ ਸਤਿਗੁਰ ਦੇ ਲਈ ਪ੍ਰਸ਼ਾਦਾ ਤਿਆਰ ਕਰਦੀ ਹੈ, ਆਪਦੇ ਲਈ ਵੀ ਕਰਦੀ ਹੈ, ਸਤਿਗੁਰ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੀ ਹੈ ਬੜੇ ਰੀਝ ਦੇ ਨਾਲ। ਤੇ ਗੁਰੂ ਪਿਆਰਿਓ, ਦੂਸਰੇ ਪਾਸੇ ਜਿਹੜਾ ਕਾਜੀ ਹੈ ਸੜ ਬਲ ਕੇ ਕੋਲੇ ਹੋਇਆ ਪਿਆ ਸੀ, ਉਹ ਆਉਂਦਾ ਉਸ ਸਥਾਨ ਤੇ ਜਿੱਥੇ ਸਤਿਗੁਰੂ ਡੇਰਾ ਲਾਈ ਬੈਠੇ ਸੀ। ਉੱਥੇ ਦੇਖਿਆ ਸਤਿਗੁਰੂ ਨਹੀਂ
ਤੇ ਗੁਰੂ ਪਿਆਰੇ ਨੂੰ ਅੱਗ ਲੱਗ ਉੱਠੀ। ਕਹਿੰਦਾ ਸਤਿਗੁਰ ਨੇ ਮੇਰੇ ਨਾਲ ਧੋਖਾ ਕੀਤਾ, ਮੇਰਾ 10,000 ਰੁਪਈਆ ਦੇਣਾ ਸੀ, ਮੇਰਾ 10,000 ਰੁਪਈਆ ਲੈ ਕੇ ਸਤਿਗੁਰੂ ਭੱਜ ਗਿਆ। ਕੁਝ ਵਿਦਵਾਨਾਂ ਨੇ ਲਿਖਿਆ ਬਾਦਸ਼ਾਹ ਕੋਲ ਜਾਂਦਾ ਹੈ, 2-3 ਆਦਮੀ ਬਾਦਸ਼ਾਹ ਦੇ ਕੋਲੋਂ ਲੈਂਦਾ, ਚਾਲਾ ਪਾਉਂਦਾ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਜਾਂਦਾ। ਆ ਕੇ ਸਤਿਗੁਰੂ ਨੂੰ ਜਦੋਂ ਖਬਰ ਮਿਲਦੀ ਹੈ ਵੀ ਕਾਜੀ ਰੁਸਤਮ ਖਾਂ ਆਇਆ, ਸਤਿਗੁਰੂ ਨੇ ਬਾਬਾ ਬਿਧੀ ਚੰਦ ਨੂੰ ਕਿਹਾ ਕਿ ਇਹਨੂੰ ਕਮਰੇ ਦੇ ਵਿੱਚ ਬਿਠਾਓ, ਅਸੀਂ ਇਹਨੂੰ ਆ ਕੇ ਮਿਲਦੇ ਹਾਂ। ਉਹਨੂੰ ਕਮਰੇ ਦੇ ਵਿੱਚ ਬਿਠਾਇਆ, ਸਤਿਗੁਰੂ ਆ ਕੇ ਮਿਲੇ। ਕਹਿੰਦਾ ਸਤਿਗੁਰੂ ਬੜੀ ਕਾਹਲੀ ਕੀਤੀ ਆਉਣ ਦੀ, ਆਉਣ ਲੱਗਿਆਂ ਦੱਸਿਆ ਹੀ ਨਹੀਂ, ਤੁਸੀਂ ਦੱਸ ਕੇ ਹੀ ਨਹੀਂ ਆਏ, ਆਉਣ ਲੱਗੇ ਮਿਲ ਕੇ ਤਾਂ ਆਉਂਦੇ, ਨਾਲੇ ਮੇਰੀ ਮਾਇਆ ਨਹੀਂ ਦੇ ਕੇ ਆਏ। ਸਤਿਗੁਰੂ ਕਹਿੰਦੇ ਜ਼ਰੂਰੀ ਕੰਮ ਸੀ, ਜਲਦੀ ਵਿੱਚ ਆਏ ਹਾਂ, ਤੇਰੀ ਮਾਇਆ ਦੇਣੀ ਹੈ, ਹੁਣ ਤੂੰ ਅੰਮ੍ਰਿਤਸਰ ਸਾਹਿਬ ਆਇਆ, ਮਾਇਆ ਲੈ ਕੇ ਜਾਈ। ਅਤੇ ਨਾਲ ਸਤਿਗੁਰ ਨੇ ਹੁਕਮ ਦਿੱਤਾ, ਕਹਿੰਦੇ ਮੇਰੀ ਧੀ ਨੂੰ ਕਹੋ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਵੇ। ਬੀਬੀ ਕੌਲਾਂ ਨੂੰ ਹੁਕਮ ਹੋਇਆ, ਉਹਨੇ ਪ੍ਰਸ਼ਾਦਾ ਤਿਆਰ ਕੀਤਾ। ਅਤੇ ਗੁਰੂ ਪਿਆਰਿਓ ਪ੍ਰਸ਼ਾਦਾ ਤਿਆਰ ਕਰਕੇ ਜਦੋਂ ਉਹਨੇ ਭੇਜਿਆ ਛਕਣ ਵਾਸਤੇ, ਕਾਜੀ ਪ੍ਰਸ਼ਾਦਾ ਛਕਦਾ ਹੈ ਅਤੇ ਕਹਿੰਦਾ ਇਹੋ ਜਿਹਾ ਪ੍ਰਸ਼ਾਦਾ ਨਾ ਮੇਰੀ ਬੇਟੀ ਕੌਲਾਂ ਬਣਾਇਆ ਕਰਦੀ ਹੈ, ਸੇਮ ਉਸੇ ਤਰ੍ਹਾਂ ਦਾ ਟੇਸਟ ਹੈ, ਉਸੇ ਤਰ੍ਹਾਂ ਦਾ ਸਵਾਦ ਹੈ। ਕਾਜੀ ਨਹੀਂ ਸੀ ਜਾਣਦਾ ਕਿ ਇਹ ਪ੍ਰਸ਼ਾਦਾ ਉਹਦੀ ਧੀ ਨੇ ਬਣਾਇਆ, ਉਹਨੂੰ ਨਹੀਂ ਸੀ ਪਤਾ ਮੇਰੇ ਨਾਲ ਕੀ ਹੋ ਚੁੱਕਿਆ। ਇੰਨੇ ਚਿਰ ਨੂੰ ਪ੍ਰਸ਼ਾਦਾ ਛੱਕ ਕੇ ਕਹਿੰਦਾ ਸਤਿਗੁਰੂ ਲਿਆਓ ਦਿਓ ਮੇਰੀ ਮਾਇਆ ਅਤੇ ਮੈਂ ਜਾਵਾਂ। ਸਤਿਗੁਰੂ ਕਹਿੰਦੇ ਮੇਰੀ ਧੀ ਨੂੰ ਹੁਕਮ ਦਿਓ ਕਿ ਮਾਇਆ ਲੈ ਕੇ 10,000 ਵਾਲੀ ਪੋਟਲੀ ਉਹਨੂੰ ਫੜਾਈ ਹੈ, ਉਹ ਲਿਆ ਕੇ 10,000 ਵਾਲੀ ਗੁੱਟੀ ਇਹਨੂੰ ਦੇ ਦੇਵੇ। ਬੀਬੀ ਕੌਲਾਂ ਹੱਥ ਵਿੱਚ ਲੈ ਕੇ 10,000 ਰੁਪਈਆ ਜਦੋਂ ਪਹੁੰਚੀ ਹੈ ਸਤਿਗੁਰ ਦੇ ਕੋਲ, ਮੂਹਰੇ ਬੈਠਾ ਉਹਦਾ ਅੱਬਾ, ਉਹਨੇ ਲਿਆ ਕੇ ਪੈਸਿਆਂ ਵਾਲੀ ਥੈਲੀ ਰੱਖੀ ਅਤੇ ਗੁਰੂ ਪਿਆਰਿਓ ਜਿਹੜਾ ਕਾਜੀ ਰੁਸਤਮ ਖਾਂ ਸੀ ਸੜ ਬਲ ਕੇ ਕੋਲੇ ਹੋ ਗਿਆ। ਜੋ ਉਹਦੇ ਹਾਲਾਤ ਬਣੇ, ਜੋ ਉਹਦੇ ਦਿਲ 'ਤੇ ਬੀਤੀ, ਜੋ ਕੁਝ ਉਹਨੇ ਤੱਕਿਆ, ਢਾਡੀ ਜੱਥਾ ਉਸ ਸੀਨ ਨੂੰ ਆਪਦੀ ਸੇਵਾ ਦੇ ਵਿੱਚ ਹੇ

ਇਤਿਹਾਸ ਦਾ ਮਾਣ ਕਰਦਿਆਂ ਹੋਇਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢਦਿਆਂ ਜਥੇ ਨੂੰ ਪਿਆਰ ਸਤਿਕਾਰ ਅਸੀਸਾਂ ਦੇ ਕੇ ਨਿਵਾਜਿਆ ਜਾ ਰਿਹਾ। ਸਤਿਕਾਰਯੋਗ ਬਾਪੂ ਜੀ ਬਾਪੂ ਅਰਜਨ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਜਥੇ ਨੂੰ ਸਪੈਸ਼ਲ ਅਸੀਸ ਦੇ ਕੇ ਨਿਵਾਜਿਆ ਗਿਆ। $100 ਆਪਣਾ ਉੱਧਰਲਾ ਆਪਾਂ ਰੁਪਈਆ ਬੋਲਦੇ ਅਤੇ ਫਿਰ ਮੂੰਹ ਜਿਹੜੀ ਗੱਲ ਜਿਹੜੀ ਹੈ ਉਹ ਕਹੀ ਜਾਂਦੀ ਹੈ। ਅਤੇ ਗੁਰੂ ਪਿਆਰਿਓ $100 ਉਹਨਾਂ ਦੇ ਵੱਲੋਂ ਸਪੈਸ਼ਲ ਅਸੀਸ ਆਈ ਹੈ। ਸਤਿਗੁਰੂ ਕਿਰਪਾ ਕਰਨ, ਚੜ੍ਹਦੀਆਂ ਕਲਾ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ, ਸਾਰਿਆਂ ਦੀ ਹਾਜ਼ਰੀ ਸਤਿਗੁਰੂ ਪ੍ਰਵਾਨ ਕਰਨ। ਆਓ ਗੁਰੂ ਪਿਆਰਿਓ, ਰੁਸਤਮ ਖਾਨ ਪਹੁੰਚਿਆ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਉਹਨੂੰ ਨਹੀਂ ਪਤਾ ਸੀ, ਮਾਇਆ ਲੈਣ ਆਇਆ ਸੀ, ਉਹ ਨਹੀਂ ਸੀ ਜਾਣਦਾ ਕਿ ਇੱਥੇ ਮੇਰੀ ਧੀ ਕੌਲਾਂ ਵੀ ਹੋਵੇਗੀ। ਉਹ ਤਾਂ ਸੋਚਦਾ ਸੀ ਵੀ ਉਹਦੇ ਲਈ ਮੈਂ ਫਤਵਾ ਜਾਰੀ ਕਰ ਦਿੱਤਾ ਕੌਲਾਂ ਨੂੰ ਅਤੇ ਖਤਮ ਕਰ ਦਿੱਤਾ ਜਾਣਾ। ਉਹਨੂੰ ਕੀ ਪਤਾ ਸੀ ਕਿ ਮੇਰੀ ਧੀ ਦੀ ਜਿੰਦ ਬਚਾਉਣ ਵਾਲਾ ਸਤਿਗੁਰੂ ਅੰਮ੍ਰਿਤਸਰ ਵਿੱਚ ਡੇਰਾ ਲਾਈ ਬੈਠਾ, ਜਿਹਦਾ ਕੋਈ ਨਾ ਹੋਵੇ ਉਹਦਾ ਪਰਮਾਤਮਾ ਹੁੰਦਾ ਹੈ। ਅਤੇ ਗੁਰੂ ਪਿਆਰਿਓ, ਜਿਹਨੂੰ ਪਰਮਾਤਮਾ ਰੱਖਣਾ ਚਾਹਵੇ ਨਾ, ਕਹਿੰਦੇ ਬਿਨਾਂ ਸਵਾਸ ਤੋਂ ਵੀ ਰੱਖ ਲੈਂਦਾ ਹੈ। ਜਿਹਦਾ ਪਰਮਾਤਮਾ ਹੈ ਨਾ ਬਚਾਉਣ ਵਾਲਾ, ਉਹਨੂੰ ਮਾਰ ਕੋਈ ਨਹੀਂ ਸਕਦਾ। ਜਿਸ ਕੋ ਰੱਖੇ ਸਾਈਆਂ, ਮਾਰ ਨਾ ਸਕੇ ਕੋਈ। ਤਾਂ ਗੁਰੂ ਪਿਆਰਿਓ, ਬੀਬੀ ਕੌਲਾਂ ਨੂੰ ਹੁਕਮ ਹੋਇਆ ਪ੍ਰਸ਼ਾਦਾ ਤਿਆਰ ਕਰਨ ਦਾ, ਉਹਨੇ ਪ੍ਰਸ਼ਾਦਾ ਤਿਆਰ ਕੀਤਾ। ਬਾਬਾ ਬਿਧੀ ਚੰਦ ਬੀਬੀ ਕੌਲਾਂ ਕੋਲੋਂ ਪ੍ਰਸ਼ਾਦਾ ਲਿਆ ਕੇ ਛਕਾਉਂਦਾ ਕਾਜੀ ਰੁਸਤਮ ਖਾਨ ਨੂੰ। ਕਾਜੀ ਰੁਸਤਮ ਖਾਨ ਖੁਸ਼ ਹੋਈ ਜਾਂਦਾ ਵੀ ਪ੍ਰਸ਼ਾਦਾ ਬੜਾ ਸਵਾਦ ਹੈ, ਮੇਰੀ ਧੀ ਇਸੇ ਤਰ੍ਹਾਂ ਦਾ ਬਣਾਉਂਦੀ ਹੁੰਦੀ ਹੈ, ਉਹੋ ਜਿਹਾ ਹੀ ਸਵਾਦ ਆ ਰਿਹਾ। ਪਤਾ ਨਹੀਂ ਸੀ ਵੀ ਮੇਰੀ ਧੀ ਦੇ ਹੱਥਾਂ ਦਾ ਬਣਿਆ। ਇੰਨੇ ਚਿਰ ਨੂੰ ਕਹਿੰਦਾ, ਸਤਿਗੁਰੂ ਲਿਆ ਦਿਓ ਮੇਰੀ ਮਾਇਆ, ਮੈਂ ਜਾਵਾਂ ਵਾਪਸ, ਕਿਉਂਕਿ ਮੈਂ ਸ਼ਾਹੀ ਕਾਜੀ ਹਾਂ, ਮੇਰੀਆਂ ਜ਼ਿੰਮੇਵਾਰੀਆਂ ਬੜੀਆਂ ਨੇ। ਸਤਿਗੁਰੂ ਕਹਿੰਦੇ, ਕਾਜੀ ਸਾਹਿਬ ਮਾਇਆ ਹਾਜ਼ਰ ਹੈ, ਕਾਹਲੀ ਕਿਉਂ ਕਰਨਾ, ਤੇਰੇ ਨਾਲ ਵਾਅਦਾ ਹੈ, ਤੇਰੀ ਮਾਇਆ ਦੇਣੀ ਹੈ ਅਤੇ ਤੈਨੂੰ ਮਾਇਆ ਤੇਰੇ ਮੂਹਰੇ ਹਾਜ਼ਰ ਕਰ ਦਿੰਦੇ ਹਾਂ। ਅਤੇ ਭਾਈ ਸੁਜਾਨ ਫਿਰ ਸਤਿਗੁਰੂ ਨੂੰ ਹੌਲੀ ਜਿਹੇ ਪੁੱਛਦਾ, ਸਤਿਗੁਰੂ ਸੱਚੀ ਮਾਇਆ ਦੇਣੀ? ਸਤਿਗੁਰੂ ਕਹਿੰਦੇ, ਹਾਂ ਬਚਨ ਕੀਤਾ ਅਤੇ ਬਚਨ ਤੋਂ ਆਪਾਂ ਮੁੱਕਰਾਂਗੇ ਨਹੀਂ। ਬੀਬੀ ਨੂੰ ਹੁਕਮ ਹੁੰਦਾ, ਬੀਬੀ ਕੌਲਾਂ ਮਾਇਆ ਵਾਲੀ ਥੈਲੀ ਲੈ ਕੇ ਆਉਂਦੀ ਹੈ। ਜਦੋਂ ਲਿਆ ਕੇ ਥੈਲੀ ਉਹਨੇ ਰੱਖੀ ਅੱਬਾ ਦੇ ਸਾਹਮਣੇ ਅਤੇ ਕਹਿੰਦੀ, ਅੱਬਾ ਜਾਨ ਸਲਾਮੇ ਲੇਕਮ। ਉਹਨੇ ਵਾਲੇਕਮ ਸਲਾਮ ਨਹੀਂ ਕਿਹਾ, ਉਹਦੇ ਕੋਲੋਂ ਕਹਿ ਹੀ ਨਹੀਂ ਹੋਇਆ, ਉਹਨੂੰ ਅੱਗ ਲੱਗ ਉੱਠੀ। ਉਹਦੀ ਸੋਚ ਤੋਂ ਪਰੇ ਦੀ ਗੱਲ ਸੀ, ਜਦੋਂ ਧੀ ਨੂੰ ਦੇਖਿਆ ਵੀ ਮੇਰੀ ਧੀ ਨੂੰ ਗੁਰੂ ਲੈ ਕੇ ਆ ਗਿਆ, ਤਾਂ ਹੀ ਬਹੁਤੇ ਇਤਿਹਾਸਕਾਰਾਂ ਨੇ ਇਹਨੂੰ ਬਦਲ ਕੇ ਲਿਖਿਆ। ਕਹਿੰਦੇ ਜੀ, ਗੁਰੂ ਹਰਗੋਬਿੰਦ ਸਾਹਿਬ ਕਾਜੀ ਦੀ ਧੀ ਕੌਲਾਂ ਨੂੰ ਲੈ ਆਏ ਸੀ। ਇਹਦੇ ਲਈ ਸ਼ਬਦ ਮੇਲੇ ਲਈ ਵਰਤਣੇ ਬੜੇ ਔਖੇ, ਜਿਹੜੇ ਸ਼ਬਦ ਉਹਨਾਂ ਨੇ ਵਰਤੇ ਹੋਏ ਨੇ, ਪਰ ਗੁਰੂ ਪਿਆਰਿਓ

ਸ਼ਾਨ ਦੇ ਖਿਲਾਫ, ਗੁਰੂ ਨਾਨਕ ਦੇ ਘਰ ਦੇ ਖਿਲਾਫ ਅਪ ਸ਼ਬਦ ਬੋਲੇ। ਤੇ ਗੁਰੂ ਪਿਆਰਿਓ, ਗੁਰੂ ਨਾਨਕ ਦੇ ਘਰ ਦੇ ਖਿਲਾਫ, ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਖਿਲਾਫ ਜਾਂ ਸਤਿਗੁਰੂ ਨਾਨਕ ਦੇਵ ਦੇ ਖਿਲਾਫ ਕੋਈ ਅਪ ਸ਼ਬਦ ਬੋਲੇ ਤੇ ਗੁਰੂ ਦਾ ਪਿਆਰਾ ਸਿੱਖ ਸੁਣ ਕੇ ਸਹਾਰ ਨਹੀਂ ਸਕਦਾ। ਮਤਲਬ ਕਿ ਜੇ ਗੁਰੂ ਦੀ ਕੋਈ ਬੇਅਦਬੀ ਕਰੇ ਤੇ ਗੁਰੂ ਦਾ ਸੱਚਾ ਸਿੱਖ ਨਹੀਂ ਸਹਾਰ ਸਕਦਾ। ਉਹ ਗੱਲ ਵੱਖਰੀ ਹੈ ਕਿ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸੀ। ਉਹਨਾਂ ਨੇ ਬੇਅਦਬੀ ਬਾਰੇ ਵੀ ਵਿਚਾਰਾਂ ਕੀਤੀਆਂ, ਸਰਕਾਰਾਂ 'ਤੇ ਵੀ ਟਿੱਪਣੀ ਕੀਤੀ, ਆਮ ਸਿੱਖਾਂ 'ਤੇ ਵੀ ਟਿੱਪਣੀ ਹੋਈ, ਜਿਨ੍ਹਾਂ ਨੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ ਉਹਨਾਂ 'ਤੇ ਵੀ ਟਿੱਪਣੀ ਹੋਈ। ਗੁਰੂ ਪਿਆਰਿਓ, ਜੇ ਬੇਅਦਬੀ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਦੋਸ਼ੀ ਸਾਰੇ ਹਾਂ, ਕਿਉਂਕਿ ਕਿਤੇ ਕਿਤੇ ਕਸੂਰ ਸਾਡਾ ਵੀ ਹੋਵੇਗਾ। ਬੇਅਦਬੀ ਕਰਨ ਵਾਲੇ ਦੀ ਜ਼ਰੂਰਤ ਕਿਵੇਂ ਪੈਂਦੀ, ਹਿੰਮਤ ਕਿਵੇਂ ਪੈਂਦੀ ਕੋਈ ਬੇਅਦਬੀ ਕਰ ਜਾਵੇ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਾਨ ਦੇ ਖਿਲਾਫ ਅਪ ਸ਼ਬਦ ਬੋਲੇ, ਸਤਿਗੁਰੂ ਮੀਰੀ ਪੀਰੀ ਦੇ ਮਾਲਕ ਨੂੰ ਇਹ ਗੱਲ ਕਹੀ ਕਿ ਤੂੰ ਮੇਰੀ ਧੀ ਲੈ ਆ, ਮੇਰੀ ਇੱਜ਼ਤ ਨੂੰ ਹੱਥ ਪਾਇਆ, ਤੇ ਬਾਬੇ ਬਿਧੀ ਚੰਦ ਨੇ ਰੁਸਤਮ ਖਾਨ ਕਾਜੀ ਨੂੰ ਫੜ ਕੇ ਢਾ ਲਿਆ, ਉਹ ਕਟਾਪਾ ਚਾੜਿਆ। ਸਤਿਗੁਰੂ ਨੇ ਕਹਿ ਕੇ ਛਡਵਾਇਆ। ਸਤਿਗੁਰੂ ਕਹਿੰਦੇ ਇਹਨੂੰ ਛੱਡ ਦਿਓ, ਮਾਰਨਾ ਨਹੀਂ ਬਿਧੀ ਚੰਦਾ, ਇਹਦੀ ਸਮਝ ਹੀ ਇੰਨੀ ਹੈ। ਤੇ ਗੁਰੂ ਪਿਆਰੇ, ਜਦੋਂ ਬਾਬੇ ਬਿਧੀ ਚੰਦ ਨੇ ਛੱਡਿਆ, ਕਹਿੰਦਾ ਮੈਂ ਦੱਸਾਂਗਾ ਮੇਰੀ ਤਾਕਤ ਕੀ ਹੈ, ਮੇਰੀ ਸ਼ਕਤੀ ਕਿੰਨੀ ਹੈ, ਮੈਂ ਸ਼ਾਹੀ ਕਾਜੀ ਹਾਂ, ਬਾਦਸ਼ਾਹ ਨੂੰ ਚੜ੍ਹਾ ਕੇ ਲੈ ਕੇ ਆਵਾਂਗਾ, ਫੌਜਾਂ ਚੜ੍ਹਾ ਕੇ ਅੰਮ੍ਰਿਤਸਰ ਸਾਹਿਬ 'ਤੇ ਲੈ ਕੇ ਆਵਾਂਗਾ, ਮੈਂ ਨਾਲੇ ਆਪਣੀ ਮਾਇਆ ਲੈ ਕੇ ਜਾਵਾਂਗਾ, ਨਾਲੇ ਮੇਰੀ ਹੋਈ ਬੇਇੱਜ਼ਤੀ ਦਾ ਬਦਲਾ ਲਵਾਂਗਾ। ਉਸੇ ਵੇਲੇ ਚਾਲਾ ਪਾਉਂਦਾ ਅੰਮ੍ਰਿਤਸਰ ਸਾਹਿਬ ਤੋਂ, ਪੰਧ ਤੈਅ ਕਰਦਾ, ਪਹੁੰਚਦਾ ਲਾਹੌਰ ਦੀ ਧਰਤੀ 'ਤੇ ਆ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਆ ਕੇ ਜਿਵੇਂ ਮੰਗ ਕਰਦਾ ਕਿ ਮੈਨੂੰ ਬਦਲਾ ਲੈ ਕੇ ਦਿੱਤਾ ਜਾਵੇ, ਮੇਰੀ ਬੇਇੱਜ਼ਤੀ ਬਹੁਤ ਹੋਈ ਹੈ, ਜਿਵੇਂ ਆ ਕੇ ਪੁਕਾਰਾਂ ਕਰਦਾ। ਸੁਣਨਾ ਜਰਾ ਪਿਆਰ ਦੇ ਨਾਲ ਉਸ ਵੇਲੇ ਦੀ ਦਾਸਤਾਨ, ਢਾਡੀ ਜਥਾ ਆਪਦੀ ਸੇਵਾ ਵਿੱਚ।

ਕਹਿੰਦਾ ਅੰਮ੍ਰਿਤ ਸਰ ਜਦ ਮੈਂ ਗਿਆ ਮੈਨੂੰ ਧਮਕਾਇਆ। ਬਾਦਸ਼ਾਹ ਸ਼ਾਹਜਹਾਨ ਦਾ ਲੱਗਾ ਦਰਬਾਰ, ਕਾਜੀ ਰੁਸਤਮ ਖਾਨ ਪਹੁੰਚ ਗਿਆ। ਜਾ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਰੋਇਆ ਪਿੱਟਿਆ ਕੁਰਲਾਇਆ, ਕਹਿੰਦਾ ਬਾਦਸ਼ਾਹ ਮੇਰੇ ਨਾਲ ਧੋਖਾ ਹੋ ਗਿਆ, ਗੁਰੂ ਨੇ ਮੇਰੇ ਕੋਲੋਂ ਘੋੜਾ ਖਰੀਦਿਆ ਸੀ, ਗੁਰੂ ਘੋੜਾ ਲੈ ਕੇ ਭੱਜ ਗਿਆ, ਮੈਨੂੰ ਮਾਇਆ ਇੱਕ ਟਕਾ ਵੀ ਨਹੀਂ ਦਿੱਤਾ, ਮੈਂ ਆਪਣੀ ਮਾਇਆ ਲੈਣ ਵਾਸਤੇ ਗਿਆ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤੇ ਮੇਰੀ ਧੀ ਵੀ ਗੁਰੂ ਲੈ ਗਿਆ, ਮੇਰੇ ਨਾਲ ਧੋਖਾ ਹੋਇਆ, ਮੇਰੇ ਤੇ ਜ਼ੁਲਮ ਹੋ ਗਿਆ, ਕਹਿਰ ਹੋ ਗਿਆ, ਤੁਸੀਂ ਮੇਰੀ ਮਦਦ ਕਰੋ। ਉਹਨਾਂ ਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਜਦੋਂ ਮੈਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਿਆ, ਮੈਨੂੰ ਬਦਲਾ ਲੈ ਕੇ ਦਿਓ, ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਆਓ, ਜਾਂ ਮੈਨੂੰ ਫੌਜਾਂ ਦਿਓ, ਮੈਂ ਲੈ ਕੇ ਜਾਵਾਂ ਤੇ ਗੁਰੂ ਨੂੰ ਜਿੱਤ ਕੇ ਮੁੜਾਂ, ਗੁਰੂ ਤੇ ਚੜ੍ਹਾਈ ਕਰਾਂ। ਗੁਰੂ ਪਿਆਰਿਓ, ਬਾਦਸ਼ਾਹ ਹੋ ਸਕਦਾ ਕਾਜੀ ਰੁਸਤਮ ਖਾਨ ਦੀ ਗੱਲ ਨੂੰ ਮੰਨ ਲੈਂਦਾ, ਕਿਉਂਕਿ ਸ਼ਾਹੀ ਕਾਜੀ ਹੈ, ਜੋ ਕੁਝ ਬਾਦਸ਼ਾਹ ਨੇ ਕਹਿਣਾ ਉਹ ਕਾਜੀ ਨੇ ਕਰਨਾ, ਤੇ ਜੋ ਕੁਝ ਕਾਜੀ ਨੇ ਕਹਿਣਾ ਉਹ ਬਾਦਸ਼ਾਹ ਨੇ ਕਰੀ ਜਾਣਾ। ਕਾਜੀ ਨਿਆਂ ਕਰਨ ਵਾਲਾ ਹੁੰਦਾ, ਤਾਂ ਹੀ ਤਾਂ ਸਤਿਗੁਰੂ ਬਾਬੇ ਨਾਨਕ ਨੇ ਲਿਖ ਦਿੱਤਾ ਕਿ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਕਾਹੇ, ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਹ ਜਾੜੇ ਕਾ ਬੰਧ। ਇਹ ਕਾਦੀ ਨੇ ਨਿਆਂ ਕਰਨਾ ਹੁੰਦਾ, ਕਾਜੀ ਨੂੰ ਕਾਦੀ ਲਿਖਿਆ, ਤੇ ਬਾਦਸ਼ਾਹ ਨੇ ਉਹਦੀ ਗੱਲ ਮੰਨ ਲੈਣੀ ਸੀ। ਕੋਲ ਬੈਠਾ ਬਾਦਸ਼ਾਹ ਦਾ ਇੱਕ ਵਜ਼ੀਰ, ਉਹਦਾ ਨਾਂ ਵਜ਼ੀਰ ਖਾਂ, ਤੇ ਗੁਰੂ ਨਾਨਕ ਦੇ ਘਰ ਤੇ ਭਰੋਸਾ ਬੜਾ ਰੱਖਦਾ, ਉਹਦਾ ਵਿਸ਼ਵਾਸ ਬੜਾ ਹੈ। ਉਹ ਕਹਿੰਦਾ ਬਾਦਸ਼ਾਹ ਸਲਾਮਤ, ਚੜ੍ਹਾਈ ਕਰਨ ਤੋਂ ਪਹਿਲਾਂ, ਫੌਜਾਂ ਦੇਣ ਤੋਂ ਪਹਿਲਾਂ ਕੁਝ ਸੋਚ ਲਿਓ, ਕਿਉਂਕਿ ਕਸੂਰ ਨਾ ਗੁਰੂ ਦਾ ਹੈ ਤੇ ਨਾ ਹੀ ਇਹਦੀ ਧੀ ਦਾ ਹੈ, ਕਸੂਰ ਕਾਜੀ ਦਾ ਹੈ। ਪਹਿਲੀ ਗੱਲ ਤੇ ਬਿਮਾਰ ਘੋੜਾ ਇਹਨੇ ਦਿੱਤਾ ਸੀ, ਗੁਰੂ ਸਾਹਿਬ ਨੇ ਸੌਦਾ ਕੀਤਾ ਤਾਂ ਉਹਨੇ ਕਿਹਾ ਹੀ ਸੀ ਕਿ ਅੰਮ੍ਰਿਤਸਰ ਸਾਹਿਬ ਮਾਇਆ ਮਿਲੇਗੀ, ਤੇ ਮੈਨੂੰ ਖਬਰ ਮਿਲ ਚੁੱਕੀ ਆ, ਗੁਰੂ ਸਾਹਿਬ ਨੇ ਮਾਇਆ ਦਿੱਤੀ ਸੀ, ਇਹ ਸੁੱਟ ਕੇ ਨੱਸਿਆ ਆ, ਤੇ ਇਹਦੀ ਧੀ ਨੂੰ ਮਾਰਨ ਦਾ ਫਤਵਾ ਲਾਇਆ ਇਹਨੇ ਖੁਦ, ਤੇ ਉਹਨੇ ਆਪਣੀ ਜਾਨ ਬਚਾਈ ਤੇ ਗੁਰੂ ਨਾਨਕ ਦੇ ਘਰ ਦਾ ਆਸਰਾ ਲਿਆ। ਗੁਰੂ ਇਹਦੀ ਧੀ ਨੂੰ ਨਹੀਂ ਲੈ ਕੇ ਗਿਆ, ਸਾਈ ਮੀਆਂ ਮੀਰ ਨੇ ਇਹਦੀ ਧੀ ਨੂੰ ਉੱਥੇ ਪਹੁੰਚਾਇਆ। ਤੇ ਇਸ ਕਰਕੇ ਤੁਸੀਂ ਹੁਣ ਸੋਚ ਕੇ ਦੇਖੋ ਵੀ ਸਾਈ ਮੀਆਂ ਮੀਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ, ਸੁਖਮਨੀ ਸਾਹਿਬ ਦਾ ਜਾਪ ਕਰਦਾ ਹੈ, ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਹੈ, ਤੇ ਕੀ ਤੁਸੀਂ ਸਾਈ ਮੀਆਂ ਮੀਰ ਨੂੰ ਵੀ ਇਹ ਫਤਵਾ ਲਾਇਆ ਕਿ ਉਹਨੂੰ ਜਾਨ ਤੋਂ ਮਾਰ ਦਿੱਤਾ ਜਾਵੇ? ਸਾਈ ਮੀਆਂ ਮੀਰ ਦਾ ਤੁਸੀਂ ਸਤਿਕਾਰ ਕਰਦੇ ਹੋ, ਉਹਦੇ ਦਰ ਤੇ ਤੁਸੀਂ ਝੁਕਦੇ ਹੋ, ਉਹਦੇ ਚਰਨਾਂ ਵਿੱਚ ਮੱਥਾ ਟੇਕਦੇ ਹੋ, ਆਪਣਾ ਧਾਰਮਿਕ ਰਹਿਬਰ ਮੰਨਦੇ ਹੋ, ਉਹਨੂੰ ਪੀਰ ਮੰਨਦੇ ਹੋ, ਉਹਨੂੰ ਆਪਣੇ ਸੱਜੇ ਹੱਥ ਬਿਠਾਉਂਦੇ ਹੋ ਜਦੋਂ ਦਰਬਾਰ ਵਿੱਚ ਆਵੇ, ਤੇ ਫਿਰ ਕੌਲਾਂ ਨੇ ਕੀ ਗਲਤੀ ਕੀਤੀ? ਉਹਨੂੰ ਫਤਵਾ ਮੌਤ ਦਾ ਲਾ ਦਿੱਤਾ, ਅੱਗ ਵਿੱਚ ਸਾੜਨ ਦੀ ਸਜ਼ਾ। ਕੌਲਾਂ ਨੇ ਵੀ ਗੁਰੂ ਨਾਨਕ ਦੀ ਬਾਣੀ ਹੀ ਪੜ੍ਹੀ ਹੈ, ਫਿਰ ਇਹਦਾ ਮਤਲਬ ਕੌਲਾਂ ਕਸੂਰਬਾਰ ਨਹੀਂ। ਜੇ ਫਿਰ ਸਜ਼ਾ ਦੇਣੀ ਹੈ ਤੇ ਫਿਰ ਸਾਈ ਮੀਆਂ ਮੀਰ ਨੂੰ ਵੀ ਦੇ ਦਿਓ। ਬਾਦਸ਼ਾਹ ਨੇ ਗੱਲ ਨੂੰ ਸੋਚਿਆ ਤੇ ਸਮਝਿਆ, ਉਹਨੇ ਇਨਕਾਰ ਕਰ ਦਿੱਤਾ ਇਹਦੀ ਮਦਦ ਕਰਨ ਤੋਂ। ਕਾਜੀ ਰੁਸਤਮ ਖਾਨ ਨੂੰ ਅੱਗ ਬੜੀ ਲੱਗੀ, ਪਰ ਕਰ ਕੁਝ ਨਹੀਂ ਸੀ ਸਕਦਾ। ਗੁਰੂ ਪਿਆਰਿਓ, ਇਸ ਤੋਂ ਉਪਰੰਤ ਕੌਲਾਂ ਨੂੰ ਲੈਣ ਵਾਸਤੇ ਨਹੀਂ ਗਿਆ, ਕਿਉਂਕਿ ਮਦਦ ਨਹੀਂ ਮਿਲੀ। ਕੌਲਾਂ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰ ਤੇ ਰਹਿੰਦੀ ਹੈ, ਸੇਵਾ ਕਰਦੀ ਹੈ, ਸਿਮਰਨ ਕਰਦੀ ਹੈ, ਗੁਰੂ ਸਾਹਿਬ ਨੂੰ ਧੀ ਵਾਲਾ ਪਿਆਰ ਦਿੰਦੇ ਨੇ, ਧੀਆਂ ਵਾਂਗੂ ਉਹ ਪਿਤਾ ਸਮਝ ਕੇ ਸੇਵਾ ਕਰਦੀ ਹੈ। ਪ੍ਰਸ਼ਾਦਾ ਗੁਰੂ ਸਾਹਿਬ ਦਾ ਤਿਆਰ ਕਰਕੇ ਛਕਾਉਂਦੀ ਬੜੀ ਰੀਝਾਂ ਦੇ ਨਾਲ, ਸੰਗਤਾਂ ਆਉਂਦੀਆਂ ਉਹਨਾਂ ਦੀ ਸੇਵਾ ਕਰਦੀ ਹੈ, ਜੋੜੇ ਝਾੜਨ ਦੀ ਸੇਵਾ ਕਰਦੀ ਹੈ, ਬਰਤਨ ਧੋਣ ਦੀ ਸੇਵਾ ਕਰਦੀ ਹੈ, ਝਾੜੂ ਦੀ ਸੇਵਾ ਕਰਦੀ ਹੈ, ਅਤੇ ਦਰਬਾਰ ਸਾਹਿਬ ਬੈਠ ਕੇ ਬਾਣੀ ਵੀ ਸੁਣਦੀ ਹੈ, ਕੀਰਤਨ ਸੁਣਦੀ ਹੈ, ਆਪ ਬਾਣੀ ਪੜ੍ਹਦੀ ਹੈ। ਸਮਾਂ ਆਪਣੀ ਚਾਲੀ ਚੱਲਦਾ ਜਾਂਦਾ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ ਹੋਰ ਵੀ ਯਾਤਰਾਵਾਂ ਕੀਤੀਆਂ, ਅਤੇ ਗੁਰੂ ਪਿਆਰਿਓ, ਮੇਰੇ ਗੁਰੂ ਨਾਨਕ ਦੇ ਘਰ ਦੀ ਇੱਕ ਰੀਤ ਚੱਲੀ ਆਉਂਦੀ ਹੈ ਕਿ ਸਤਿਗੁਰੂ ਨਾਨਕ ਨੇ ਪਹਿਲਾਂ ਸ਼੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ ਸੀ, ਉਸ ਤੋਂ ਉਪਰੰਤ ਦੂਸਰੇ ਪਾਤਸ਼ਾਹ ਨੇ ਖਡੂਰ ਸਾਹਿਬ ਨੂੰ ਭਾਗ ਲਾਏ, ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਦੀ ਨੀਂਹ ਹੱਥੀ ਰੱਖੀ, ਚੌਥੇ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ, ਪੰਚਮ ਪਾਤਸ਼ਾਹ ਨੇ ਕਰਤਾਰਪੁਰ ਦੀ ਮੋੜੀ ਗੱਡੀ, ਤਰਨ ਤਾਰਨ ਸਾਹਿਬ ਦੀ ਮੋੜੀ ਗੱਡੀ, ਅਨੇਕਾਂ ਨਗਰ ਵਸੇ। ਛੇਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੀ ਮੋੜੀ ਗੱਡੀ ਜਾ ਕੇ, ਸਤਿਗੁਰੂ ਕੀਰਤਪੁਰ ਸਾਹਿਬ ਰਹਿੰਦੇ ਨੇ। ਸਮਾਂ ਕਦੀ ਆਪਣੀ ਚਾਲੇ ਚੱਲਦਾ ਹੈ, ਅਤੇ ਬੀਬੀ ਕੌਲਾਂ ਜਿਹੜੀ ਕਿਸੇ ਸਮੇਂ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਪਰਿਵਾਰ ਦੇ ਨਾਲ ਦੁਆਬੇ ਦੀ ਧਰਤੀ 'ਤੇ ਚਲੀ ਜਾਂਦੀ ਹੈ। ਦੁਆਬੇ ਦੀ ਧਰਤੀ 'ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਜਲੰਧਰ ਦੇ ਨਜ਼ਦੀਕ ਕਰਤਾਰਪੁਰ ਸ਼ਹਿਰ ਹੈ, ਉਹਨੂੰ ਵੈਸੇ ਕਰਤਾਰਪੁਰ ਸਾਹਿਬ ਨਹੀਂ ਕਹਿੰਦੇ, ਭਾਵੇਂ ਕਿ ਉੱਥੇ ਸਤਿਗੁਰਾਂ ਨੇ ਚਰਨ ਪਾਏ,
ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਵਿਆਹ ਵੀ ਉੱਥੇ ਹੀ ਹੁੰਦਾ, ਫਿਰ ਵੀ ਉਹਨੂੰ ਸਾਹਿਬ ਨਹੀਂ ਕਹਿੰਦੇ। ਸਤਿਗੁਰੂ ਛੇਵੇਂ ਪਾਤਸ਼ਾਹ ਨੇ ਉੱਥੇ ਚਰਨ ਪਾਏ, ਗੁਰਦੁਆਰਾ ਗੰਗਸਰ ਸਾਹਿਬ ਬਣਿਆ ਹੋਇਆ, ਸੰਗਤਾਂ ਜਾਂਦੀਆਂ ਨੇ, ਮੱਸਿਆ ਦਾ ਜੋੜ ਮੇਲਾ ਵੀ ਮਹੀਨੇ ਬਾਅਦ ਲੱਗਦਾ ਹੈ, ਅਤੇ ਉੱਥੇ ਇੱਕ ਦੂਸਰਾ ਭੂਤਾਂ ਵਾਲਾ ਡੇਰਾ ਵੀ ਬਣਿਆ ਹੋਇਆ, ਉੱਥੇ ਵੀ ਲੋਕ ਜਾਂਦੇ ਨੇ। ਪਰ ਗੁਰੂ ਪਿਆਰਿਓ, ਕੌਲਾਂ ਹੁਣ ਇੱਥੇ ਹੀ ਰਹਿਣ ਲੱਗ ਗਈ। ਸਤਿਗੁਰੂ ਇੱਥੋਂ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਹੋ ਗਏ। ਕੌਲਾਂ ਇਸ ਧਰਤੀ 'ਤੇ ਰਹਿੰਦੀ ਹੈ, ਇੱਥੇ ਰਹਿ ਕੇ ਵੀ ਬੀਬੀ ਕੌਲਾਂ ਸਿਮਰਨ ਵਿੱਚ ਜੁੜੀ ਰਹੀ। ਗੁਰੂ ਪਿਆਰਿਓ, ਗੁਰੂ ਦਾ ਅਤੇ ਗੁਰੂ ਦੇ ਸਿੱਖ ਦਾ ਪਿਆਰ, ਛੇਵੇਂ ਪਾਤਸ਼ਾਹ ਦੇ ਜੀਵਨ ਨੂੰ ਪੜ੍ਹੀਏ ਅਤੇ ਅਨੇਕਾਂ ਵਾਰ ਇਹ ਘਟਨਾਵਾਂ ਵਾਪਰੀਆਂ ਸੁਣਨਗੀਆਂ ਕਿ ਜਦੋਂ ਹੀ ਗੁਰੂ ਨੂੰ ਗੁਰੂ ਦੇ ਪਿਆਰੇ ਸਿੱਖ ਨੇ ਯਾਦ ਕੀਤਾ ਅਤੇ ਗੁਰੂ ਉਹਦੇ ਦਿਲ ਦੀ ਆਵਾਜ਼ ਸੁਣ ਕੇ ਉੱਥੇ ਪਹੁੰਚ ਗਏ। ਛੇਵੇਂ ਪਾਤਸ਼ਾਹ ਨਾਲ ਬਹੁਤ ਵਾਰ ਅਜਿਹਾ ਹੋਇਆ, ਕਦੇ ਕਸ਼ਮੀਰ ਦੀ ਧਰਤੀ 'ਤੇ ਮਾਤਾ ਭਾਗ ਭਰੀ ਯਾਦ ਕਰਦੀ ਹੈ, ਖੱਦਰ ਦਾ ਚੋਲਾ ਬਣਾ ਕੇ ਰੱਖਦੀ ਹੈ, ਪ੍ਰਸ਼ਾਦਾ ਤਿਆਰ ਕਰਕੇ ਰੱਖਦੀ ਹੈ, ਸਤਿਗੁਰੂ ਉਹਦੇ ਦਿਲ ਦੀ ਆਵਾਜ਼ ਸੁਣ ਕੇ ਉੱਥੇ ਪਹੁੰਚਦੇ ਨੇ। ਅਤੇ ਕਦੇ ਸਾਨੂੰ ਪਤਾ ਹੋਵੇ, ਨਗਰ ਡਰੋਲੀ ਮਾਲਵਾ ਜ਼ਿਲ੍ਹਾ ਮੋਗਾ, ਸਾਈ ਦਾਸ ਸਤਿਗੁਰ ਦੇ ਸਾਂਢੂ, ਮਾਤਾ ਦਮੋਦਰੀ ਦੀ ਭੈਣ ਦਾ ਘਰ ਵਾਲਾ, ਘਰ ਬਣਾ ਕੇ ਯਾਦ ਕਰਦਾ। ਲੋਕ ਕਹਿੰਦੇ ਕਮਲਾ ਹੋ ਗਿਆ ਸਾਈਂ ਦਾਸ, ਘਰ ਬਣਿਆ, ਪੁਰਾਣਾ ਘਰ ਚੋਂਦਾ ਪਿਆ, ਛੱਤ ਚੋਂਦੀ, ਉਹਦੇ ਵਿੱਚ ਹੀ ਬੈਠਾ, ਨਵੇਂ ਘਰ ਦੇ ਵਿੱਚ ਜਾ ਕੇ ਰਹਿਣ ਹੀ ਨਹੀਂ ਲੱਗਦਾ, ਬਸੇਰਾ ਹੀ ਨਹੀਂ ਕਰਦਾ। ਉਹ ਕਹਿੰਦਾ ਮੇਰੇ ਗੁਰੂ ਨੇ ਆਉਣਾ, ਜਦੋਂ ਗੁਰੂ ਆਵੇਗਾ ਉਦੋਂ ਜਾਵਾਂਗਾ। ਤੇ ਗੁਰੂ ਪਿਆਰਿਓ, ਸਤਿਗੁਰੂ ਛੇਵੇਂ ਪਾਤਸ਼ਾਹ ਨੇ ਉਹਦੇ ਦਿਲ ਦੀ ਆਵਾਜ਼ ਸੁਣੀ ਤੇ ਡਰੋਲੀ ਨਗਰ ਵਿੱਚ ਪਹੁੰਚਦੇ ਹੈ। ਸਤਿਗੁਰੂ ਉੱਥੇ ਜਾ ਕੇ ਪਹਿਲਾਂ ਆਸਣ ਲਾਉਂਦੇ ਤੇ ਫਿਰ ਭਾਈ ਸਾਈਂ ਦਾਸ ਆਪਣੇ ਪਰਿਵਾਰ ਸਮੇਤ ਉੱਥੇ ਰਹਿਣ ਵਸੇਰਾ ਕਰਦਾ ਹੈ। ਜਿੱਥੇ ਜਿੱਥੇ ਕੋਈ ਯਾਦ ਕਰਦਾ, ਭਾਈ ਮੁਗਲੂ ਦੀ ਦਾਸਤਾਂ ਆਉਂਦੀ ਹੈ, ਭਾਈ ਮੁਗਲੂ ਯਾਦ ਕਰਦਾ, ਸਤਿਗੁਰੂ ਪਹੁੰਚਦੇ ਨੇ। ਅਤੇ ਅੱਜ ਬੀਬੀ ਕੌਲਾਂ ਕਰਤਾਰਪੁਰ ਨਗਰ ਦੇ ਅੰਦਰ ਗੰਗਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੀ ਹੈ, ਬੰਦਗੀ ਵਿੱਚ ਜੁੜੀ ਹੈ, ਅਤੇ ਮਨ ਦੇ ਵਿੱਚ ਖਿਆਲ ਆ ਗਿਆ ਕਿ ਹੁਣ ਜਿਹੜੀ ਉਮਰ ਹੈ ਉਹ ਨਜ਼ਦੀਕ ਜਾ ਪਹੁੰਚੀ ਹੈ ਮੌਤ ਦੇ, ਦਿਨ ਥੋੜ੍ਹੇ ਰਹਿ ਗਏ ਨੇ, ਮੇਰੀ ਮੌਤ ਅਤੇ ਜ਼ਿੰਦਗੀ ਦਾ ਫਾਸਲਾ ਥੋੜ੍ਹਾ ਰਹਿ ਗਿਆ। ਗੁਰੂ ਪਿਆਰਿਓ, ਸਾਨੂੰ ਨਹੀਂ ਪਤਾ ਲੱਗਦਾ, ਕਿਉਂਕਿ ਅਸੀਂ ਇੰਨੀ ਬੰਦਗੀ ਨਹੀਂ ਕੀਤੀ ਕਿ ਸਾਨੂੰ ਪਤਾ ਲੱਗ ਜਾਵੇ ਅਸੀਂ ਮਰਨਾ ਕਦੋਂ। ਬੰਦਗੀ ਵਾਲੀਆਂ ਰੂਹਾਂ ਨੂੰ ਪਤਾ ਲੱਗ ਜਾਂਦਾ ਮੈਂ ਇਸ ਦੁਨੀਆਂ ਤੋਂ ਜਾਣਾ ਕਦੋਂ, ਉਹ ਮਰਜ਼ੀ ਨਾਲ ਹੀ ਜਾਂਦੇ ਨੇ, ਦੱਸ ਕੇ ਜਾਂਦੇ ਨੇ ਪਰਿਵਾਰ ਨੂੰ ਵੀ ਅਸੀਂ ਚੱਲੇ ਹਾਂ। ਬੀਬੀ ਕੌਲਾਂ ਨੂੰ ਵੀ ਮਨ ਦੇ ਅੰਦਰ ਖਿਆਲ ਆਉਣ ਲੱਗ ਪਏ ਕਿ ਹੁਣ ਜ਼ਿੰਦਗੀ ਥੋੜ੍ਹੇ ਦਿਨਾਂ ਦੀ ਬਾਕੀ ਹੈ, ਅਤੇ ਪਰ ਇਸ ਤਰ੍ਹਾਂ ਤਾਂ ਨਹੀਂ ਜਾਣਾ। ਮੇਰਾ ਸਤਿਗੁਰੂ, ਮੇਰਾ ਪਿਤਾ, ਜਿਹਦੀ ਬਾਣੀ ਪੜ੍ਹ ਪੜ੍ਹ ਕੇ, ਸੇਵਾ ਕਰ ਕਰਕੇ ਮੈਂ ਜ਼ਿੰਦਗੀ ਗੁਜ਼ਾਰੀ, ਆਪਣਾ ਜੀਵਨ ਸਫਲਾ ਕੀਤਾ, ਉਹਦੇ ਦਰਸ਼ਨਾਂ ਤੋਂ ਬਿਨਾਂ ਤਾਂ ਨਹੀਂ ਜਾਵਾਂਗੀ, ਉਹਦੇ ਦੀਦਾਰ ਕਰਕੇ ਜਾਵਾਂਗੀ। ਅਤੇ ਗੁਰੂ ਪਿਆਰਿਓ, ਵਿਛੋੜਾ ਜਿਹੜਾ ਹੈ ਉਹਦਾ ਦਰਦ ਬੜਾ, ਅਤੇ ਦਰਦ ਉਹਨੂੰ ਹੈ ਜਿਹਨੇ ਪਿਆਰ ਕੀਤਾ। ਜਿਹੜਾ ਪਿਆਰ ਹੀ ਨਹੀਂ ਕਰਦਾ, ਨਾ ਆਪਣੇ ਰਹਿਬਰ ਨੂੰ, ਨਾ ਆਪਣੇ ਗੁਰੂ ਨੂੰ, ਕੋਈ ਆਪਣੇ ਮਾਤਾ ਪਿਤਾ ਨੂੰ ਵੀ ਪਿਆਰ ਨਹੀਂ ਕਰਦਾ, ਤਾਂ ਉਹਨੂੰ ਵਿਛੋੜੇ ਦਾ ਬਹੁਤਾ ਦਰਦ ਨਹੀਂ ਹੁੰਦਾ। ਜਿਹੜਾ ਆਪਣੇ ਮਾਤਾ ਪਿਤਾ ਨੂੰ ਵੀ ਪਿਆਰ ਕਰਦਾ, ਉਹਨੂੰ ਵਿਛੋੜੇ ਦਾ ਦਰਦ ਬੜਾ ਹੁੰਦਾ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਜਿਸ ਤਨ ਦੇ ਅੰਦਰ ਪਿਆਰ ਕਰਕੇ ਵਿਛੋੜੇ ਦਾ ਦਰਦ ਨਹੀਂ, ਤਾਂ ਕਹਿੰਦੇ ਉਹ ਇੱਕ ਮੜੀ ਵਰਗਾ ਸਰੀਰ ਹੈ, ਉਹ ਮਨੁੱਖ ਇੱਕ ਮੜੀ ਵਰਗਾ ਹੈ। ਅਤੇ ਬੀਬੀ ਕੌਲਾਂ ਹੁਣ ਨਾ ਬੈਠੀਏ ਕਰਤਾਰਪੁਰ ਨਗਰ ਦੇ ਵਿੱਚ, ਅਤੇ ਖਿਆਲ ਚਲੇ ਗਿਆ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸਤਿਗੁਰੂ ਇੱਥੇ ਆਉਣ, ਮੇਰੀ ਜਿੰਦ ਉਹਨਾਂ ਦੇ ਚਰਨਾਂ ਵਿੱਚ ਨਿਕਲੀ, ਅਰਦਾਸ ਕੀਤੀ ਹੈ ਸਤਿਗੁਰੂ ਆਪ ਪਹੁੰਚ ਜਾਓ, ਜ਼ਿੰਦਗੀ ਥੋੜ੍ਹੇ ਸਮੇਂ ਦੀ ਹੈ, ਮੌਤ ਦੇ ਨਜ਼ਦੀਕ ਪਹੁੰਚ ਚੁੱਕੀ ਹਾਂ, ਪਰ ਮੇਰੇ ਦਿਲ ਦੀ ਤਮੰਨਾ ਹੈ ਕਿ ਤੁਸੀਂ ਮੇਰੇ ਕੋਲ ਹੋਵੋ ਜਦੋਂ ਮੇਰੀ ਜਿੰਦ ਨਿਕਲੇ। ਤੀਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾਂ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਸੁਖ ਦਾਤਾ ਪੈ ਭੰਜਨੋ ਤੇ ਸਾਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੈ ਰਾਸ। ਬੀਬੀ ਕੌਲਾਂ ਨੇ ਅਰਦਾਸ ਕੀਤੀ, ਸਤਿਗੁਰੂ ਛੇਵੇਂ ਪਾਤਸ਼ਾਹ ਤੱਕ ਉਹਦੀ ਅਰਦਾਸ ਪਹੁੰਚੀ। ਕਿਵੇਂ ਪਹੁੰਚੀ? ਕਿਉਂਕਿ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਲੇਕਿਨ ਮੁਸ਼ਕਲ ਤੁਝੇ ਹੈ ਕਿ ਜੇ ਬੜੀ ਮੁਸ਼ਕਲ ਸੇ ਹੋਤੀ ਹੈ। ਅਰਦਾਸ ਪ੍ਰਵਾਨ ਹੁੰਦੀ ਹੈ, ਪਰ ਉਦੋਂ ਜਦੋਂ ਅੰਦਰੋਂ ਨਿਕਲੀ ਹੋਵੇ, ਦਿਲੋਂ ਨਿਕਲੀ ਹੋਵੇ। ਉੱਪਰੋਂ ਉੱਪਰੋਂ ਅਰਦਾਸਾਂ ਅਸੀਂ ਸਾਰੇ ਕਰ ਲੈਂਦੇ ਹਾਂ, ਇੱਥੇ ਖਲੋ ਕੇ ਅਸੀਂ ਸਾਰੇ ਅਰਦਾਸ ਕਰਦੇ ਹਾਂ। ਗੁਰੂ ਪਿਆਰਿਓ,
ਕਦੇ ਕਦੇ ਮਨ ਜੁੜ ਜਾਂਦਾ, ਪਤਾ ਨਹੀਂ ਉਹ ਕਿਹੜੀ ਘੜੀ ਹੁੰਦੀ, ਉਹ ਕਿਹੜਾ ਪਲ ਹੁੰਦਾ ਜਦੋਂ ਮਨ ਜੁੜ ਜਾਂਦਾ ਸਤਿਗੁਰ ਦੇ ਚਰਨਾਂ ਦੇ ਨਾਲ, ਤੇ ਫਿਰ ਜਿਹੜੀ ਅੰਦਰਲੀ ਅਰਦਾਸ ਉਹ ਪ੍ਰਵਾਨ ਹੁੰਦੀ ਹੈ। ਬੀਬੀ ਕੌਲਾਂ ਦੀ ਅਰਦਾਸ ਪ੍ਰਵਾਨ ਹੋਈ, ਮੇਰੇ ਸਤਿਗੁਰੂ ਵੀਰੀ ਤੇ ਪੀਰੀ ਦੇ ਮਾਲਕ ਨੇ ਅਰਦਾਸ ਸੁਣੀ, ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚਾਲੇ ਪਾਏ, ਸਤਿਗੁਰੂ ਗੁਰਸਿੱਖਾਂ ਨੂੰ ਨਾਲ ਲੈ ਕੇ ਪੰਧ ਤੈਅ ਕਰਕੇ ਪਹੁੰਚ ਗਏ ਨੇ ਕਰਤਾਰਪੁਰ ਨਗਰ ਦੇ ਅੰਦਰ। ਗੁਰੂ ਪਿਆਰਿਓ ਜਦੋਂ ਇੱਥੇ ਪਹੁੰਚੇ, ਸਤਿਗੁਰੂ ਆ ਕੇ ਕਹਿੰਦੇ ਬੇਟਾ ਯਾਦ ਕੀਤਾ ਸੀ? ਬੀਬੀ ਕੌਲਾਂ ਕਹਿੰਦੀ ਹਾਂ ਸਤਿਗੁਰੂ ਯਾਦ ਕੀਤਾ ਸੀ, ਤੁਹਾਨੂੰ ਪਤਾ ਏ ਮੇਰੀ ਜ਼ਿੰਦਗੀ ਬਿਲਕੁਲ ਥੋੜ੍ਹੀ ਬਚੀ ਹੈ, ਮੌਤ ਨੇੜੇ ਆ ਚੁੱਕੀ ਹੈ। ਸਤਿਗੁਰੂ ਕਹਿੰਦੇ ਕੋਈ ਅੰਤਮ ਇੱਛਾ? ਕਹਿੰਦੀ ਸਤਿਗੁਰੂ ਅੰਤਮ ਇੱਛਾ ਇੱਕੋ ਹੀ ਹੈ, ਮੇਰੀ ਜਿੰਦ ਤੇਰੇ ਚਰਨਾਂ ਵਿੱਚ ਨਿਕਲੇ, ਮੇਰੇ ਮੂੰਹ ਵਿੱਚ ਪਾਣੀ ਤੁਸੀਂ ਪਾਵੋ, ਮੇਰੀ ਚਿਖਾ ਨੂੰ ਹੱਥੀਂ ਲਾਂਬੂ ਤੁਸੀਂ ਲਾਇਓ। ਇੱਕ ਹੋਰ ਰੀਝ ਹੈ ਮੇਰੇ ਦਿਲ ਦੀ, ਅਰਦਾਸ ਹੈ ਜੇ ਪ੍ਰਵਾਨ ਕਰ ਲਵੋ ਦਾਤਾ, ਮੈਨੂੰ ਪਤਾ ਮੇਰੇ ਪਿਤਾ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ, ਉਹਦੀਆਂ ਗਲਤੀਆਂ ਬਖਸ਼ਣ ਯੋਗ ਨਹੀਂ, ਉਹਨੇ ਮੈਨੂੰ ਕੁੱਟਿਆ, ਗੁਰੂ ਦੀ ਬਾਣੀ ਦੀ ਬੇਅਦਬੀ ਕੀਤੀ, ਪਰ ਦਾਤਾ ਜਿੰਨੀ ਮੈਂ ਸੇਵਾ ਕੀਤੀ, ਮੇਰੀ ਸੇਵਾ ਵਿੱਚੋਂ ਕੁਝ ਹਿੱਸਾ ਮੇਰੇ ਪਿਤਾ ਨੂੰ ਦੇ ਕੇ ਉਹਨੂੰ ਵੀ ਬਖਸ਼ ਲਵੋ, ਕਿਉਂਕਿ ਮਾਪੇ ਸਾਨੂੰ ਪਿਆਰੇ ਹੁੰਦੇ ਆ। ਪਰ ਗੁਰੂ ਪਿਆਰਿਓ ਮੇਰੇ ਸਤਿਗੁਰੂ ਕਹਿੰਦੇ ਕੌਲਾਂ ਤੇਰੀਆਂ ਸਾਰੀਆਂ ਗੱਲਾਂ ਮੰਨੀਆਂ, ਪਰ ਤੇਰਾ ਪਿਤਾ ਜਿਹੜਾ ਤੈਨੂੰ ਕੁਝ ਕਹਿ ਲੈਂਦਾ, ਤੂੰ ਉਹਦੀ ਧੀ ਸੀ, ਸਾਨੂੰ ਕੁਝ ਕਹਿ ਲੈਂਦਾ ਕੋਈ ਗੱਲ ਨਹੀਂ ਸੀ, ਪਰ ਉਹਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਕੀਤੀ, ਉਹ ਬਖਸ਼ਣ ਦੇ ਯੋਗ ਨਹੀਂ। ਸੁਣਨਾ ਜਰਾ ਪਿਆਰ ਦੇ ਨਾਲ, ਕੌਲਾਂ ਸਤਿਗੁਰ ਦੇ ਚਰਨਾਂ ਵਿੱਚ ਸਿਰ ਰੱਖਿਆ ਹੋਇਆ ਤੇ ਕੌਲਾਂ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਦੇ ਨਾਲ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਹੈ, ਢਾਡੀ ਜਥਾ ਉਸ ਦਾਸਤਾਨ ਨੂੰ ਤੁਹਾਡੀ ਸੇਵਾ ਦੇ ਵਿੱਚ ਹੇ ਐਵੇਂ।

0: ਹੋਵੇ ਸੈਰ ਤੁਹਾਡੇ ਚਰਨਾਂ ਚ ਗੁਰੂ ਜੀ, ਖੈਰੇ ਨਿਕਲੇ ਜਦੋਂ ਵੀ ਮੇਰੀ ਜਾਨ। ਬੀਬੀ ਕੌਲਾਂ ਨੇ ਅਰਦਾਸ ਕੀਤੀ, ਸਤਿਗੁਰੂ ਦੇ ਦਰ ਤੇ ਅਰਦਾਸ ਪ੍ਰਵਾਨ ਹੋਈ, ਲੇਕਿਨ ਉਹਦਾ ਪਿਤਾ ਬਖਸ਼ਿਆ ਨਹੀਂ ਗਿਆ, ਕਿਉਂਕਿ ਉਹਨੇ ਪਹਿਲਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ ਫਤਵਾ ਲਾਇਆ ਸੀ, ਕਾਜੀ ਰੁਸਤਮ ਖਾਨ ਨੇ ਤੱਤੀਆਂ ਤਵੀਆਂ ਤੇ ਬਿਠਾਉਣ ਦਾ। ਫਿਰ ਸਤਿਗੁਰੂ ਦੀ ਬਾਣੀ ਦੀ ਬੇਅਦਬੀ ਕੀਤੀ, ਸਤਿਗੁਰੂ ਕਹਿੰਦੇ ਬਾਣੀ ਦੀ ਬੇਅਦਬੀ ਕਰਨ ਵਾਲਾ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਇੱਕ ਵਾਰ ਗੱਜ ਕੇ ਕਹਿ ਦਿਓ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਦੇ ਚਰਨਾਂ ਵਿੱਚ ਕੌਲਾਂ ਦੀ ਜਾਨ ਨਿਕਲੀ, ਹਜ਼ੂਰ ਪਾਤਸ਼ਾਹ ਨੇ ਚਿਖਾ ਚਣਵਾਈ ਤੇ ਹੱਥੀਂ ਉਹਦੀ ਚਿਖਾ ਨੂੰ ਲਾਂਬੂ ਲਾਇਆ, ਉਹਦੀ ਪ੍ਰੀਤੀ ਗੁਰੂ ਦੇ ਨਾਲ ਨਿਭ ਗਈ, ਸੇਵਕ ਕੀ ਓੜਕ ਨਿਭੇ ਪ੍ਰੀਤ। ਸਤਿਗੁਰ ਨੇ ਕਿਰਪਾ ਕਰਕੇ ਉਹਦੀ ਪ੍ਰੀਤੀ ਨਿਭਾ ਲਈ, ਉਹਨੇ ਬਾਣੀ ਦੇ ਨਾਲ ਪ੍ਰੀਤ ਪਾਈ ਸੀ ਤੇ ਅੰਤ ਵੇਲੇ ਤੱਕ ਬਾਣੀ ਨਾਲ ਪ੍ਰੀਤ ਪਾਈ ਰੱਖੀ। ਇੱਕ ਵਾਰ ਬੀਬੀ ਕੌਲਾਂ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਗੱਜ ਕੇ ਕਹਿ ਦਿਓ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਮੁੱਚੀ ਸੰਗਤ ਦਾ ਧੰਨਵਾਦ, ਬਹੁਤ ਹੀ ਪਿਆਰ ਤੇ ਸਤਿਕਾਰ ਦਾ ਸਬੂਤ ਦਿੱਤਾ। ਸਮੁੱਚੀਆਂ ਸੰਗਤਾਂ ਵੱਲੋਂ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢਦਿਆਂ ਅਸੀਸਾਂ ਆਈਆਂ, ਬਾਪੂ ਜੀ ਹੋਰਾਂ ਦੇ ਵੱਲੋਂ $100 ਅਸੀਸ ਆਈ ਹੈ, ਧੰਨਵਾਦ ਕਰਦੇ ਹਾਂ। ਕੋਟਾਨ ਕੋਟ ਸ਼ੁਕਰਾਨਾ ਹੈ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜੋ ਕਿ ਗੁੰਗਿਆਂ ਦੇ ਕੋਲੋਂ ਵੀ ਵਿਖਿਆਨ ਕਰਵਾ ਦਿੰਦੇ ਨੇ। ਗੁਰੂ ਪਿਆਰਿਓ, ਪ੍ਰਬੰਧਕ ਸਾਹਿਬਾਨਾਂ ਦਾ ਹੁਕਮ ਲੱਗਾ ਸੀ ਅੱਜ ਦੀ ਸੇਵਾ ਦੇ ਲਈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਾਪੂ ਜੀ ਹੋਣਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦੇ ਕੋਲੋਂ ਅਗਲਾ ਪ੍ਰੋਗਰਾਮ ਸੁਣੋ। ਆਉਣ ਵਾਲੇ ਜੱਥੇ ਨੂੰ ਜੀਓ ਆਇਆਂ, ਭੁੱਲਾਂ ਚੁੱਕਾਂ ਦੀ ਖਿਮਾ, ਦਾਸ ਦੇ ਜੱਥੇ ਨੂੰ ਦਿਓ ਆਗਿਆ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਬੀਬੀ ਬਲਵਿੰਦਰ ਕੌਰ ਜੀ ਖਹਿਰਾ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨੁਗੁਰ ਤੇ ਆਸ ਸਵਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਬੀਬੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੰਪੂਰਨਤਾ ਦਿਵਸ ਦੇ ਸੰਬੰਧ ਵਿੱਚ ਸ਼੍ਰੀ ਖੰਡਪਾਲ ਸਾਹਿਬ ਜੀ, ਜੋ ਕਿ 28 ਅਗਸਤ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 30 ਅਗਸਤ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਸੂਰਾ ਸੋ ਪਹਿਚਾਨੀਆਂ ਜੋ ਲਹਿਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਦੇ ਮਹਾਂਬਾਕਾਂ ਅਨੁਸਾਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਪਣੇ ਗੁਰੂ ਘਰ ਵਿਖੇ ਸੀ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 31 ਅਗਸਤ ਦਿਨ ਸੋਮਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਪਾਉ ਕਿਹਾ ਕਾੜਾ ਜੀਓ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਹੁਣ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਆਪ ਸਭਾ ਸੰਗਤਾਂ ਵੰਡ ਭਾਗੇ ਹੋ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਮਿਲ ਬੈਠ ਕੇ ਇਲਾਹੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਸੋ ਆਓ ਅਗਲੇ ਸਮੇਂ ਲਈ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਉਹਨਾਂ ਦਾ ਰਾਗੀ ਯਥਾ ਆਪ ਸਭਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰੇਗਾ। ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ, ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨੀ ਜੀ। ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਕੁਝ ਜ਼ਰੂਰੀ ਬੇਨਤੀਆਂ ਨੇ। ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹ ਆਪ ਸੰਗਤ ਦੇ ਦਰਸ਼ਨ ਕਰਨ ਲਈ 6 ਅਤੇ 7 ਸਤੰਬਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਪਹੁੰਚ ਰਹੇ ਨੇ। ਉਹਨਾਂ ਦਾ ਸਮਾਂ ਸ਼ਾਮ 7 ਵਜੇ ਤੋਂ 8:30 ਵਜੇ ਹੋਇਆ ਕਰੇਗਾ। ਸੋ ਆਪ ਜੀ ਨੇ ਦੋਨੋਂ ਦਿਨ 6 ਅਤੇ 7 ਸਤੰਬਰ ਨੂੰ ਸੰਡੇ ਅਤੇ ਮੰਡੇ ਦੋਨੋਂ ਦਿਨ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ। ਔਰ ਦੂਸਰੀ ਬੇਨਤੀ ਹੈ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ 16 ਨਵੰਬਰ ਤੋਂ 25 ਨਵੰਬਰ ਤੱਕ ਸੰਗਤ ਨੂੰ ਦੀਦਾਰ ਕਰਨ ਲਈ ਲਿਜਾਇਆ ਜਾ ਰਿਹਾ ਹੈ। ਜਿਹੜੀ ਸੰਗਤ ਨੇ ਜਾਣਾ ਹੋਵੇ, ਕਿਉਂਕਿ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਲਈ ਵੀ ਹੁਣ ਪਾਕਿਸਤਾਨ ਸਰਕਾਰ ਨੇ ਵੀਜ਼ਾ ਲੈਣਾ ਪਾਕਿਸਤਾਨ ਦਾ ਜ਼ਰੂਰੀ ਕਰ ਦਿੱਤਾ ਹੈ। ਸੋ ਭਾਵੇਂ ਕੋਈ ਇੰਡੀਅਨ ਪਾਸਪੋਰਟ ਹੋਲਡਰ ਹੈ, ਭਾਵੇਂ ਕੋਈ ਕੈਨੇਡੀਅਨ ਪਾਸਪੋਰਟ ਵਾਲਾ ਹੈ, ਕੈਨੇਡੀਅਨ ਸਿਟੀਜ਼ਨ ਹੈ, ਸਾਰਿਆਂ ਲਈ ਸੇਮ ਖਰਚਾ ਹੈ। ਪਾਕਿਸਤਾਨ ਦੇ ਵੀਜ਼ੇ ਦੀ ਫੀਸ ਪਲੱਸ ਉਹਦੇ ਵਿੱਚ ਪਾਕਿਸਤਾਨ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਜਿਹੜਾ ਟਰਾਂਸਪੋਰਟ ਦਾ ਖਰਚਾ ਹੈ, ਰਹਿਣ ਸਹਿਣ ਦਾ ਖਰਚਾ, ਸਿਕਿਉਰਿਟੀ ਦਾ ਖਰਚਾ, ਉਹ ਕੁੱਲ 1500 ਕੈਨੇਡੀਅਨ ਡਾਲਰ ਹੋਵੇਗਾ। ਅਤੇ ਜਿਹੜੀ ਇੱਥੋਂ ਹਵਾਈ ਟਿਕਟ ਉਹ ਵੱਖਰਾ ਖਰਚਾ ਹੋਵੇਗਾ। ਸੋ ਆਪ ਜੀ ਨੇ ਜਿਨ੍ਹਾਂ ਨੇ ਜਾਣਾ ਹੋਵੇ ਉਹ ਸਾਡੇ ਤੋਂ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਬੰਧਕਾਂ ਦੇ ਨੰਬਰ ਲੈ ਕੇ ਸੰਪਰਕ ਕਰ ਸਕਦੇ ਹੋ। ਆਓ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਉਹਨਾਂ ਦੇ ਜੱਥੇ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਸਤਿਗੁਰੂ ਪਾਤਸ਼ਾਹ ਜੀ ਦੀ ਭਾਈ ਸਾਹਿਬ ਹੋਰਾਂ ਉੱਪਰ ਵੀ ਅਪਾਰ ਬਖਸ਼ਿਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪੈ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ

ਚੇਤਸ ਮੂੜ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ।

ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ।

ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਹ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਰੰਕ ਭਯੋ ਅਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ।

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆ ਇਹ

ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕੋ

ਸਵਾਸਾ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ।

ਸ਼ੁਭ ਆਗਿਆ ਪਾਲਣ ਦੀ, ਸਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸੰਗਤ ਦੁਆਰਾ ਕੀਤੀਆਂ ਸੇਵਾਵਾਂ ਥਾਏ ਪਾਉਣੀਆਂ, ਜਿਹੜੇ ਭੰਡਾਰਿਆਂ ਵਿੱਚੋਂ ਰਸਦਾਂ ਵਸਦਾਂ ਆਈਆਂ ਨੇ ਸੋ ਭੰਡਾਰੇ ਭਰਪੂਰ ਕਰਨੇ, ਜਿਸ ਖਜ਼ਾਨੇ ਵਿੱਚੋਂ ਮਾਇਆ ਆਈ ਹੈ ਸੋ ਖਜ਼ਾਨੇ ਨੂੰ ਭਾਗ ਲਾਉਣੇ। ਗਰੀਬ ਨਿਵਾਜ ਕਿਰਪਾ ਕਰੋ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਪਾਵਨ ਉਪਦੇਸ਼

ਕਾਲ ਜੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਿਗੁਰ ਸ਼ਾਹ ਪਾਇਆ ਵੱਡ ਦਾਣ ਹਰ ਕੀਏ ਬਹੁ ਗੁਣ ਸਾਜਾ ਜਿਨਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ।